ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ।

ਬਹੁ ਸਿਮਰਤ ਸਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵਹਿ ਮੇਰੇ ਹਰ ਭਗਵੰਤਾ, ਤੂੰ ਆਦ ਪੁਰਖ ਅਪਰੰਪਰ ਕਰਤਾ ਜੀ। ਤੁਦ ਜੇ ਵਡਾ ਅਵਰ ਨ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ।

ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ।

सिम्रत शास्त्रवेद सब बहुपेद कह हम एक न जनियूं।

ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇ ਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤਰ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਇ ਹੇ ਰੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਹ ਡਿੱਠੇ ਸਾਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਉਨ ਦਿਆ ਬੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ

ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸੀਆ ਰਿਆਇਤ ਤੀਕ ਤੀਕ ਫਤਿਹ ਬਿਰਦ ਕੀ ਪੈਨ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ।

ਨੇ ਤਾਣਿਆਂ ਦੇ ਤਾਣ ਨੇ ਉਟਿਆ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਸ਼ਬਦ ਚੰਕੀ ਦੇ ਸ਼ਬਦ ਕੀਰਤਨ ਅਪਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ

ਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਆਪ ਜੀ ਦਾ ਗੁਰਗੱਦੀ ਦਿਵਸ, ਆਪ ਜੀ ਦੀਆਂ ਸਿੱਖ ਸੰਗਤਾਂ ਸ਼ਰਧਾ ਭਾਵਨਾ ਦੇ ਸਹਿਤ ਮਨਾ ਰਹੀਆਂ ਨੇ।

ਸਮਾਈ ਦੇ ਹੋਏ ਮੁਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੇ ਪਿਆਰੇ ਮੇਰ ਜਿੰਦਾ ਮਿਲਿਆ ਤੇਰਾ ਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਾਹਿਬ ਸਾਹਿਬ ਸੰਗਤ ਆਪ ਵਿਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਡੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ।

ਸਖੀ ਨਾਮ ਦਾਨ ਬਖਸ਼ਿਸ਼ ਕਰਨ। ਆਓ ਸੰਧਿਆ ਦੇ ਦੀਵਾਨ ਦੀ ਰਮਤਾ ਕਰ ਰਹੇ ਨੇ ਸਰਕਾਰ ਜੋ ਬੱਚੇ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਪਾਸੋਂ ਕੀਰਤਨ ਸਿੱਖ ਰਹੇ ਨੇ ਉਹਨਾਂ ਪਾਸੋਂ ਗੁਰਬਾਣੀ ਦੇ ਕੀਰਤਨ 6:30 ਵਜੇ ਤੱਕ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Vagru.
1: Vagru.
0: Vagru. Vagru.

ehefatter

0: جی کی فتح.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ. ਜੋ ਬੱਚੇ ਗੁਰੂ ਘਰ ਵਿਖੇ ਸਤਿਕਾਰਯੋਗ ਭਾਈ ਬਲਜਿੰਦਰ ਸਿੰਘ ਜੀ ਪਾਸੋਂ ਗੁਰਮਤ ਸੰਗੀਤ ਦੀ ਵਿੱਦਿਆ ਪ੍ਰਾਪਤ ਕਰਦੇ ਹਨ, ਬੱਚਿਆਂ ਦਾ ਬਹੁਤ ਬਹੁਤ ਧੰਨਵਾਦ. ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਅਤੇ ਗੁਰਮਤ ਵਿਚਾਰਾਂ ਦਾ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਹਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ. ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

ਸਾਹਿਬ ਜੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਜੀ ਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ ਦਇਆ ਕਰੋ ਕੁਛ ਮਿਹਰ ਅਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਬਗਹਿ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣ ਸੁਖ ਹੋਵੈ ਦਿਨ ਰਾਤੀ ਹਮ ਆਪ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੇ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸੁੱਤ ਦਾ ਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇਹ ਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਜੋ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਹਜ਼ੂਰੀ 'ਚ ਸਤਸੰਗਤ ਰੂਪ ਜੁੜ ਕੇ ਬੈਠੇ ਹਾਂ ਆਪ ਜੀ ਗੁਰਮੁਖ ਬੱਚਿਆਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ ਔਰ ਕੀਰਤਨ ਵਿੱਚ ਉਸ ਨਿਰੰਕਾਰ ਪਰਮੇਸ਼ਰ ਜਿਹੜਾ ਰਾਜਿਆਂ ਦਾ ਰਾਜਾ ਹੈ ਜਿਹਨੂੰ ਮਹਾਰਾਜ ਵੀ ਕਿਹਾ ਗਿਆ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਉਸ ਦੀ ਮਹਿਮਾ ਜੋ ਸਤਿਗੁਰਾਂ ਦੇ ਬਚਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਰਾਹੀਂ ਸਰਵਣ ਕਰ ਰਹੇ ਸੀ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ ਇਹ ਜੋ ਕੀਰਤਨ ਹੈ ਕੀਰਤੀ ਹੈ ਪਰਮਾਤਮਾ ਦੀ ਉਸਤਤ ਹੈ ਜਦੋਂ ਅਸੀਂ ਉਸ ਪਰਮੇਸ਼ਰ ਨਾਲ ਪ੍ਰੇਮ ਪਾ ਕੇ ਉਹਦੀ ਉਸਤਤ ਕਰਦੇ ਹਾਂ ਉਹ ਸਾਡੀ ਕੀਰਤੀ ਥਾਂ ਪੈਂਦੀ ਹੈ ਇਸ ਲਈ ਸਾਡਾ ਜੀਵਨ ਸਫਲ ਹੋ ਜਾਂਦਾ ਹੈ ਦੁਗਾਂ ਹੋਣਾ ਨਹੀਂ ਸੋ ਅੱਜ ਦਾ ਜੋ ਦਿਨ ਹੈ ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਉਹਨਾਂ ਦਾ ਅੱਜ ਗੁਰਗੱਦੀ ਦਿਵਸ ਹੈ ਜਿੱਥੇ ਆਪਾਂ ਲੜੀਵਾਰ ਕਥਾ ਹਰ ਰੋਜ਼ ਭਾਈ ਗੁਰਦਾਸ ਦੀਆਂ ਵਾਰਾਂ ਦੀ ਕਰ ਰਹੇ ਹਾਂ ਆਪ ਜੀ ਉਹਨਾਂ ਭਗਤਾਂ ਉਹਨਾਂ ਗੁਰਮੁਖਾਂ ਦੀ ਕਥਾ ਸਰਵਣ ਕਰ ਰਹੇ ਸੀ ਜੋ ਕਲਯੁੱਗ ਦੇ ਸਮੇਂ ਦੇ ਵਿੱਚ ਇਸ ਯੁੱਗ ਦੇ ਵਿੱਚ ਜਿਹਨੂੰ ਚੌਥਾ ਯੁੱਗ ਵੀ ਕਿਹਾ ਗਿਆ ਕਲਾ ਦਾ ਯੁੱਗ ਹੈ ਜਿਹੜਾ ਭਾਈ ਗੁਰਦਾਸ ਜੀ ਨੇ ਇਸ ਨੂੰ ਕਲ

ਭਗਤ ਨਾਮਦੇਵ ਜੀ, ਭਗਤ ਕਬੀਰ ਜੀ ਤੇ ਧੰਨਾ ਜੱਟ ਕਿਵੇਂ ਉਧਰੇ, ਇਹਨਾਂ ਦੀ ਆਪਾਂ ਵਿਚਾਰ ਕਰ ਰਹੇ ਸੀ। ਆਓ ਅੱਜ ਗੁਰੂ ਰਾਮ ਵਾਹਿਗੁਰੂ, ਆਓ ਅੱਜ ਆਪਾਂ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਉਹਨਾਂ ਦੇ ਜੀਵਨ 'ਤੇ ਵੀ ਵਿਚਾਰ ਕਰਨੀ ਹੈ ਜਿੱਥੇ ਇਹ ਵਿਚਾਰ ਕਰਨੀ ਹੈ। ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਜਨਮ ਲਾਹੌਰ ਵਿਖੇ ਚੂਨਾ ਮੰਡੀ ਉੱਥੇ ਹੋਇਆ। ਇਹਨਾਂ ਦੇ ਮਾਤਾ ਪਿਤਾ, ਜਿਹੜਾ ਪਿਤਾ ਸੀ ਸ਼੍ਰੀ ਹਰਦਾਸ ਜੀ ਸੋਢੀ ਵੰਸ਼ ਵਿੱਚੋਂ, ਅਤੇ ਮਾਤਾ ਦਾ ਨਾਂ ਦਇਆ ਜੀ ਸੀ। ਇਸ ਕਰਕੇ ਮਾਤਾ ਪਿਤਾ ਦੇ ਜਨਮ ਦਿੱਤਾ ਇਹਨਾਂ ਨੂੰ, ਪਰੰਤੂ ਬਹੁਤਾ ਸਮਾਂ ਉਹਨਾਂ ਦਾ ਸੰਯੋਗ ਨਹੀਂ ਸੀ, ਇਹਨਾਂ ਨਾਲ ਵਿਛੋੜਾ ਪੈ ਗਿਆ। ਜਿਹੜੇ ਮਾਤਾ ਸੀ ਇਹਨਾਂ ਦੇ, ਉਹ ਜਨਮ 'ਤੇ ਹੀ ਸਾਥ ਛੱਡ ਗਏ। ਅਤੇ ਜਦੋਂ ਇਹ ਲਗਭਗ 7 ਸਾਲ ਦੇ ਹੋਏ, ਉਸ ਸਮੇਂ ਇਹਨਾਂ ਦੇ ਪਿਤਾ ਜੀ ਵੀ ਇਹਨਾਂ ਦਾ ਸਾਥ ਛੱਡ ਗਏ, ਇਕੱਲੇ ਰਹਿ ਗਏ, ਕੋਈ ਸਾਂਭਣ ਵਾਲਾ ਨਹੀਂ ਸੀ। ਇਸ ਲਈ ਨਾਨੀ ਇਹਨਾਂ ਕੋਲ ਆਉਂਦੀ ਸੀ, ਜੋ ਕਿ ਬਾਸਰ ਕੇ ਗਿੱਲਾਂ ਤੋਂ ਸੀ, ਅਤੇ ਮਾਤਾ ਨਾਨੀ ਨੇ ਇਹਨਾਂ ਨੂੰ ਪਾਲਿਆ, ਲੈ ਕੇ ਆਏ ਸੰਗਤ 'ਚ, ਵੱਡਾ ਕੀਤਾ ਅਤੇ ਇਹਨਾਂ ਨੂੰ ਗੁਰਸਿੱਖੀ ਦਾ ਜਾਗ ਲਾਇਆ, ਕਿਉਂਕਿ ਉਹ ਆਪ ਸੰਗਤ ਕਰਦੇ ਸੀ, ਉਹ ਗੁਰੂ ਨਾਨਕ ਦੇ ਘਰ ਦੇ ਪ੍ਰੇਮੀ ਸੀ, ਸੰਗਤ ਕਰਦੇ ਸੀ। ਇਸ ਲਈ ਗੁਰੂ ਸਾਹਿਬ ਨੂੰ ਜਦੋਂ ਮਾਤਾ ਪਿਤਾ ਸੰਯੋਗ ਛੱਡ ਕੇ, ਜਿਹੜੇ ਸਕੇ ਸੰਬੰਧੀ ਸੀ ਉਹਨਾਂ ਨੇ ਵੀ ਸਾਥ ਨਾ ਦਿੱਤਾ, ਅਤੇ ਮਾਤਾ ਜੀ ਇਹਨਾਂ ਨੂੰ ਚੂਨਾ ਮੰਡੀ ਲਾਹੌਰ ਤੋਂ ਬਾਸਰ ਕੇ ਗਿੱਲਾਂ ਵਿਖੇ ਲੈ ਕੇ ਆ ਗਏ। ਉੱਥੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ, ਅਤੇ ਜਦੋਂ ਥੋੜ੍ਹੇ ਵੱਡੇ ਹੋਏ ਅਤੇ ਨਾਲ ਨਾਲ ਇਹਨਾਂ ਨੂੰ ਕਿਰਤ 'ਤੇ ਲਾ ਦਿੱਤਾ ਗਿਆ। ਇਹ ਕਿਰਤ ਕਰਦੇ ਸੀ ਜਿਨ੍ਹਾਂ ਨੂੰ, ਜਿਵੇਂ ਆਪਾਂ ਕਾਲੇ ਛੋਲੇ ਕਹਿ ਦਿੰਦੇ ਹਾਂ, ਉਹ ਘੁੰਗਣੀਆਂ ਬਣਾ ਕੇ ਵੇਚ ਕੇ ਉਹਦਾ ਗੁਜ਼ਾਰਾ ਕਰਨਾ। ਇਸ ਤਰ੍ਹਾਂ ਇਹ ਕਰਦੇ, ਅਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਾਸਰ ਕੇ ਗਿੱਲਾਂ ਦੇ ਸਨ, ਉਹਨਾਂ ਦਾ ਵੀ ਸੰਗ ਕਰਦੇ ਸੀ। ਇਸ ਲਈ ਜਦੋਂ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਵਸਾਉਣਾ ਕੀਤਾ ਨਗਰ, ਉਸ ਸਮੇਂ ਉਹਨਾਂ ਦੀ ਪ੍ਰੇਰਨਾ ਸਦਕਾ ਇਹ ਗੋਇੰਦਵਾਲ ਆ ਕੇ ਪੱਕੇ ਵਸ ਗਏ, ਅਤੇ ਗੁਰੂ ਦੀ ਸੰਗਤ ਕਰਦੇ ਰਹੇ। ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਮਿਲੀ, ਅਤੇ ਉੱਥੇ ਉਹਨਾਂ ਨੇ ਇਹ ਸੇਵਾ ਦਾ ਕੁੰਭ ਲਾਇਆ, ਬੌਲੀ ਬਣਾਈ, ਹੋਰ ਬਹੁਤ ਸਾਰਾ ਧਾਰਮਿਕ ਪ੍ਰਚਾਰ ਕੀਤਾ, ਅਤੇ ਉਹਨਾਂ ਦੀ ਇਹ ਸੰਗਤ 'ਚ ਜਾਂਦੇ ਹੁੰਦੇ ਸੀ, ਜਿੱਥੇ ਇਹ ਪਹਿਲਾਂ ਆਪਣਾ ਕਿਰਤ ਕਰਦੇ ਸੀ। ਕਿਰਤ ਕਰਨ ਤੋਂ ਵਿਹਲੇ ਜਦੋਂ ਹੁੰਦੇ ਸੀ, ਇਹ ਉਹਨਾਂ ਦੀ ਸੰਗਤ 'ਚ ਜਾਂਦੇ ਸੀ, ਸੇਵਾ ਕਰਦੇ ਹੁੰਦੇ ਸੀ, ਲੰਗਰਾਂ 'ਚ ਸੇਵਾ ਕਰਨੀ, ਜੋ ਗੁਰੂ ਘਰ ਦੀ ਬੌਲੀ ਦਾ ਕੰਮ ਚੱਲਦਾ ਸੀ ਜਾਂ ਹੋਰ ਕੰਮ ਚੱਲਦੇ ਸੀ ਉਹਨਾਂ 'ਚ ਸੇਵਾ ਕਰਦੇ ਹੁੰਦੇ ਸੀ। ਇਸ ਕਰਕੇ ਗੁਰੂ ਦੀ ਸੰਗਤ ਕਰਨ ਕਰਕੇ ਇਹਨਾਂ ਦੇ ਅੰਦਰ ਸੇਵਾ ਦੇ ਨਾਲ ਸਿਮਰਨ ਵੀ ਸੀ। ਸੇਵਾ ਅਤੇ ਸਿਮਰਨ ਕਰਨਾ ਕਰਕੇ ਇਹਨਾਂ ਦਾ ਜੀਵਨ ਬਹੁਤ ਉੱਚਾ ਸੁੱਚਾ ਸੀ। ਇੱਕ ਦਿਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਬੈਠੇ ਨੇ, ਉਹਨਾਂ ਦੇ ਸੰਜੋਗੀ ਮਾਤਾ ਜੀ, ਉਹਨਾਂ ਨੇ ਉਹਨਾਂ ਦੀ ਬੱਚੀ ਵੱਡੀ ਹੋਈ, ਹਰ ਇੱਕ ਮਾਤਾ ਪਿਤਾ ਜ਼ਿਕਰ ਕਰਦਾ, ਉਹਨਾਂ ਨੇ ਜ਼ਿਕਰ ਕੀਤਾ ਵੀ ਆਪਾਂ ਨੂੰ ਬੀਬੀ ਭਾਨੀ ਵਾਸਤੇ ਕੋਈ ਵਰ ਲੱਭ ਲੈਣਾ ਚਾਹੀਦਾ। ਮਹਾਰਾਜ ਨੇ ਪੁੱਛਿਆ, ਠੀਕ ਆ ਜੀ, ਕਿਹੋ ਜਿਹਾ ਹੋਣਾ ਚਾਹੀਦਾ? ਉਹਨਾਂ ਨੇ ਕਿਹਾ ਵੀ ਇਹ ਜਿਹੋ ਜਿਹੇ ਭਾਈ ਜੇਠਾ ਜੀ ਆ, ਕਿਉਂਕਿ ਇਹਨਾਂ ਦਾ ਬਚਪਨ ਦਾ ਨਾਮ ਭਾਈ ਜੇਠਾ ਜੀ ਸੀ।

0: ਇਹੋ ਜਿਹਾ ਹੋਵੇ ਤੇ ਮਹਾਰਾਜ ਕਹਿੰਦੇ ਇਹੋ ਜਿਹਾ ਤਾਂ ਫਿਰ ਇਹੀ ਆ। ਇਸ ਕਰਕੇ ਸੰਯੋਗ ਬਣਿਆ ਭਾਵੇਂ ਇਹਨਾਂ ਦਾ ਗੁਰੂ ਸਾਹਿਬ ਦੀ ਬੱਚੀ ਦੇ ਨਾਲ ਸ਼ਾਦੀ ਵੀ ਹੋ ਗਈ ਪਰ ਇਹ ਉੱਥੇ ਸੇਵਾ ਉਸੇ ਤਰ੍ਹਾਂ ਹੀ ਕਰਦੇ ਰਹੇ। ਇਸ ਤਰ੍ਹਾਂ ਇਹ ਸੇਵਾ ਕਰਦਿਆਂ ਹੋਇਆ ਇੱਕ ਦਿਨ ਇਹਨਾਂ ਦੇ ਪਿਛਲੇ ਜੋ ਸਕੇ ਸੰਬੰਧੀ ਸੀ ਚਾਚੇ ਤਾਏ ਸੀ ਉਹ ਇੱਕ ਦਿਨ ਚੱਲਦੇ ਚੱਲਦੇ ਗੋਇੰਦਵਾਲ ਸਾਹਿਬ ਪਹੁੰਚੇ ਅਤੇ ਉਹਨਾਂ ਨੇ ਠਹਿਰਾ ਕੀਤਾ। ਜਦੋਂ ਇਹਨਾਂ ਨੂੰ ਸੇਵਾ ਕਰਦਿਆਂ ਦੇਖਿਆ ਇਹਨਾਂ ਉਹਨਾਂ ਨੂੰ ਕਿਉਂਕਿ ਜਿਹੜਾ ਗੁਰੂ ਘਰ ਕਿਤੇ ਆਇਆ ਹੀ ਨਹੀਂ ਜਿਹੜਾ ਗੁਰੂ ਕੋਲ ਆਇਆ ਇਹਨਾਂ ਨੂੰ ਗੁਰੂ ਦੀ ਮਹਿਮਾ ਦਾ ਪਤਾ ਨਹੀਂ ਹੁੰਦਾ। ਉਹਨਾਂ ਨੂੰ ਮਹਿਸੂਸ ਹੋਇਆ ਵੀ ਸਾਡਾ ਜਿਹੜਾ ਬੱਚਾ ਹੈ ਇਹ ਇਹਨਾਂ ਦੇ ਘਰ ਦਾ ਜਵਾਈ ਆ ਅਤੇ ਇਹ ਤੋਂ ਇਹ ਕੰਮ ਕਰਾਉਂਦੇ ਸ਼ਾਇਦ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਇਹ ਸੇਵਾ ਕਰ ਰਿਹਾ। ਇਸ ਲਈ ਉਹਨਾਂ ਨੇ ਗੁਰੂ ਅਮਰਦਾਸ ਜੀ ਕੋਲ ਸ਼ਿਕਾਇਤ ਕੀਤੀ ਵੀ ਤੁਸੀਂ ਇਹ ਕੀ ਕਰ ਰਹੇ ਹੋ, ਇਹਨਾਂ ਨੂੰ ਟੋਕਰੀ ਚੁਕਾਈ ਹੋਈ ਆ, ਕੱਪੜੇ ਦੇਖੋ ਇਹਨਾਂ ਦੇ, ਅਤੇ ਤੁਸੀਂ ਇਹਨਾਂ ਤੋਂ ਕੰਮ ਕਰਾ ਰਹੇ ਹੋ। ਅਤੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨੇ ਫਿਰ ਨਾਲ ਦੀ ਨਾਲ ਕਿਹਾ ਵੀ ਮਹਾਰਾਜ ਇਹਨਾਂ ਨੂੰ ਪਤਾ ਨਹੀਂ ਇਹ ਭੁੱਲੇ ਹੋਏ ਆ, ਤੁਸੀਂ ਇਹਨਾਂ ਨੂੰ ਬਖਸ਼ ਦਿਓ। ਅਤੇ ਮਹਾਰਾਜ ਨੇ ਫਿਰ ਵਚਨ ਕੀਤਾ ਗੁਰੂ ਅਮਰਦਾਸ ਜੀ ਨੇ ਵੀ ਕਹਿੰਦੇ ਜਿਹੜੀ ਤੁਹਾਨੂੰ ਇਹ ਟੋਕਰੀ ਲੱਗਦੀ ਹੈ ਨਾ ਇਹ ਜ਼ਿੰਮੇਵਾਰੀ ਦੀ ਟੋਕਰੀ ਆ, ਇਹਦੇ ਇਹ ਸਿਰ 'ਤੇ ਛਤਰ ਝੁੱਲਣਗੇ, ਦੁਨੀਆ ਨਮਸਕਾਰਾਂ ਕਰੂਗੀ। ਉਹ ਬਚਨ ਫਿਰ ਗੁਰੂ ਦਾ ਪੂਰਾ ਹੋਣਾ ਹੁੰਦਾ। ਸੇਵਾ ਕਰਦਿਆਂ ਹੋਇਆਂ ਫਿਰ ਜਦੋਂ ਗੁਰੂ ਅਮਰਦਾਸ ਜੀ ਸੱਚਖੰਡ ਜਾਣ ਲੱਗੇ ਤਾਂ ਉਹ ਪਹਿਲਾਂ ਇਹਨਾਂ ਨੂੰ ਥਾਪਿਆ, ਫਿਰ ਉਹਨਾਂ ਨੇ ਜਦੋਂ ਅੰਤ ਸਮਾਂ ਨੇੜੇ ਆਇਆ ਜੋ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਸੁੰਦਰ ਜੀ ਦੇ ਨਾਂ 'ਤੇ, ਉਹ ਸ਼ਬਦ ਦੇ ਵਿੱਚ ਫਿਰ ਦੱਸਦੇ ਨੇ ਵੀ ਉਹ ਪਰਮੇਸ਼ੁਰ ਨੂੰ ਭਾ ਗਏ, ਇਹ ਹਰੀ ਰੂਪ ਹੋ ਗਏ। ਫਿਰ ਇਹ ਜ਼ਿੰਮੇਵਾਰੀ ਦਿੱਤੀ ਇਹਨਾਂ ਨੂੰ, ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸਜਾਣ ਜੀਓ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਕਹਿੰਦੇ ਫਿਰ ਇਹ ਜੋ ਗੁਰੂ ਅਮਰਦਾਸ ਜੀ ਨੇ ਫਿਰ ਇਹ ਪਦਵੀ ਇਹਨਾਂ ਨੂੰ ਬਖਸ਼ਿਸ਼ ਕੀਤੀ ਜਿਉਂਦੇ ਜੀ। ਸਾਰਿਆਂ ਨੂੰ ਫਿਰ ਕਿਹਾ ਵੀ ਅੱਜ ਤੋਂ ਬਾਅਦ ਇਹ ਗੁਰੂ ਰੂਪ ਹੋ ਕੇ ਸੰਗਤੀ ਰੂਪ ਦੇ ਵਿੱਚ ਇਹ ਪ੍ਰਚਾਰ ਕਰਨਗੇ। ਅਤੇ ਗੁਰੂ ਅਮਰਦਾਸ ਜੀ ਨੇ ਇਹਨਾਂ ਦੀ ਇੱਕ ਪਹਿਲਾਂ ਹੀ ਡਿਊਟੀ ਲਾ ਦਿੱਤੀ ਸੀ ਇੱਕ ਨਗਰ ਵਸਾਉਣ ਲਈ ਜੋ ਕਿ ਅੱਜ ਅੰਮ੍ਰਿਤਸਰ ਸ਼ਹਿਰ ਹੈ, ਇਹ ਗੁਰੂ ਰਾਮਦਾਸ ਜੀ ਨੇ ਇਹ ਵਸਾਇਆ ਨਗਰ, ਇਹਦਾ ਨਾਮ ਪਹਿਲਾਂ ਚੱਕ ਰਾਮਦਾਸ ਸੀ। ਉੱਥੇ ਦੇਖੋ ਗੁਰੂ ਸਾਹਿਬਾਂ ਦੀ ਦੂਰਅੰਦੇਸ਼ੀ, ਗੁਰੂ ਸਾਹਿਬਾਂ ਨੇ ਉਹ ਸ਼ਹਿਰ ਵਸਾਇਆ, ਉੱਥੇ ਪਹਿਲਾਂ ਹੀ ਸਾਰੇ ਤਰ੍ਹਾਂ ਦੇ ਜਿਹੜੇ ਲੋਕ ਸੀ ਕਾਰੀਗਰ ਜਿਹੜੇ ਜਾਂ ਕਿਸੇ ਵੀ ਕੋਈ ਕਲਾ ਵਾਲੇ ਸੀਗੇ ਜਿਹਦੇ ਕੋਲ ਕੋਈ ਵੀ, ਉਹਨਾਂ ਨੂੰ ਅਲੱਗ ਅਲੱਗ ਲਿਆਂਦਾ ਅਤੇ ਵਸਾਇਆ ਉਹਨਾਂ ਨੂੰ, ਅਤੇ ਨਾਲ ਦੀ ਨਾਲ ਇਹ ਵਪਾਰ ਕੀਤਾ ਵੀ ਉਹਨਾਂ ਦਾ ਵੀ ਜੀਵਨ ਪੱਧਰ ਉੱਚਾ ਹੋਵੇ ਅਤੇ ਜਿੱਥੇ ਇਹ ਗੁਰੂ ਘਰ ਬਣਾਉਣਾ ਇਹਦੇ ਵਿੱਚ ਵੀ ਆਪਣਾ ਦਸਵੰਧ ਪਾਉਣ। ਇਸ ਲਈ ਬਹੁਤ ਸਾਰੇ ਕਿੱਤੇ ਆ ਉੱਥੇ, ਅੱਜ ਵੀ ਜਾਂਦੇ ਹਾਂ ਅਲੱਗ ਅਲੱਗ ਮੰਡੀ, ਦਾਣਾ ਮੰਡੀ ਜਾਂ ਦੂਜੀ ਮੰਡੀ, ਇਸ ਤਰ੍ਹਾਂ ਨੌਵਾਂ ਦੇ ਨਾਲ ਮਸ਼ਹੂਰ ਨੇ। ਉਹਨਾਂ ਕਿੱਤਿਆਂ ਦੇ ਵਿੱਚ ਲੋਕਾਂ ਨੂੰ ਉਹ ਕਿਰਤ ਕਰਾਈ ਅਤੇ ਜਿੱਥੇ ਉੱਥੇ ਫਿਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਕੀਤੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ, ਅਤੇ ਨਾਲ ਦੀ ਨਾਲ ਸੇਵਾ ਕਰਵਾਈ। ਇਸ ਤਰ੍ਹਾਂ ਇਹਨਾਂ ਨੂੰ ਫਿਰ ਜਦੋਂ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਫਿਰ ਇਹਨਾਂ 'ਤੇ ਉਹ ਕਿਰਪਾ ਬਖਸ਼ਿਸ਼ ਹੋਈ ਅਤੇ ਭੱਟਾਂ ਨੇ ਫਿਰ ਇਹਨਾਂ ਦੀ ਵਡਿਆਈ ਕੀਤੀ ਆ। ਕਹਿੰਦੇ ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਿਨੇ ਸਵਾਰਿਆ। ਕਹਿੰਦੇ ਵੀ ਉਹ ਪਰਮੇਸ਼ਰ ਨੇ ਇਹਨਾਂ ਨੂੰ ਪੈਦਾ ਵੀ ਕੀਤਾ ਅਤੇ ਸਵਾਰ ਕੇ ਆਪਣਾ ਰੂਪ ਵੀ ਦਿੱਤਾ, ਧੰਨ ਹਨ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਜਿਹੜੀ ਨਾਨਕ ਦੇ ਘਰ ਦੇ ਵਿੱਚ ਇਹ ਕਲਾ ਅਨੰਤ ਕਲਾ ਲੈ ਠਾਕਰ ਚੜ੍ਹਿਆ ਉਹ ਕਲਾ ਫਿਰ ਚੌਥੀ ਜੋਤ 'ਚ ਵਰਤੀ, ਪੂਰੀ ਹੋਈ ਕਰਾਮਾਤ ਆਪ ਸਹਿਜਣਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਜਿਵੇਂ ਗੁਰੂ ਨਾਨਕ ਦੇਵ ਜੀ ਤੋਂ ਸਾਰੀਆਂ ਸੰਗਤਾਂ ਆ ਕੇ ਉਹਨਾਂ ਦੇ ਚਰਨਾਂ 'ਤੇ ਚਰਨ ਵੰਦਨਾ ਕਰਦੇ ਸੀ, ਨਮਸਕਾਰ ਕਰਦੇ ਸੀ, ਪੈਣੀ ਪੈਰੀ ਪੈਣਾ ਜੱਗ ਵਰਤਾਇਆ। ਇਸ ਤਰ੍ਹਾਂ ਫਿਰ ਸਿੱਖ ਅਤੇ ਸੰਗਤ ਸਾਰੀ ਪਾਰ ਬ੍ਰਹਮ, ਇਹ ਪਾਰ ਬ੍ਰਹਮ ਰੂਪ ਹੁੰਦੇ ਨੇ ਜਿਹੜੇ ਗੁਰੂ ਰੂਪ ਹੋ ਜਾਂਦੇ ਨੇ ਨਾ, ਸਤਿਗੁਰ ਰੂਪ ਹੋ ਜਾਂਦੇ ਨੇ, ਉਹਦੇ 'ਚ ਪਰਮੇਸ਼ੁਰ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਗੁਰਬਾਣੀ 'ਚ ਸੱਚੇ ਪਾਤਸ਼ਾਹ ਦੱਸਦੇ ਨੇ ਗੁਰ ਪਰਮੇਸ਼ੁਰ ਇੱਕੋ ਜਾਣ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਨੂੰ ਨਮਸਕਾਰ ਹੋਣ ਲੱਗੀ ਸੰਸਾਰ ਦੇ ਵਿੱਚ, ਜਿਹੜਾ ਜਿਹਨੂੰ ਇੱਕ ਯਤੀਮ ਕਹਿੰਦੇ ਸੀ, ਜਿਹਨੂੰ ਕੋਈ ਥਾਂ ਨਹੀਂ ਸੀ, ਇਸ ਕਰਕੇ ਉਹਨਾਂ ਨੂੰ ਵਡਿਆਈ ਮਿਲੀ। ਅਬ ਗੁਰੂ ਰਾਮਦਾਸ ਕੋ ਮਿਲੀ ਵਡਿਆਈ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਸ ਤਰ੍ਹਾਂ ਕਹਿੰਦੇ ਵੀ ਉਸ ਪਰਮੇਸ਼ੁਰ ਦਾ ਕੋਈ ਅੰਤ ਨਹੀਂ ਪਾ ਸਕਦਾ, ਇਸ ਤਰ੍ਹਾਂ ਗੁਰੂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਇਸ ਕਰਕੇ ਗੁਰੂ ਅਟਲ ਹੈ, ਸਦਾ ਹੈ, ਅੱਜ ਵੀ ਗੁਰੂ ਰਾਮਦਾਸ ਜੀ ਗਏ ਨਹੀਂ ਕਿਤੇ, ਕਿਉਂਕਿ ਉਹ ਬ੍ਰਹਮ ਰੂਪ ਹੁੰਦੇ ਨੇ, ਜੋਤ ਸਰੂਪ ਹੁੰਦੇ ਨੇ। ਇਹ ਸਰੀਰ ਨੂੰ ਗੁਰੂ ਨਹੀਂ ਕਿਹਾ ਗਿਆ, ਇਸ ਸਰੀਰ ਦੇ ਵਿੱਚ ਜਿਹੜੀ ਪਰਮੇਸ਼ੁਰ ਦੀ ਜੋਤ ਹੈ, ਜਦੋਂ ਜਾ ਕੇ ਸਾਡੀ ਜੋਤ ਉਸ ਜੋਤ 'ਚ ਮਿਲ ਜਾਂਦੀ ਆ, ਉਦੋਂ ਇਸ ਨੂੰ ਹਰੀ ਰੂਪ ਕਿਹਾ ਗਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਭੱਟ ਜਨ ਕਹਿੰਦੇ, ਜਿਨ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੀ ਸ਼ਰਨ 'ਚ ਆ ਕੇ ਉਸ ਪਰਮੇਸ਼ੁਰ ਨੂੰ ਪ੍ਰੇਮਾ ਭਗਤੀ ਕੀਤੀ, ਜਿਨ੍ਹਾਂ ਨੇ ਉਹ ਪਾਰ ਉਤਰ ਉਤਾਰਾ ਹੋ ਗਿਆ, ਕਿਉਂਕਿ ਇਹ ਜੱਗ ਨੂੰ ਤਾਰਨ ਲਈ ਆਉਂਦੇ ਨੇ ਗੁਰਮੁਖ। ਕਹਿੰਦੇ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਪਰਵਾਰਿਆ। ਕਹਿੰਦੇ ਸਾਰਿਆਂ ਦੇ ਅੰਦਰ ਜਿਹੜੇ ਵਿਕਾਰ ਸੀ ਖਤਮ ਕਰ ਦਿੱਤੇ ਗੁਰੂ ਨੇ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰਿਆ। ਉਹ ਧੰਨ ਹੈ ਜਿੱਥੇ ਤੁਸੀਂ ਬੈਠ ਕੇ ਵਡਿਆਈ ਕਰਦੇ ਹੋ, ਜਿੱਥੇ ਗੁਰੂ ਚਰਨ ਪਾਉਂਦੇ ਸੀ, ਉਹ ਧਰਤੀ ਅੱਜ ਸੋਭਨੀਕ ਹੈ, ਧੰਨ ਹੈ ਉਹ ਜਗ੍ਹਾ। ਉਹਨਾਂ ਜਗ੍ਹਾ 'ਤੇ ਅੱਜ ਵੀ ਆਪਾਂ ਦੇਖਦੇ ਹਾਂ ਬੜੇ ਸੋਭਨੀਕ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਕਿਉਂਕਿ ਉੱਥੇ ਜਿੱਥੇ ਵੀ ਗੁਰਬਾਣੀ 'ਚ ਆਉਂਦਾ ਹੈ ਉੱਥੇ 68 ਤੀਰਥ ਪ੍ਰਗਟ ਹੋ ਜਾਂਦੇ ਜਿੱਥੇ ਗੁਰੂ ਬੈਠ ਜਾਵੇ, ਜਿਹਨੂੰ ਮਹਾਰਾਜ ਕਹਿੰਦੇ 68 ਤੀਰਥ ਤਿਸ ਸੰਗ ਰਹੇ ਜੋ ਹਰ ਹਿਰਦੇ ਰਿਹਾ ਸਮਾਏ। ਜਿਨ੍ਹਾਂ ਦੇ ਹਰੀ ਹਿਰਦੇ 'ਚ ਵੱਸ ਜਾਂਦਾ ਹੈ, 68 ਤੀਰਥ ਉਸ ਜਗ੍ਹਾ 'ਤੇ ਹੁੰਦੇ। ਜਿਵੇਂ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰ ਦਾ ਖਿਤਾਬ ਆ, ਜਿੱਥੇ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਨ ਉਹ 68 ਤੀਰਥ ਆ। ਸਾਰੇ ਤੀਰਥਾਂ ਦਾ ਇਸ਼ਨਾਨ ਹੁੰਦਾ ਜੇ ਅਸੀਂ ਗੁਰੂ ਦੇ ਸ਼ਬਦ ਨਾਲ ਆ ਕੇ ਜੁੜ ਜਾਈਏ, ਗੁਰੂ ਦੀ ਬਾਣੀ ਨੂੰ ਸੁਣੀਏ, ਵਿਚਾਰੀਏ, ਸਮਝੀਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੰਨ ਸੋ ਤੇਰਾ ਥਾਨ, ਉਹ ਥਾਂ ਧੰਨ ਹੈ ਜਿੱਥੇ ਗੁਰੂ ਆ ਕੇ ਬਹਿੰਦਾ। ਇਸ ਕਰਕੇ ਅੱਗੇ ਦੱਸਦੇ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸੁਧਾਰਿਆ। ਕਹਿੰਦੇ ਉਹੀ ਨਾਨਕ ਦੀ ਜੋਤ ਜਿਹੜੀ ਲਹਿਣੇ 'ਚ ਵਰਤ ਕੇ ਗੁਰੂ ਅੰਗਦ ਪ੍ਰਗਟ ਹੋਇਆ, ਉਹੀ ਗੁਰੂ ਅਮਰਦਾਸ ਜੀ ਅਤੇ ਗੁਰੂ ਅਮਰਦਾਸ ਜੀ ਤੋਂ ਅੱਜ ਗੁਰੂ ਰਾਮਦਾਸ ਜੀ, ਉਹੀ ਪ੍ਰਚਾਰ ਜੋ ਗੁਰੂ ਨਾਨਕ ਨੇ ਜੀਵਾਂ ਨੂੰ ਤਾਰਨ ਲਈ, ਅੱਜ ਉਹੀ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਅੱਜ ਜੀਵਾਂ ਨੂੰ ਤਾਰ ਰਹੇ ਨੇ। ਗੁਰ ਡਿੱਠਾ ਤਾਂ ਮਨ ਸੁਧਾਰਿਆ, ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਉਹਨਾਂ ਦਾ ਮਨ ਜਿਹੜਾ ਉਹ ਵਿਕਾਰਾਂ ਤੋਂ ਬਚ ਜਾਂਦਾ, ਉਹ ਸੁਧਰ ਜਾਂਦਾ। ਆਪਾਂ ਕਹਿੰਦੇ ਹਾਂ ਇਹ ਬੰਦਾ ਪਹਿਲਾਂ ਵਿਗੜਿਆ ਹੋਇਆ ਸੀ, ਸੁਧਰ ਗਿਆ। ਇਸ ਤਰ੍ਹਾਂ ਗੁਰ ਡਿੱਠਾ ਜਿਹੜਾ ਅੱਜ ਵੀ ਗੁਰੂ ਦੇ ਬਚਨਾਂ ਨੂੰ ਸੁਣਦਾ ਅਤੇ ਮੰਨਦਾ, ਜਿਹੜਾ ਬਾਣੀ ਨੂੰ ਪੜ੍ਹਦਾ ਅਤੇ ਸੁਣਦਾ ਅਤੇ ਵਿਚਾਰਦਾ, ਉਹ ਮਨ ਜਿਹੜਾ ਹੈ ਗੁਰੂ ਦੇ ਮਾਰਗ 'ਤੇ ਚੱਲ ਪੈਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਚੌਥੇ ਪਾਤਸ਼ਾਹ ਨੇ ਹਰ ਇੱਕ ਸਿੱਖ ਨੂੰ ਇੱਕ ਰਹਿਣੀ ਦੱਸੀ, ਮਰਯਾਦਾ ਦੱਸੀ, ਕਿਉਂਕਿ ਗੁਰੂ ਸਾਹਿਬਾਂ ਨੇ ਮਨ ਨੂੰ ਮਰਯਾਦਾ 'ਚ ਲਿਆਂਦਾ। ਜਿਹੜਾ ਮਨ ਹਾਥੀ ਦੀ ਤਰ੍ਹਾਂ ਮਸਤ ਹੋਇਆ ਫਿਰਦਾ ਹੈ, ਇਹਦੀ ਇੱਕ ਮਰਯਾਦਾ ਹੈ। ਇਸ ਕਰਕੇ ਮਨ ਅਤੇ ਗੁਰੂ ਦਾ ਕੁੰਡਾ ਹੋਊਗਾ ਜਿੰਨਾ ਚਿਰ ਇਹ ਹਸਤੀ ਹੈ, ਜਿਹੜਾ ਹਾਥੀ ਹੈ ਜਿਹੜਾ, ਇਹ ਉਨਾ ਚਿਰ ਟਿਕ ਨਹੀਂ ਸਕਦਾ। ਸਾਡਾ ਮਨ ਆਮ ਤੌਰ 'ਤੇ ਅਸੀਂ ਕਹਿੰਦੇ ਟਿਕਦਾ ਨਹੀਂ ਗਾ, ਇਹਦੇ ਟਿਕਣ ਦਾ ਕਾਰਨ ਅਗਿਆਨਤਾ ਹੁੰਦੀ ਆ। ਜਿੰਨਾ ਚਿਰ ਇਹਨੂੰ ਗਿਆਨ ਨਹੀਂ ਆਉਂਦਾ ਉਨਾ ਚਿਰ ਮਨ ਟਿਕ ਨਹੀਂ ਸਕਦਾ। ਸਭ ਤੋਂ ਪਹਿਲਾਂ ਜ਼ਰੂਰੀ ਹੈ ਸੰਗਤ 'ਚ ਆ ਕੇ ਗੁਰੂ ਦਾ ਗਿਆਨ ਲੈਣਾ, ਗੁਰੂ ਦੀ ਬਾਣੀ ਦੀ ਵਿਚਾਰ, ਸਿੱਖੀ ਸਿੱਖਿਆ ਗੁਰ ਵਿਚਾਰ। ਅੱਜ ਸਾਡੇ 'ਚ ਕਮੀ ਹੈ ਕਿ ਅਸੀਂ ਗੁਰੂ ਦੀ ਵਿਚਾਰ ਸੁਣਦੇ ਨਹੀਂ, ਕਰਦੇ ਨਹੀਂ, ਤਾਂ ਹੀ ਸਾਡੇ ਮਨ 'ਚ ਟਿਕਦੇ ਨਹੀਂ। ਇਸ ਲਈ ਮਨ ਟਿਕੂਗਾ ਉਦੋਂ ਜਦੋਂ ਗੁਰੂ ਦਾ ਗਿਆਨ ਹੋਊਗਾ। ਤਾਂ ਕਰਕੇ ਗੁਰੂ ਦਾ ਮਨ ਜਦੋਂ ਸਾਡਾ ਮਨ ਗੁਰੂ ਦੀ ਮਰਜ਼ਾਦਾ 'ਚ ਆ ਜਾਊਗਾ, ਜੋ ਗੁਰੂ ਹੁਕਮ ਕਰਦਾ ਸਾਡੇ ਮਨ ਨੂੰ ਉਹ ਮੰਨੂਗਾ। ਤਾਂ ਫਿਰ ਮਹਾਰਾਜ ਨੇ ਕਿਹਾ ਨਾ, ਗਿਆਨ ਕਬਦ ਦਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਇਸ ਕਰਕੇ ਗੁਰੂ ਦਾ ਗਿਆਨ ਬਹੁਤ ਜ਼ਿਆਦਾ ਜ਼ਰੂਰੀ ਹੈ ਹਰ ਇੱਕ ਸਿੱਖ ਲਈ। ਗੁਰਬਾਣੀ ਜਿਹੜੀ ਹੈ ਉਹ ਪੜ੍ਹਨੀ, ਸੁਣਨੀ ਅਤੇ ਮੰਨਣੀ ਅਤੇ ਵਿਚਾਰਨੀ, ਜਿਹੜੀ ਕਿ ਸਾਡੇ 'ਚ ਕਮੀ ਆਉਂਦੀ ਜਾ ਰਹੀ ਹੈ, ਇਹ ਬੜਾ ਦੁੱਖ ਦੀ ਗੱਲ ਹੈ, ਇਹ ਹੋਣੀ ਨਹੀਂ ਚਾਹੀਦੀ। ਹਰ ਇੱਕ ਸਿੱਖ ਨੂੰ ਗੁਰਬਾਣੀ ਪੜ੍ਹਨੀ ਆਉਣੀ ਚਾਹੀਦੀ ਹੈ, ਹਰ ਇੱਕ ਸਿੱਖ ਨੂੰ ਇਹ ਵਿਚਾਰ ਆਉਣੀ ਚਾਹੀਦੀ ਹੈ, ਕਿਉਂਕਿ ਸਿੱਖੀ ਹੁੰਦੀ ਹੋਈ ਗੁਰੂ ਦੀ ਵਿਚਾਰ ਹੈ। ਅਤੇ ਜੇ ਸਾਨੂੰ ਨਹੀਂ ਆਉਂਦੀ ਤਾਂ ਸੁਣ ਤਾਂ ਸਕਦੇ ਹੀ ਹਾਂ ਕਮ ਸੇ ਕਮ। ਮਹਾਰਾਜ ਦੀ ਐਡੀ ਕਿਰਪਾ ਹੈ ਵੀ ਕਿੰਨੇ ਗੁਰਦੁਆਰਾ ਸਾਹਿਬ ਬਣੇ ਨੇ, ਗੁਰੂ ਦੀ ਬਾਣੀ ਦੀ ਹਰ ਰੋਜ਼ ਕਥਾ ਹੁੰਦੀ ਹੈ ਸਵੇਰੇ ਸ਼ਾਮ, ਪਰ ਸਾਡੇ ਕੋਲ ਟਾਈਮ ਹੈ ਨਹੀਂ ਗਾ ਸੁਣਨ ਦਾ। ਦੇਖੋ ਇਹ ਨਹੀਂ ਹੈ ਐਡਾ ਵੱਡਾ ਪ੍ਰਬੰਧ, ਐਡੀ ਵਧੀਆ ਕਿਰਪਾ ਹੋਈ ਆ, ਜਿੱਥੇ ਕਲਾ ਦਾ ਯੁੱਗ ਹੈ, ਜਿਹਨੂੰ ਅਸੀਂ ਕਹਿੰਦੇ ਕਲ ਯੁੱਗ, ਕਲਾ ਦਾ ਯੁੱਗ ਹੈ। ਐਸੀ ਕਲਾ ਹੈ ਕਿ ਤੁਸੀਂ ਘਰੇ ਬੈਠੇ ਆਹ ਮੇਰੇ ਬਚਨਾਂ ਨੂੰ, ਜੋ ਗੁਰੂ ਦੇ ਬਚਨ ਨੇ ਜੋ ਆਪਾਂ ਵਿਚਾਰ ਕਰ ਰਹੇ ਹਾਂ, ਇਹਨੂੰ ਵਰਲਡ 'ਚ ਜਿੱਥੇ ਮਰਜ਼ੀ ਬੈਠੇ ਸੁਣ ਲਓ, ਕਿੱਡੀ ਕਿਰਪਾ ਹੈ। ਪਰ ਅਸੀਂ ਧਿਆਨ ਨਹੀਂ ਇੱਧਰ ਨੂੰ ਕਰ ਰਹੇ। ਇਸ ਕਰਕੇ ਜਿੰਨਾ ਚਿਰ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਜਾਂਦੇ, ਗੁਰੂ ਨੂੰ ਆਤਮ ਸਮਰਪਣ ਨਹੀਂ ਕਰਦੇ, ਉਨਾ ਚਿਰ ਜੀਵਨ ਸਫਲ ਨਹੀਂ ਹੋਣਾ। ਕਿਉਂਕਿ ਜਦੋਂ ਅਸੀਂ ਗੁਰੂ ਰਾਮਦਾਸ ਜੀ ਦਾ ਅੱਜ ਉਹਨਾਂ ਦਾ ਗੁਰਗੱਦੀ ਦਿਵਸ ਅਸੀਂ ਦੇਖਦੇ ਹਾਂ, ਉਹ ਵੀ ਇੱਕ ਬੱਚੇ ਸੀ ਜਿਨ੍ਹਾਂ ਨੂੰ ਕੋਈ ਗਿਆਨ ਨਹੀਂ ਸੀ ਬਿਲਕੁਲ। ਉਹਨਾਂ ਦੇ ਮਾਤਾ ਨਾਨੀ ਨੂੰ ਗਿਆਨ ਸੀ, ਉਹ ਸੰਗਤ ਕਰਦੇ ਕਰਕੇ ਉਹਨੂੰ ਸੰਗਤ 'ਚ ਭੇਜਦੇ ਸੀਗੇ। ਇਸ ਕਰਕੇ ਉਹ ਸੰਗਤ ਕਰਦੇ ਕਰਦੇ ਗੁਰੂ ਦੇ ਬਚਨ ਕਮਾਉਂਦੇ ਕਮਾਉਂਦੇ ਦੇਖੋ ਇੱਕ ਸਿੱਖ ਤੋਂ ਗੁਰੂ ਰੂਪ ਹੋ ਗਏ। ਗੁਰੂ ਤੋਂ ਅੱਗੇ ਸਤਿਗੁਰ ਦੀ ਪਦਵੀ ਹੁੰਦੀ ਹੈ, ਜਦੋਂ ਕਿ ਉਹ ਸੱਚ 'ਚ ਸਮਾ ਜਾਂਦਾ ਗੁਰਮੁਖ। ਫਿਰ ਉਹ ਜਦੋਂ ਸੱਚ 'ਚ ਸਮਾ ਗਏ, ਫਿਰ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਸਤਿਗੁਰ ਦਾ ਖਿਤਾਬ ਦੇ ਕੇ ਇਹ ਗੁਰਗੱਦੀ ਜਿਹੜੀ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਸੀ, ਇਹ ਉਹਨਾਂ ਨੂੰ ਥਾਪਿਆ ਗਿਆ। ਉਹ ਵੀ ਇੱਕ ਸਿੱਖ ਸੀ। ਇਸ ਕਰਕੇ ਗੁਰੂ ਦੀ ਸ਼ਰਨ 'ਚ ਕੋਈ ਵੀ ਸਿੱਖ ਆ ਜਾਵੇ, ਕੋਈ ਵੀ, ਉਹ ਤਰ ਜਾਂਦਾ। ਤਾਂ ਕਰਕੇ ਮਹਾਰਾਜ ਕਹਿੰਦੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਇਹ ਗੁਰੂ ਨੂੰ ਮਿਲ ਕੇ ਹੀ ਅਮਰ ਪਦਵੀ ਮਿਲਣੀ ਹੈ। ਗੁਰੂ ਦਾ ਗਿਆਨ ਤੋਂ ਬਿਨਾਂ ਜੀਵਨ ਬੇਕਾਰ ਹੈ, ਕਿਉਂਕਿ ਸੰਸਾਰ ਦੀ ਵਿੱਦਿਆ ਜਿੰਨੀ ਮਰਜ਼ੀ ਪੜ੍ਹ ਲਓ, ਸੰਸਾਰ ਦਾ ਗਿਆਨ ਜਿੰਨਾ ਮਰਜ਼ੀ ਹੋਵੇ, ਜੇ ਇਹ ਗੁਰਬਾਣੀ ਦਾ ਗਿਆਨ ਨਾ ਹੋਇਆ ਤਾਂ ਸਾਡਾ ਜੀਵਨ ਦੀ ਬਾਜ਼ੀ, ਅਸੀਂ 100% ਹਾਰ ਕੇ ਜਾਵਾਂਗੇ। ਇਹ ਭਰਮ ਨਹੀਂ ਰਹਿਣਾ ਚਾਹੀਦਾ ਕਿਸੇ ਦੇ ਮਨ 'ਚ। ਇਸ ਕਰਕੇ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆਵਾਂਗੇ, ਫਿਰ ਸਾਡਾ ਇਹ ਭਰਮ ਖਤਮ ਹੁੰਦਾ, ਫਿਰ ਸਾਨੂੰ ਜੀਵਨ ਦੀ ਜਾਂਚ ਸਿਖਾਈ ਜਾਂਦੀ ਹੈ। ਸਾਡਾ ਜੀਵਨ ਉਸ ਦਿਨ ਸ਼ੁਰੂ ਹੁੰਦਾ ਜਿਸ ਦਿਨ ਅਸੀਂ ਗੁਰੂ ਨਾਲ ਜੁੜ ਜਾਂਦੇ ਹਾਂ, ਜਿਸ ਦਿਨ ਅਸੀਂ ਗੁਰੂ ਦੀ ਬਾਣੀ ਨੂੰ ਸੱਤ ਸੱਤ ਮੰਨਦੇ ਹੋਏ ਗੁਰੂ ਦੇ ਸਨਮੁੱਖ ਹੋ ਜਾਂਦੇ ਹਾਂ, ਗੁਰੂ ਵਾਲੇ ਬਣ ਜਾਂਦੇ ਹਾਂ, ਉਦੋਂ ਸਾਡਾ ਜੀਵਨ ਗਿਣਿਆ ਜਾਂਦਾ। ਤਾਂ ਹੀ ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਹੈ। ਇਸ ਲਈ ਗੁਰੂ ਦੇ ਰਾਹੀਂ ਫਿਰ ਗੁਰੂ ਜਦੋਂ ਕਿਰਪਾ ਕਰਦਾ, ਫਿਰ ਸਾਨੂੰ ਸਨਮੁੱਖ ਕਰ ਦਿੰਦਾ। ਕਿਹਦੇ? ਸਾਡਾ ਜਿਹੜਾ ਮਾਤਾ ਪਿਤਾ ਅਕਾਲ ਪੁਰਖ। ਜਦੋਂ ਗੁਰੂ ਅਮਰਦਾਸ ਜੀ ਦੀ ਸੰਗਤ 'ਚ ਇਹ ਗਏ ਤੇ ਗੁਰੂ ਨੇ ਇਹਨਾਂ ਨੂੰ ਸਨਮੁੱਖ ਕੀਤਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਇਸ ਕਰਕੇ ਇਹ ਹਰੀ ਰੂਪ ਹੁੰਦਾ ਉਦੋਂ ਮਨ ਜਦੋਂ ਸਨਮੁੱਖ ਹੋ ਜਾਂਦਾ, ਫਿਰ ਉਹਨੂੰ ਦੇਖਦਾ ਦੇਖਦਾ ਉਹਦੇ ਵਿੱਚ ਸਮਾ ਜਾਂਦਾ, ਜਿਹਨੂੰ ਚੰਦ ਤੇ ਚਕੋਰ ਦੀ ਪ੍ਰੀਤ ਕਿਹਾ ਗਿਆ ਗੁਰਬਾਣੀ 'ਚ। ਇਹ ਪ੍ਰੀਤ ਉਦੋਂ ਪੈਂਦੀ ਹੈ ਜਦੋਂ ਗੁਰੂ ਦੇ ਬਚਨ ਸੁਣਦੇ ਸੁਣਦਾ ਸਾਡਾ ਮਨ ਵਿਰਾਗੀ ਹੋ ਜਾਂਦਾ। ਹਾਂ, ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਨੈਣੀ ਨੀਰ ਵਹਿ ਵਹਿ ਚੱਲੇ ਜੀਓ। ਮਨ ਅੰਦਰ ਵਿਰਾਗ ਪੈਦਾ ਹੋਣਾ, ਪ੍ਰੇਮ ਪੈਦਾ ਹੋਣਾ, ਇਹ ਸੰਗਤ 'ਚ ਆ ਕੇ ਹੋਣਾ, ਹੋਰ ਕਿਤੇ ਨਹੀਂ ਦੁਨੀਆਂ ਦੇ ਵਿੱਚ ਮਿਲਿਆ ਇੱਥੋਂ ਕੋਈ, ਕਿਉਂਕਿ ਮੇਰਾ ਆਪਣਾ ਜ਼ਿੰਦਗੀ ਦਾ ਤਜਰਬਾ। ਦੁਨੀਆਂ ਦੇ ਵਿੱਚ ਤੁਹਾਨੂੰ ਕੋਈ ਜੋੜਨ ਵਾਲਾ ਮਿਲੂਗਾ ਤਾਂ ਗੁਰੂ ਦਾ ਸਿੱਖ ਹੋਊਗਾ, ਜਿਹੜਾ ਗੁਰੂ ਨਾਲ ਜੁੜਿਆ ਹੋਊਗਾ, ਉਹ ਜੋੜ ਦੂ ਗੁਰੂ ਨਾਲ। ਇਸ ਕਰਕੇ ਜਿਹੜਾ ਸਾਨੂੰ ਗੁਰੂ ਨਾਲ ਜੋੜਦਾ ਹੈ, ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ, ਫਿਰ ਸਾਨੂੰ ਦੱਸਿਆ ਇੱਕ ਗੁਰਸਿੱਖ ਦੀ ਰਹਿਣੀ ਜਿਹੜੀ ਗੁਰੂ ਰਾਮਦਾਸ ਜੀ ਨੇ ਦੱਸੀ ਆ, ਇਹ ਆਪਾਂ ਦੇਖਣਾ ਵੀ ਅਸੀਂ ਗੁਰੂ ਦੇ ਸਿੱਖ ਕਹਾਉਂਦੇ ਹਾਂ, ਸਾਡੀ ਰਹਿਣੀ ਕਿਹੜੀ ਹੈ? ਜਿਹਨੂੰ ਗੁਰੂ ਗੋਬਿੰਦ ਸਿੰਘ ਦਸਵੇਂ ਜਾਮੇ 'ਚ ਕੀ ਕਹਿ ਕੇ ਗਏ ਨੇ, ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ। ਇਸ ਕਰਕੇ ਮਹਾਰਾਜ ਨੇ ਕਿਹਾ ਵੀ ਜਿਹੜਾ ਰਹਿਣੀ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ। ਇਹ ਮਨ ਦੀ ਰਹਿਤ ਅਤੇ ਤਨ ਦੀ ਰਹਿਤ, ਪਹਿਲਾਂ ਮਨ ਜਿਹੜਾ ਹੈ ਇਹੀ ਵਿਗੜਿਆ ਹੋਇਆ, ਤਨ ਨਹੀਂ ਵਿਗੜਿਆ ਹੋਇਆ। ਬਸ ਮਨ ਨੂੰ ਸਮਝਾਉਣ ਦੀ ਲੋੜ ਆ। ਜੇ ਮਨ ਸਮਝ ਗਿਆ ਤਨ ਤਾਂ ਇਹ ਸਾਧ ਹੀ ਆ, ਇਹ ਨਹੀਂ ਕਿਸੇ ਪਾਸੇ ਜਾਂਦਾ। ਤਨ ਨੂੰ ਸਾਰਾ ਟਪਾਉਣ ਵਾਲਾ ਮਨ, ਇਸ ਕਰਕੇ ਮਨ ਟਿਕਦਾ ਨਹੀਂ, ਤਨ ਵੀ ਨਹੀਂ ਟਿਕਦਾ। ਇਸ ਕਰਕੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨੇ ਫਿਰ ਇੱਕ ਸਿੱਖ ਦੀ ਰਹਿਣੀ ਦੱਸੀ। ਉਹ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਕਹਿੰਦੇ ਮੇਰੇ ਸਿੱਖ ਦੀ ਨਿਸ਼ਾਨੀ ਆ ਉਹ ਅੰਮ੍ਰਿਤ ਵੇਲਾ ਸਾਂਭੂਗਾ। ਅੰਮ੍ਰਿਤ ਵੇਲਾ ਜਦੋਂ ਅਸੀਂ ਨੀਂਦ ਪੂਰੀ ਕਰਕੇ ਉੱਠਦੇ ਹਾਂ, ਠੀਕ ਆ ਸਮਾਂ ਤੇਜ਼ੀ ਨਾਲ ਬਦਲ ਗਿਆ, ਪੁਰਾਣੇ ਸਮੇਂ ਹੋਰ ਸੀ, ਹੁਣ ਸਮਾਂ ਕੋਈ ਹੋਰ ਆ। ਪੁਰਾਣੇ ਸਮੇਂ 'ਚ ਲੋਕ ਦਿਨ ਦੇ ਟਾਈਮ ਕੰਮ ਕਰਦੇ ਸੀ, ਰਾਤਾਂ ਨੂੰ ਆਰਾਮ ਕਰਦੇ ਸੀ, ਉਹ ਸਵੇਰੇ ਉੱਠਦੇ ਸੀ ਅੰਮ੍ਰਿਤ ਵੇਲੇ ਅਤੇ ਉਹ ਆਪਣੀ ਭਗਤੀ ਬੰਦਗੀ ਕਰਦੇ ਸੀ, ਠੀਕ ਆ। ਜੇ ਕੋਈ ਕੰਮ 'ਚ ਲੇਟ ਪੇਟ ਸੌਂਦਾ ਹੈ, 6 ਘੰਟੇ 7 ਘੰਟੇ ਸੌਣ ਤੋਂ ਬਾਅਦ ਉੱਠਦਾ ਤਾਂ ਹੈਗਾ ਹੀ ਹੈ ਨਾ, ਉੱਠਣ ਸਾਰ ਹੀ ਤਾਂ ਕੋਈ ਉਹ ਕੰਮ 'ਤੇ ਨਹੀਂ ਲੱਗ ਜਾਂਦਾ। ਇਹਨੇ ਉੱਠ ਕੇ ਪਹਿਲਾਂ ਕੰਮ ਕੀ ਕਰਨਾ? ਉਹਨੇ ਉੱਠਣ ਸਾਰ ਪਹਿਲਾਂ ਨਾਮ ਜਪਣਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਪਹਿਲਾਂ ਉਸ ਵਾਹਿਗੁਰੂ ਨੂੰ ਯਾਦ ਕਰਦਾ ਗੁਰਸਿੱਖ, ਕਿਉਂਕਿ ਉਹ ਸਵਾਸ ਦੇ ਕੇ ਸਾਨੂੰ ਜ਼ਿੰਦਾ ਰੱਖ ਰਿਹਾ। ਅਸੀਂ ਉਸ ਨੂੰ ਸਵਾਸਾਂ ਨਾਲ ਯਾਦ ਕਰਦੇ ਹਾਂ, ਫਿਰ ਹਰ ਸਾਹ ਨਾਲ ਯਾਦ ਕਰਨਾ। ਤਾਂ ਗੁਰੂ ਦਾ ਸਿੱਖ ਸਵੇਰੇ ਉੱਠਦਾ, ਇਹ ਕੰਮ ਕਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਦਮ ਕਰਨਾ ਪੈਂਦਾ ਇਸ ਕੰਮ ਲਈ। ਬਸ ਜੀਵ ਉੱਦਮ ਨਹੀਂ ਕਰਦਾ ਵੀ ਅੱਜ ਕਰਾਂਗੇ, ਕੱਲ੍ਹ ਨੂੰ ਕਰਾਂਗੇ, ਪਰਸੋਂ ਨੂੰ ਕਰਾਂਗੇ, ਐਂ ਕਰਦਿਆਂ ਕਰਦਿਆਂ ਜੀਵਨ ਸਾਡਾ ਲੰਘ ਜਾਂਦਾ ਕਈ ਵਾਰੀ ਸਾਰਾ ਹੀ। ਤਾਂ ਕਰਕੇ ਇਸ ਕੰਮ ਲਈ ਉੱਦਮ ਕਰਨਾ ਪੈਂਦਾ। ਜਿਹਨੂੰ ਮਹਾਰਾਜ ਕਹਿੰਦੇ ਉੱਦਮ ਕਰੇਂਦਿਆਂ ਜੀਓ, ਕਾਮ ਆਮਦਿਆਂ ਸੁੱਖ ਪਹੁੰਚ, ਧਿਆਏਂਦਿਆਂ ਪ੍ਰਭੂ ਮਿਲੇ, ਨਾਨਕ ਉਤਰੇ ਚਿੰਤ, ਤੇਰੀ ਚਿੰਤਾ ਵੀ ਖਤਮ ਹੋ ਜਾਊ, ਫਿਕਰ ਵੀ, ਝੋਰੇ ਵੀ। ਕਿਉਂਕਿ ਤੇਰੇ ਅੰਦਰ ਚਿੰਤਾ ਕਦੋਂ ਖਤਮ ਹੁੰਦੀ ਹੈ? ਜਦੋਂ ਇਹ ਬਾਣੀ ਹਿਰਦੇ 'ਚ ਵੱਸ ਜਾਂਦੀ ਹੈ। ਉਦੋਂ ਪਹਿਲਾਂ ਕਿਸੇ ਦੀ ਚਿੰਤਾ ਨਹੀਂ ਖਤਮ ਹੋਈ। ਚਿੰਤਾ ਖਤਮ ਕਰਨ ਦਾ ਇੱਕੋ ਹੀ ਤਰੀਕਾ ਹੈ, ਗੁਰੂ ਦਾ ਸ਼ਬਦ ਹਿਰਦੇ 'ਚ ਵੱਸ ਜਾਵੇ, ਨਾਮ ਹਿਰਦੇ 'ਚ ਵੱਸ ਜਾਵੇ ਅਤੇ ਇਹ ਬਾਣੀ ਹਿਰਦੇ 'ਚ ਵੱਸ ਜਾਵੇ। ਜਿਹਨੂੰ ਅਸੀਂ ਪੜ੍ਹਦੇ ਹਾਂ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਅਤੇ ਜਿਨ੍ਹਾਂ ਦੇ ਅੰਦਰ ਚਿੰਤਾ ਹੀ ਚਿੰਤਾ, ਫਿਕਰ ਹੀ ਫਿਕਰ ਆ, ਝੋਰੇ ਹੀ ਝੋਰੇ ਨੇ, ਇਹਦਾ ਮਤਲਬ ਧੁਰ ਕੀ ਬਾਣੀ ਨੂੰ ਜਾਣਿਆ ਨਹੀਂ ਉਹਨਾਂ ਨੇ। ਇਹ ਸ਼ਬਦ ਅਸੀਂ ਪੜ੍ਹੀ ਜਾਂਦੇ ਹਾਂ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਕਿ ਸਗਲੀ ਚਿੰਤ ਸਾਡੀ ਆਪਾਂ ਆਪਣੇ ਅੰਦਰ ਦੇਖਣਾ। ਬਸ ਗੱਲ ਤਾਂ ਇੰਨੀ ਹੀ ਹੁੰਦੀ ਆ, ਅਸੀਂ ਦੁਨੀਆਂ ਨੂੰ ਨਹੀਂ ਸਮਝਾਉਣਾ, ਲੋਕਾਂ ਨੂੰ ਨਹੀਂ ਸਮਝਾਉਣਾ, ਲੋਕਾਂ ਵਾਸਤੇ ਨਹੀਂ, ਸਾਡੇ ਵਾਸਤੇ ਹੈ ਬਾਣੀ। ਇਹ ਅਸੀਂ ਪਹਿਲਾਂ ਦੇਖਣਾ ਵੀ ਸਾਡੀ ਅੰਦਰ ਕਿੱਡੀ ਚਿੰਤਾ, ਕਿੰਨੇ ਝੋਰੇ ਲੱਗੇ ਹੋਏ ਆ ਸਾਨੂੰ। ਇਹ ਚਿੰਤਾ ਉਦੋਂ ਖਤਮ ਹੁੰਦੀ ਹੈ ਜਦੋਂ ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਇਹ ਚਿੰਤਾ ਖਤਮ ਹੋ ਜਾਂਦੀ ਹੈ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਵੀ ਚਿੰਤਾ ਤਾਂ ਰੱਬ ਨੂੰ ਚਾਹੀਦੀ ਹੈ, ਜਿਹਨੇ ਪੈਦਾ ਕੀਤਾ ਉਹਨੂੰ ਚਿੰਤਾ ਹੈ ਵੀ ਹੈ ਬੱਚਿਆਂ ਦੀ। ਮਹਾਰਾਜ ਕਹਿੰਦੇ ਚਿੰਤਾ ਕਰਤਾ ਕਰੇ ਜਨ ਉਪਾਇਆ ਜੱਗ, ਇਸ ਲਈ ਉਹ ਚਿੰਤਾ ਖਤਮ ਹੋ ਜਾਂਦੀ ਹੈ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਉਹ ਪਰਮੇਸ਼ੁਰ ਦਾ ਨਾਮ ਜਪਦਾ। ਸੌਂਦਿਆਂ ਵੀ ਵਾਹੋ ਵਾਹੋ ਕਰੈਣ, ਉੱਠਦਿਆਂ ਵੀ ਵਾਹੋ ਵਾਹੋ ਕਰੈਣ। ਜਦੋਂ ਅਸੀਂ ਰਾਤ ਨੂੰ ਸੌਣਾ ਹੈ ਉਦੋਂ ਸਿਮਰਨ ਕਰਦਿਆਂ ਕਰਦਿਆਂ ਸਰੀਰ ਛੱਡਣਾ ਹੁੰਦਾ। ਸਾਡੀ ਹਾਲਤ ਕੀ ਹੈ? ਸੋਚਦਿਆਂ ਸੋਚਦਿਆਂ ਸਰੀਰ ਛੱਡਣਾ, ਵਿਚਾਰਾਂ 'ਚ ਸਰੀਰ ਛੱਡਣਾ, ਫਿਰ ਰਾਤੀਂ ਸੁਪਨੇ ਆਈ ਜਾਣੇ। ਜਦੋਂ ਰਾਤ ਨੂੰ ਸੁਪਨਾ ਆਉਂਦਾ ਉਦੋਂ ਮਨ ਆਰਾਮ ਨਹੀਂ ਕਰ ਰਿਹਾ, ਉਦੋਂ ਮਨ ਸੁੰਨ 'ਚ ਸਮਾ ਜਾਂਦਾ। ਜਦੋਂ ਤੁਸੀਂ ਸਿਮਰਨ ਕਰਦੇ ਕਰਦੇ ਸੌਂ ਜਾਓਗੇ, ਐਸੀ ਨੀਂਦ ਆਊਗੀ 4-5 ਘੰਟੇ ਤੁਸੀਂ ਬਿਲਕੁਲ ਰਿਲੈਕਸ ਹੋ ਜਾਓਗੇ। ਜੇ ਤੁਹਾਨੂੰ ਰਾਤ ਨੂੰ ਜਾਗੋ ਮਿੱਟੀ ਸੁਪਨੇ ਆਈ ਜਾਂਦੇ ਨੇ ਨਾ, ਉਦੋਂ ਮਨ ਨੇ ਆਰਾਮ ਨਹੀਂ ਕੀਤਾ, ਸਿਰਫ ਤਨ ਦਾ ਆਰਾਮ ਹੋ ਰਿਹਾ। ਦੋਨੇ ਆਰਾਮ ਕਰਨ, ਮਨ ਟਿਕ ਜਾਵੇ, ਮਨ ਆਰਾਮ ਕਰੇ ਰਾਤ ਨੂੰ ਨਿੱਜ ਘਰ ਥਿਰ ਘਰ 'ਚ ਬੈਠੇ। ਤਾਂ ਮਹਾਰਾਜ ਕਹਿੰਦੇ ਇਹ ਉੱਦਮ ਤਾਂ ਕਰਨਾ ਵੀ ਤੁਸੀਂ ਜਪਣਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ, ਉਹਨਾਂ ਦਾ ਗੁਰਗੱਦੀ ਦਿਵਸ ਸੀ, ਉਹਨਾਂ ਦੇ ਬਚਨ ਮੰਨਣੇ ਆ। ਇਹ ਨਹੀਂ ਵੀ ਅੱਜ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਦਿਵਸ ਆ, ਸਾਡੀ ਡਿਊਟੀ ਆ ਉਹਨਾਂ ਦਾ ਜੀਵਨ ਬਿਓਰਾ ਸੁਣਾ ਦੇਣਾ। ਅਤੇ ਤੁਸੀਂ ਸੁਣ ਲਈ, ਸੁਣੀ ਤਾਂ ਅਸੀਂ ਬਹੁਤ ਵਾਰ ਆ, ਪਰ ਮੰਨ ਲਈ। ਹੁਣ ਗੁਰੂ ਰਾਮਦਾਸ ਜੀ ਕਹਿੰਦੇ ਵੀ ਇੰਨੀ ਗੱਲ ਜਿਹੜਾ ਮੰਨ ਜੂਗਾ ਨਾ, ਆਹ ਸ਼ਬਦ ਇੱਕੋ ਹੀ, ਮੇਰਾ ਇੱਕ ਬਚਨ ਵੀ ਕੋਈ ਮੰਨ ਜਾਵੇ, ਇੱਕ ਇੱਕ ਸ਼ਬਦ ਗੁਰੂ ਦਾ ਮੰਨ ਜਾਵੇ ਕੋਈ, ਕਹਿੰਦੇ ਉਹ ਜੀਵਨ ਦਾ ਪਾਰ ਉਤਾਰਾ ਹੋ ਜਾਂਦਾ। ਕਹਿੰਦੇ ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਕਹਿੰਦੇ ਸਵੇਰੇ ਉੱਠ ਕੇ ਉੱਦਮ ਕਰੇ, ਜਿਹੜਾ ਨਾਮ ਜਪੇ, ਨਾਮ ਜਪਣ ਲਈ ਉੱਦਮ ਕਰਨਾ ਪੈਂਦਾ। ਤੁਸੀਂ ਦੇਖਿਓ, ਬਸ ਮਾੜਾ ਜਿਹਾ ਪਾਸਾ ਮਾਰਿਆ ਨਹੀਂ ਤਾਂ ਬਸ ਫੇਰ ਨਹੀਂ ਖੁੱਲ੍ਹਦੀ ਅੱਖ, ਦਿਨ ਚੜ੍ਹੇ ਹੀ ਖੁੱਲੂਗੀ ਫਿਰ ਤਾਂ। ਇਸ ਕਰਕੇ ਉੱਦਮ ਕਰਨਾ ਪੈਂਦਾ ਹੈ। ਜਿਹੜੇ ਵੀ ਗੁਰਮੁਖ ਉੱਦਮ ਕਰਦੇ ਆ, ਜਦੋਂ ਆ ਭਾਈ ਗੁਰਦਾਸ ਦੀਆਂ 12 ਮੈਂ ਪਿੱਛੇ ਅੱਗੇ ਪੜ੍ਹ ਰਹੇ ਹਾਂ ਨਾ, ਗਾਹਾਂ ਜਾ ਕੇ ਆਊਗਾ, ਜਿਨ੍ਹਾਂ ਭਗਤਾਂ ਦੀ ਗੱਲ ਚੱਲ ਰਹੀ ਹੈ ਨਾ, ਇਹ ਦਿਨ ਦੇ ਟਾਈਮ ਕੰਮ ਕਰਦੇ ਸੀ, ਰਾਤ ਨੂੰ ਭਗਤੀ ਕਰਦੇ ਸੀ। ਇਹ ਐਵੇਂ ਨਹੀਂ ਉੱਦਮ ਕੀਤਾ ਉਹਨਾਂ ਨੇ, ਤਾਂ ਹੀ ਅੱਜ ਦੁਨੀਆ ਉਹਨਾਂ ਨੂੰ ਨਮਸਕਾਰਾਂ ਕਰਦੀ ਹੈ। ਅਸੀਂ ਤਾਂ ਇਹਨਾਂ ਦੀ ਬਾਣੀ ਪੜ੍ਹ ਕੇ ਸੌਖਾ ਕਰ ਦਿੱਤਾ, ਉੱਦਮ ਕਰਨਾ ਸਵੇਰੇ ਉੱਠਣਾ। ਮਹਾਰਾਜ ਕਹਿੰਦੇ ਫਿਰ ਕੀ ਕਰਨਾ ਉੱਦਮ ਦੇ ਨਾਲ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਇੱਥੇ ਮਨ ਦੇ ਇਸ਼ਨਾਨ ਦੀ ਗੱਲ ਹੈ, ਤਨ ਦੇ ਇਸ਼ਨਾਨ ਦੀ ਅਜੇ ਗੱਲ ਹੀ ਨਹੀਂ ਆਈ। ਮਨ ਦਾ ਇਸ਼ਨਾਨ ਕਰਾਉਣਾ, ਮਨ ਦਾ ਇਸ਼ਨਾਨ ਹੁੰਦਾ ਗੁਰੂ ਦੇ ਸ਼ਬਦ ਨਾਲ ਜੁੜ ਕੇ, ਜਿਹਨੂੰ ਕਹਿੰਦੇ ਮਨ ਧੋਵੋ ਸ਼ਬਦ ਲਾਗੋ ਅਰਸ ਰੋ ਚਿੱਤ ਲਾਏ। ਜਦੋਂ ਅਸੀਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਪਰਮੇਸ਼ਰ ਦਾ ਨਾਮ ਜਪਦੇ ਹਾਂ, ਉਦੋਂ ਇਹ ਸੁਰਤੀ ਸ਼ਬਦ ਨਾਲ ਜੁੜ ਜਾਂਦੀ ਹੈ ਅਤੇ ਮਨ ਦੀ ਮੈਲ ਲੈਂਦੀ ਹੈ। ਇਹਨੂੰ ਉੱਦਮ ਕਰਨਾ ਕਹਿੰਦੇ ਆ। ਇਹ ਫਿਰ ਅੱਗੇ ਜਾ ਕੇ ਜਦੋਂ ਸੁਰਤੀ ਸਾਡੀ ਇਹ ਤ੍ਰੈਗੁਣਾਂ ਤੋਂ ਉੱਪਰ ਉੱਠ ਜਾਂਦੀ ਹੈ ਨਾ, ਸਾਡੇ ਅੰਦਰ ਅੰਮ੍ਰਿਤਸਰ ਹੈ ਜਿਹੜਾ ਉਹ ਸ਼ਹਿਰ ਸੀ ਨਾ, ਉਹਦਾ ਨਾਮ ਤਾਂ ਚੱਕ ਰਾਮਦਾਸ ਸੀ। ਫਿਰ ਅੰਮ੍ਰਿਤਸਰ ਕਿਉਂ ਰੱਖਿਆ ਗਿਆ? ਅੰਮ੍ਰਿਤਸਰ ਦੇ ਵਿੱਚ ਫਿਰ ਉਹ ਸੱਚਖੰਡ ਦਾ ਨਕਸ਼ਾ ਬਣਾਇਆ ਗਿਆ, ਸੱਚਖੰਡ ਬਣਾਇਆ ਗਿਆ, ਜਿਹਨੂੰ ਅਸੀਂ ਸੱਚਖੰਡ ਹਰਿਮੰਦਰ ਸਾਹਿਬ ਕਹਿੰਦੇ ਹਾਂ। ਉਹ ਸੱਚਖੰਡ ਦਾ ਨਕਸ਼ਾ ਹੈ, ਉੱਥੇ ਭੇਦ ਦਿੱਤਾ ਫਿਰ ਗੁਰੂ ਸਾਹਿਬਾਂ ਨੇ ਸਾਨੂੰ। ਫਿਰ ਉਸ ਸ਼ਹਿਰ ਦਾ ਨਾਂ ਅੰਮ੍ਰਿਤਸਰ ਰੱਖ ਦਿੱਤਾ ਗਿਆ, ਵੀ ਜਿਹੜਾ ਵੀ ਇਸ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤ ਸਰੋਵਰ ਚ ਆ ਕੇ ਇਸ਼ਨਾਨ ਕਰਕੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਇਹ ਕਰੂਗਾ ਕਰਮ, ਤੇ ਕਹਿੰਦੇ ਉਹਦਾ ਜੀਵਨ ਸਫਲ ਹੋ ਜੂਗਾ। ਸਾਡੇ ਅੰਦਰ ਵੀ ਅੰਮ੍ਰਿਤਸਰ ਹੈ, ਕਿਉਂਕਿ ਸੱਚਖੰਡ ਦੇ ਵਿੱਚ ਜੋ ਸੁਰਤੀ ਜਾਂਦੀ ਆ ਤ੍ਰੈਗੁਣਾਂ ਤੋਂ ਉੱਤੇ ਨੂੰ ਸੱਚਖੰਡ ਕਹਿ ਤੋ, ਇਹਦੇ ਬਹੁਤ ਸਾਰੇ ਨਾਂ ਆ। ਕਈ ਵਾਰੀ ਬੰਦਾ ਨਾ ਭੁਲੇਖੇ ਜਿਹੇ 'ਚ ਪੈ ਜਾਂਦਾ ਵੀ ਸੱਚਖੰਡ, ਤ੍ਰੈਗੁਣਾਂ 'ਚ ਸੱਚਖੰਡ ਨਹੀਂ ਹੈ। ਤ੍ਰੈਗੁਣਾਂ ਤੋਂ ਉੱਤੇ ਜਦੋਂ ਸੁਰਤੀ ਜਾਂਦੀ ਹੈ ਉਹ ਸੱਚ ਨਾਲ ਜੁੜਦੀ ਹੈ, ਜਦੋਂ ਬ੍ਰਹਮ ਨਾਲ ਜੁੜਦੀ ਹੈ ਉਹਨੂੰ ਸੱਚਖੰਡ ਕਹਿ ਦਿੱਤਾ ਗਿਆ, ਨਿਰੰਕਾਰ ਨੂੰ, ਵਾਹਿਗੁਰੂ ਨੂੰ। ਨਿਰੰਕਾਰ ਹਰ ਜਗ੍ਹਾ 'ਤੇ ਵੱਸਦਾ, ਫਿਰ ਉਹ ਸੁਰਤੀ ਹਰ ਜਗ੍ਹਾ 'ਤੇ ਪਰਮੇਸ਼ਰ ਨੂੰ ਦੇਖਦੀ ਹੈ, ਜਦੋਂ ਉਹਨੂੰ ਕਹਿੰਦੇ ਸੱਚਖੰਡ ਦਾ ਵਾਸੀ ਹੈ, ਜਿਉਂਦੇ ਜੀ, ਅਤੇ ਅੰਤ ਵੇਲੇ ਤੋਂ ਸੱਚਖੰਡ 'ਚ ਜਾਂਦਾ ਹੀ ਜਾਂਦਾ। ਅਤੇ ਸਿਫਾਰਸ਼ ਨਾਲ ਉੱਥੇ ਥਾਂ ਨਹੀਂ ਕੋਈ ਮਿਲਦੀ, ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ, ਥਾਂ ਨਾ ਪਾਇਣ ਕੂੜਿਆਰ ਮੂੰਹ ਕਾਲੇ ਦੋਜਕ ਚਾਲਿਆ। ਹੁਣ ਅੰਮ੍ਰਿਤਸਰ ਕਿੱਥੇ ਆ ਸਾਨੂੰ ਦੱਸਿਆ ਗਿਆ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਸਾਡੇ ਅੰਦਰ ਨੌ ਦਰਾਂ ਤੋਂ ਉੱਤੇ ਜਿਹੜਾ ਬੈਠਾ ਜੋਤ ਸਰੂਪ ਪਰਮੇਸ਼ਰ, ਜਿਹਨੂੰ ਸਤਿਪੁਰਖ ਵੀ ਕਿਹਾ, ਸਤਿਗੁਰ ਵੀ ਕਿਹਾ, ਉਹ ਸਤਿਗੁਰ ਜਿੱਥੇ ਬੈਠਾ ਹੈ ਉੱਥੇ ਅੰਮ੍ਰਿਤ ਜਲ ਪ੍ਰਗਟ ਹੁੰਦਾ। ਜਿੱਥੇ ਅੰਮ੍ਰਿਤ ਜਲ ਸਾਡੇ ਅੰਦਰ ਪ੍ਰਗਟ ਹੁੰਦਾ ਉਹਨੂੰ ਅੰਮ੍ਰਿਤਸਰ ਕਹਿੰਦੇ ਨੇ, ਜਿਹਨੂੰ ਮਹਾਰਾਜ ਕਹਿੰਦੇ ਅੰਮ੍ਰਿਤਸਰ ਸਤਿਗੁਰ ਸਤਿਬਾਦੀ ਜਿੱਤ ਨਾਤੇ ਕਊਆ ਹੰਸ ਹੋ ਹੈ ਨਾਨਕ ਧੰਨ ਧੰਨ ਵੱਡੇ ਵੱਡ ਭਾਗੀ ਜਿਨ ਗੁਰਮਤ ਨਾਮ ਰਿਧੇ ਮਲ ਤੋ ਹੈ। ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਆਪਣੇ ਮਨ ਕਾਲੇ ਨੂੰ ਧੋ ਕੇ ਸ਼ੁੱਧ ਕਰ ਲਿਆ। ਇਸ ਕਰਕੇ ਜਿੱਥੇ ਸਤਿਗੁਰ ਹੈ ਉੱਥੇ ਅੰਮ੍ਰਿਤ ਵਰਖਾ ਹੁੰਦੀ ਹੈ। ਜਿੱਥੇ ਹੁਣ ਜਿਵੇਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜਦੋਂ ਵਿਚਾਰ ਹੁੰਦੀ ਹੈ ਅੰਮ੍ਰਿਤ ਵਚਨ ਨੇ, ਹੁਣ ਸਾਡੇ ਮਨ ਦੇ ਉੱਤੇ ਧੂੜੀ ਪੈ ਰਹੀ ਹੈ, ਇਹਨੂੰ ਅੰਮ੍ਰਿਤ ਵਚਨ ਵੀ ਕਿਹਾ ਅਤੇ ਅੰਮ੍ਰਿਤ ਵਰਖਾ ਵੀ ਕਿਹਾ, ਅੰਮ੍ਰਿਤਸਰ ਵੀ ਕਿਹਾ ਇਸੇ ਨੂੰ ਵੀ। ਅੰਮ੍ਰਿਤਸਰ ਹੁੰਦਾ ਜਿੱਥੇ ਸਰ ਦਾ ਮਤਲਬ ਹੁੰਦਾ ਸਰੋਵਰ, ਜਿੱਥੇ ਅੰਮ੍ਰਿਤ ਵਚਨ ਬੋਲੇ ਜਾਂਦੇ ਹੋਣ, ਜਿੱਥੇ ਗੁਰੂ ਦੀ ਬਾਣੀ ਦੀ ਵਿਚਾਰ ਹੁੰਦੀ ਆ, ਉਹ ਅੰਮ੍ਰਿਤਸਰ ਬਣ ਜਾਂਦਾ। ਸਾਡਾ ਮਨ ਉਸ ਸਰੋਵਰ 'ਚ ਇਸ਼ਨਾਨ ਕਰਦਾ ਜਿੱਥੇ ਬ੍ਰਹਮ ਵਿਚਾਰ ਹੁੰਦੀ ਹੋਵੇ। ਇਸ ਕਰਕੇ ਮਹਾਰਾਜ ਕਹਿੰਦੇ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਇਹ ਸਾਡਾ ਮਨ ਸੁਣ ਮੰਡਲ ਦੇ ਵਿੱਚ ਜਾ ਕੇ ਇਹ ਨਿੱਤ ਇਸ਼ਨਾਨ ਕਰਦਾ ਸਾਡਾ ਮਨ ਗੁਰੂ ਦੇ ਸ਼ਬਦ ਨਾਲ ਜੁੜ ਕੇ। ਫਿਰ ਮਹਾਰਾਜ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਬਿਕ ਪਾਪ ਦੋਖ ਲੈ ਜਾਵੇ। ਕਹਿੰਦਾ ਜਿਹੜਾ ਇਹ ਗੁਰੂ ਦਾ ਉਪਦੇਸ਼ ਆ, ਗੁਰੂ ਰਾਮਦਾਸ ਜੀ ਕਹਿੰਦੇ ਉਹਨੂੰ ਹਿਰਦੇ 'ਚ ਵਸਾਉਣਾ ਪਊਗਾ ਅਤੇ ਹਰੀ ਨੂੰ ਵਾਹਿਗੁਰੂ ਨੂੰ ਜਪਣਾ ਪਊਗਾ। ਜਦੋਂ ਅਸੀਂ ਵਾਹਿਗੁਰੂ ਨੂੰ ਜਪਾਂਗੇ ਫਿਰ ਸਾਡੇ ਕੀਤੇ ਪਾਪ ਖੰਡਨ ਹੋ ਜਾਂਦੇ ਨੇ, ਸਭ ਕਿਲਬਿਕ ਪਾਪ ਦੋਖ ਲੈ ਜਾਵੇ। ਕਹਿੰਦੇ ਕੀਤੇ ਹੋਏ ਪਾਪ ਖੰਡਨ ਹੋ ਜਾਂਦੇ ਨੇ, ਇਸ ਕਰਕੇ ਸਾਡਾ ਜੀਵਨ ਸਫਲ ਹੋ ਜਾਂਦਾ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ। ਗੁਰਬਾਣੀ 'ਚ ਮਹਾਰਾਜ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਇੱਕ ਵਾਰ ਵਾਹਿਗੁਰੂ ਕਹਿਣ ਦੇ ਨਾਲ, ਇੱਕ ਵਾਰ ਸਿਮਰਨ ਕਰਨ ਦੇ ਨਾਲ ਸਾਡੇ ਕਰੋੜਾਂ ਪਾਪ ਲੈ ਜਾਂਦੇ ਨੇ। ਏਕ ਵਾਰ ਹਰ ਹਰ ਸਿਮਰਤ ਕੋਟ ਕਸਮਲ ਪਾਪ ਲੈ ਜਾਤ, ਇੱਕ ਵਾਰ। ਬਾਬੇ ਕਬੀਰ ਨੇ ਤਾਂ ਇੱਦੋਂ ਵੀ ਅੱਗੇ ਕਹਿ ਦਿੱਤਾ, ਉਹ ਕਹਿੰਦਾ ਸੁਪਨੇ ਦੇ ਵਿੱਚ ਵੀ ਕੋਈ ਰੱਬ ਦਾ ਨਾਂ ਲੈ ਲਵੇ, ਕਹਿੰਦੇ ਮੈਂ ਉਹਨੂੰ ਆਪਣੇ ਚਰਮ ਦੀਆਂ ਜੁੱਤੀਆਂ ਸਮਾ ਕੇ ਪਾ ਦੂੰਗਾ। ਕਬੀਰ ਸੁਪਨੇ ਹੂੰ ਬਰੜਾਏ ਕੇ ਜੇ ਮੁੱਖ ਨਿਕਸੈ ਰਾਮ ਤਾਕ ਕੇ ਪੱਗ ਕੀ ਪਾਹਨੀ ਮੇਰੇ ਤਨ ਕੋ ਚਾਮ। ਇੰਨਾ ਨਾਮ ਜਪਣ ਦੀ ਮਹਿਮਾ ਗੁਰਬਾਣੀ 'ਚ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਦਾ ਸਿੱਖ ਸਵੇਰੇ ਉੱਠ ਕੇ ਉਪਦੇਸ਼ ਗੁਰੂ ਦਾ ਮੰਨ ਕੇ ਸੁਣਦਾ, ਮੰਨਿਆ ਫਿਰ ਅੱਗੇ ਚੱਲਦਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਬਿਕ ਪਾਪ ਦੋਖ ਲੈ ਜਾਵੇ, ਕੀਤੇ ਹੋਏ ਪਾਪ ਸਾਰੇ ਖੰਡਨ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਫਿਰ ਉਹ ਇਸ਼ਨਾਨ ਪਾਣੀ ਕਰਕੇ ਤਨ ਨੂੰ ਸ਼ੁੱਧ ਕਰਕੇ ਫਿਰ ਗੁਰਬਾਣੀ ਪੜ੍ਹਦਾ। ਕਿਉਂਕਿ ਪਹਿਲਾਂ ਸੁਰਤੀ ਨੂੰ ਟਿਕਾਉਣਾ ਪੈਂਦਾ, ਫੇਰ ਬਾਣੀ ਪੜ੍ਹਨੀ ਪੈਂਦੀ ਹੈ। ਅਸੀਂ ਮੈਂ ਵੀ ਆਪਣਾ ਪ੍ਰੈਕਟੀਕਲ ਆ ਮੇਰਾ ਆਪਣੀ ਜ਼ਿੰਦਗੀ ਦਾ, ਮੈਂ ਕਈ ਵਾਰ ਪਹਿਲਾਂ ਆਉਂਦੀ ਜਦੋਂ ਸੰਗਤ ਨਹੀਂ ਸੀ ਮਿਲੀ ਮੈਨੂੰ, ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ 3:30 ਵਜੇ, ਉੱਠ ਕੇ ਇਸ਼ਨਾਨ ਕਰਕੇ 5 ਬਾਣੀਆਂ ਦਾ ਨਿਤਨੇਮ ਕਰਕੇ ਜਾਂ ਹੋਰ ਬਾਣੀਆਂ ਪੜ੍ਹ ਲੈਣੀਆਂ ਥੋੜ੍ਹੀਆਂ, ਜਿੰਨਾ ਸਮਾਂ ਹੁੰਦਾ ਸੀ, ਅਤੇ ਮੈਂ ਦੁਨੀਆਂ ਦੇ ਵਿੱਚ ਚੌੜਾ ਹੋ ਕੇ ਤੁਰਿਆ ਫਿਰਦਾ ਸੀ ਵੀ ਮੇਰੇ ਵਰਗਾ ਕੌਣ। ਜਦੋਂ ਮੈਨੂੰ ਗੁਰਮੁਖ ਮਿਲੇ ਉਹਨਾਂ ਨੇ ਕਿਹਾ ਵੀ ਨਾਮ ਕਿੰਨਾ ਚਿਰ ਜਪਦਾ, ਮੈਂ ਕਿਹਾ ਜੀ ਉਹ ਕੀ ਹੁੰਦਾ, ਸਿਮਰਨ ਕਿੰਨਾ ਚਿਰ ਕਰਦਾ, ਮੈਂ ਕਿਹਾ ਪਤਾ ਨਹੀਂ। ਫਿਰ ਉਹਨਾਂ ਨੇ ਵਿਧੀ ਦੱਸੀ, ਜੁਗਤੀ ਦੱਸੀ, ਫਿਰ ਨਾਮ ਜਪਦੇ ਹਾਂ, ਫਿਰ ਗੁਰਬਾਣੀ ਪੜ੍ਹਦੇ ਹਾਂ। ਜਦੋਂ ਵੀ ਤੁਸੀਂ ਗੁਰਬਾਣੀ ਪੜ੍ਹਨੀ ਆ ਪਹਿਲਾਂ ਸਿਮਰਨ ਕਰਨਾ, ਸਿਮਰਨ ਕਰਕੇ ਮਨ ਟਿਕੂਗਾ, ਫਿਰ ਬਾਣੀ ਪੜ੍ਹੋਗੇ ਇੱਕ ਇੱਕ ਸ਼ਬਦ ਸਮਝ ਆ ਜੂਗਾ ਤੁਹਾਨੂੰ। ਜੇ ਮਨ ਹੀ ਨਹੀਂ ਟਿਕਿਆ, ਪੜ੍ਹ ਪੜ੍ਹ ਗੱਡੀ ਲੱਦੀਏ ਫਿਰ ਤਾਂ ਬਥੇਰਾ ਚਿਰ ਪੜ੍ਹਦਾ ਰਹਿੰਦਾ। ਇਸ ਕਰਕੇ ਗੁਰਬਾਣੀ ਪੜ੍ਹਨ ਦਾ ਇੱਕ ਤਰੀਕਾ ਹੈ, ਜੁਗਤੀ ਆ। ਇਸ ਕਰਕੇ ਜਿਹਨਾਂ ਨੂੰ ਗੁਰੂ ਕਿਰਪਾ ਕਰਦਾ, ਕਿਉਂਕਿ ਸਵੇਰੇ ਅਸੀਂ ਉੱਠਣ ਸਾਰ ਹੀ ਜਦੋਂ ਨਾ, ਪ੍ਰੈਕਟੀਕਲ ਗੱਲ ਮੈਂ ਤੁਹਾਨੂੰ ਦੱਸਦਾ ਪਰ ਆਪਣੀ ਆਪਣੀ ਮਰਜ਼ੀ ਹੈ ਸਾਰਿਆਂ ਦੀ ਕਿਵੇਂ ਕਰਨਾ ਮੈਨੂੰ। ਜਦੋਂ ਅਸੀਂ ਉੱਠਣ ਸਾਰ ਪਹਿਲਾਂ ਇਸ਼ਨਾਨ ਕਰਦੇ ਹਾਂ, ਇੰਨੇ ਚਿਰ ਨੂੰ ਮਨ 'ਚ ਪਤਾ ਨਹੀਂ ਕਿੰਨੀਆਂ ਕਿੰਨੀਆਂ ਉਡਾਰੀਆਂ ਮਾਰ ਕੇ ਘੁੰਮੇ ਆਉਂਦਾ, ਇੱਥੇ ਜਿਵੇਂ ਰਹਿੰਦੇ, ਇੰਡੀਆ ਵੀ ਜਾਇਆ ਆਉਂਦਾ, ਉੱਧਰ ਵੀ ਜਾਇਆ ਆਉਂਦਾ, ਉੱਧਰ ਵੀ ਜਾਇਆ ਆਉਂਦਾ, ਸਾਰੀਆਂ ਕੰਮ 'ਤੇ ਵੀ ਮੈਂ ਆਹ ਕਰਨਾ, ਮੈਂ ਉਹ ਕਰਨਾ, ਸਾਰੇ ਫੁਰਨੇ ਬਣਨ ਲੱਗ ਜਾਂਦੇ ਨੇ। ਤਾਂ ਕਰਕੇ ਉੱਠਣ ਸਾਰ ਪਹਿਲਾਂ ਨਾਮ ਜਪਣਾ ਹੁੰਦਾ, ਨਾਮ ਜਪ ਕੇ ਫਿਰ ਚੜ੍ਹੇ ਦਿਵਸ, ਫਿਰ ਜਦੋਂ ਥੋੜ੍ਹਾ ਜਿਹਾ ਐਰੋ ਐਰਜੀ ਹੋ ਜਾਂਦੀ ਆ ਫਿਰ ਗੁਰਬਾਣੀ ਪੜ੍ਹਨੀ ਹੈ ਇਸ਼ਨਾਨ ਕਰਕੇ, ਫਿਰ ਗੁਰਬਾਣੀ ਪੜ੍ਹ ਕੇ ਉਹਨੂੰ ਸਮਝਣਾ, ਉਪਦੇਸ਼ ਨੂੰ ਸੁਣਨਾ ਅਤੇ ਮੰਨਣਾ। ਮਾਰੇ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਪੈ, ਫਿਰ ਹਰੀ ਦਾ ਨਾਮ ਜਪਣਾ, ਤੁਰਦਿਆਂ ਫਿਰਦਿਆਂ ਬਹਿੰਦਿਆਂ ਉੱਠਦਿਆਂ ਹਰ ਵੇਲੇ ਉਹਨੂੰ ਯਾਦ ਕਰਨਾ, ਵਾਹਿਗੁਰੂ ਜੀ ਨੂੰ ਉਹਦੇ ਹੁਕਮ 'ਚ ਰਹਿਣਾ, ਕੋਈ ਐਸਾ ਕਰਮ ਨਾ ਕਰਨਾ ਜਿਹਦੇ ਕਰਕੇ ਹਰੀ ਤੋਂ ਦੂਰ ਹੋ ਜਾਈਏ। ਉਪਦੇਸ਼ ਗੁਰੂ ਹਰ ਹਰ ਜਪ ਜਪੈ, ਸਭ ਕਿਲਬਿਕ ਪਾਪ ਦੁੱਖ ਲੈ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਹੁਣ ਮਹਾਰੇ ਅੱਗੇ ਦੱਸਦੇ ਨੇ ਫਿਰ ਕੀ ਕਰਦਾ ਸਿੱਖ ਗੁਰੂ ਤੋਂ ਸਿੱਖਿਆ ਲੈ ਕੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਜਿਨ੍ਹਾਂ ਦੇ ਸਵਾਸਾਂ 'ਚ ਸਿਮਰਨ ਚੱਲ ਪੈਂਦਾ, ਸਾਸ ਗਰਾਸ ਹਰ ਸਾਹ ਨਾਲ ਚੇਤੇ ਆਉਣਾ, ਇਹ ਉਦੋਂ ਆਊਗਾ ਜਦੋਂ ਪ੍ਰੈਕਟੀਕਲ ਕਰਾਂਗੇ। ਕੋਈ ਵੀ ਚੀਜ਼ ਆ ਉਹ ਸਾਡੇ ਹਿਰਦੇ 'ਚ ਉਦੋਂ ਵੱਸਦੀ ਹੈ, ਜਿਵੇਂ ਤੁਹਾਨੂੰ ਵਿਧੀ ਦੱਸ ਦਿੰਦੇ ਹਾਂ। ਜਦੋਂ ਆਪਣਾ ਜਨਮ ਹੋਇਆ ਸੀ ਆਪਾਂ ਆਪਣੇ ਪਿਓ ਨੂੰ ਤਾਂ ਜਾਣਦੇ ਹੀ ਨਹੀਂ ਸੀਗੇ, ਸਾਡੇ ਪਿਓ ਦਾ ਨਾਮ ਕੋਈ ਪਾਪਾ ਕਹਿ ਦਿੰਦਾ, ਕੋਈ ਡੈਡੀ ਕਹਿ ਦਿੰਦਾ, ਕੁਛ ਵੀ। ਸਾਡੀ ਮਾਂ ਨੇ ਕੀ ਕਿਹਾ ਵੀ ਇਹ ਤੇਰਾ ਪਾਪਾ ਹੈ, ਸਾਨੂੰ ਨਹੀਂ ਪਤਾ ਪਾਪਾ ਕੀ ਹੁੰਦਾ, ਨਾ ਸਾਨੂੰ ਇਸ ਭਾਸ਼ਾ ਦਾ ਪਤਾ, ਕੱਖ ਨਹੀਂ ਪਤਾ ਸੀ। ਹੁਣ ਮਾਂ ਨੇ ਵਾਰ ਵਾਰ ਇੱਕ ਗੱਲ ਕਹੀ ਕਿ ਪਾਪਾ, ਇਹ ਤੇਰਾ ਪਾਪਾ, ਇਸ਼ਾਰਾ ਕਰਕੇ। ਉਹ ਬੱਚਾ ਹੌਲੀ ਹੌਲੀ ਹੌਲੀ ਹੌਲੀ ਬੋਲਣ ਲੱਗਿਆ ਅਤੇ ਉਹ ਕੀ ਕਹਿੰਦਾ, ਪਾਪਾ। ਜਦੋਂ ਪਹਿਲੀ ਵਾਰ ਕਹਿੰਦਾ ਬੜਾ ਖੁਸ਼ ਹੁੰਦੇ ਸੀ, ਪਾਪਾ ਕਿਹਾ। ਹੌਲੀ ਹੌਲੀ ਉਹ ਥੋੜ੍ਹਾ ਜਿਹਾ ਬੋਲਣ ਲੱਗ ਜਾਂਦਾ, ਫਿਰ ਪਾਪਾ ਪਾਪਾ ਸੌਖਾ ਕਹਿਣ ਲੱਗ ਜਾਂਦਾ, ਪਹਿਲਾਂ ਉਹਨੂੰ ਬੁਲਾਉਣਾ ਪੈਂਦਾ। ਫਿਰ ਉਹ ਪਾਪਾ ਜਿਹੜਾ ਹੈ ਜਿਹਨੂੰ ਪਿਓ ਕਹਿ ਦਿੰਦੇ ਹਾਂ, ਫਿਰ ਪਿਓ ਨੂੰ ਉਹਨੂੰ ਵਾਰ ਵਾਰ ਪਾਪਾ ਪਾਪਾ ਨਹੀਂ ਕਹਾਉਣਾ ਪੈਂਦਾ ਅਤੇ ਨਾ ਪਾਪੇ ਨੂੰ ਯਾਦ ਕਰਨਾ ਪੈਂਦਾ, ਉਹ ਪਾਪਾ ਉਹਦੇ ਹਿਰਦੇ 'ਚ ਵੱਸ ਗਿਆ। ਸਾਡਾ ਪਿਓ ਸਾਡੇ ਹਿਰਦੇ 'ਚ ਵਸਿਆ ਕਿ ਨਹੀਂ ਵਸਿਆ? ਯਾਦ ਕਰਨਾ ਪੈਂਦਾ ਕਿਤੇ ਆਪਣੇ ਪਿਓ ਨੂੰ, ਕਿਤੇ ਵਾਰ ਵਾਰ ਸਾਨੂੰ ਕੋਈ ਕਹਾਉਂਦਾ ਵੀ ਪਿਓ ਨੂੰ ਯਾਦ ਕਰੋ? ਜੇ ਕਹੇ ਆਪਾਂ ਕਹਾਂਗੇ ਅਸੀਂ ਮੂਰਖ ਹਾਂ, ਸਾਥੋਂ ਸਮਾਂ ਜਾਣਦਾ ਆਪਣੇ ਪਿਓ ਨੂੰ। ਇੱਥੋਂ ਤੱਕ ਕਿ ਸਾਡਾ ਪਿਤਾ ਉਹਦੀ ਅਸੀਂ ਆਵਾਜ਼ ਵੀ ਪਛਾਣਨ ਲੱਗ ਜਾਂਦੇ ਹਾਂ। ਸਾਡਾ ਪਿਤਾ ਕਿਤੇ ਬੋਲਦਾ ਹੋਵੇ ਕੰਧ ਤੋਂ ਓਹਲੇ, ਅਸੀਂ ਦੂਜੇ ਪਾਸੇ ਅਸੀਂ ਕਹਾਂਗੇ ਆ ਮੇਰੇ ਪਾਪਾ ਦੀ ਆਵਾਜ਼ ਹੈ। ਬਸ ਇੰਨੀ ਹੀ ਗੱਲ ਆ, ਪਹਿਲਾਂ ਵਾਹਿਗੁਰੂ ਸ਼ਬਦ ਕਹਿਣਾ ਪੈਂਦਾ, ਸਾਸ ਗਰਾਸ। ਜਦੋਂ ਅਸੀਂ ਸਾਸ ਗਰਾਸ ਸਿਮਰਨ ਕਰਾਂਗੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਉਹ ਗੁਰੂ ਨੂੰ ਚੰਗਾ ਲੱਗਦਾ। ਫਿਰ ਕੀ ਆ, ਜਦੋਂ ਅਸੀਂ ਸਾਸ ਗਰਾਸ ਵਾਹਿਗੁਰੂ ਵਾਹਿਗੁਰੂ ਕਹੀ ਜਾਵਾਂਗੇ, ਇਹ ਵਾਹਿਗੁਰੂ ਸਾਡੇ ਹਿਰਦੇ 'ਚ ਵੱਸ ਜਾਂਦਾ ਜਪਣ ਦੇ ਨਾਲ। ਜਦੋਂ ਉਹ ਹਿਰਦੇ 'ਚ ਵੱਸਦਾ ਫਿਰ ਉਹਦੀ ਆਵਾਜ਼ ਪ੍ਰਗਟ ਹੁੰਦੀ ਆ, ਜਿਹਨੂੰ ਸਹਿਜ ਧੁਨ ਕਿਹਾ ਗਿਆ, ਜਿਹੜੀ ਉਹਦੀ ਮੁੱਖ ਦੀ ਆਵਾਜ਼ ਆ, ਜਿਹਨੂੰ ਸ਼ਬਦ ਕਿਹਾ ਗਿਆ, ਜਿਹਨੂੰ ਨਾਮ ਕਿਹਾ ਗਿਆ। ਫਿਰ ਉਹ ਜਿਹੜੀ ਉਹਦੀ ਆਵਾਜ਼ ਆ ਉਹ ਸਾਨੂੰ ਸੁਣਨ ਲੱਗ ਜਾਂਦੀ ਆ, ਫਿਰ ਸਾਨੂੰ ਉਹ ਆਵਾਜ਼ ਹਿਰਦੇ 'ਚ ਵੱਸ ਜਾਂਦੀ ਹੈ ਸਾਡੇ। ਫਿਰ ਜਿਹੜਾ ਉਹਨੂੰ ਸੁਣਦਾ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ, ਜੇ ਕੋਈ ਹੋਰ ਵੀ ਮਿਲੂਗਾ ਨਾ ਤੁਹਾਨੂੰ ਕੋਈ ਪ੍ਰੈਕਟੀਕਲ ਗੱਲਾਂ, ਇਹ ਜਦੋਂ ਮਿਲੂਗਾ ਤੁਸੀਂ ਦੱਸ ਦੋਗੇ ਵੀ ਇਹ ਤੇਰੇ ਪਿਓ ਦੀ ਆਵਾਜ਼ ਆ, ਜਿਹੜੀ ਕਿ ਸਾਡੇ ਅੰਦਰ ਸਦਾ ਹੀ ਚੱਲਦੀ ਹੈ, ਜਿਹਨੂੰ ਮਾਰੇ ਕਹਿੰਦੇ ਠਾਕਰ ਮੇਰਾ ਸਦ ਬੁਲੰਤਾ। ਸਾਡੇ ਅੰਦਰ ਜਿੰਨਾ ਚਿਰ ਬੋਲਦਾ ਨਾ ਓਨਾ ਚਿਰ ਹੀ ਸੀ ਹਾਂ, ਜਿੱਦਾਂ ਉਹ ਚੁੱਪ ਕਰ ਗਿਆ ਉਹਦੇ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਹੁਣ ਬੋਲ ਕੌਣ ਰਿਹਾ ਸਾਡੇ ਅੰਦਰ? ਇਸ ਕਰਕੇ ਮਹਾਰਾਜ ਕਹਿੰਦੇ ਸਾਰਿਆਂ ਦੇ ਵਿੱਚੋਂ ਪਰਮੇਸ਼ੁਰ ਦੀ ਜੋਤ ਆ, ਤਾਂ ਬੋਲ ਰਹੇ ਹਾਂ ਅਸੀਂ। ਜੇ ਉਹ ਜੋਤ ਆਪਣੀ ਨਾ ਰੱਖੇ, ਕੱਢ ਲਵੇ ਸਾਡੇ ਅੰਦਰੋਂ, ਤਾਂ ਅਸੀਂ ਬੋਲ ਨਹੀਂ ਸਕਦੇ। ਤਾਂ ਕਰਕੇ ਉਹ ਬੋਲ ਵੀ ਰਿਹਾ, ਉਹਦੀ ਆਵਾਜ਼ ਆ, ਇੱਕ ਧੁਨ ਹੈ ਜਿਹਨੂੰ ਕਹਿੰਦੇ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਧੁਨ ਕਹਿੰਦੇ ਨੇ ਆਵਾਜ਼ ਨੂੰ। ਫਿਰ ਉਹ ਅੰਦਰ ਧੁਨ ਪ੍ਰਗਟ ਹੁੰਦੀ ਹੈ ਜਿੱਥੋਂ ਸਾਡੀ ਸੁਰਤੀ ਜਾ ਕੇ ਜੁੜਦੀ ਆ, ਉਹਨੂੰ ਗੁਰਬਾਣੀ 'ਚ ਕਿਹਾ ਸ਼ਬਦ ਸੁਰਤ ਦਾ ਮੇਲ। ਉਹ ਜਿਹੜੀ ਧੁਨ ਹੈ, ਜਿਹੜਾ ਸ਼ਬਦ ਹੈ ਜਿਹਨੂੰ ਕਹਿੰਦੇ ਧੁਨ ਉਪਜੇ ਸ਼ਬਦ ਜਗਾਇਆ, ਪਰ ਸਾਡਾ ਮਨ ਜਾਗਣਾ ਸ਼ੁਰੂ ਕਰਦਾ ਉੱਥੋਂ ਜਾ ਕੇ, ਉੱਥੋਂ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖ ਭਗਤ ਜਿੱਤ ਸਹਿਜ ਧੁਨ ਉਪਜੇ, ਜਦੋਂ ਇਹ ਸਹਿਜ ਧੁਨ ਪ੍ਰਗਟ ਹੁੰਦੀ ਆ, ਸ਼ਬਦ ਪ੍ਰਗਟ ਹੁੰਦਾ, ਉਹਦੀ ਆਵਾਜ਼, ਫਿਰ ਅਸੀਂ ਸੁਰਤੀ ਸੁਰਤ ਰਲਾਈਆ ਏਤ, ਫਿਰ ਸੁਰਤੀ ਸ਼ਬਦ ਨਾਲ ਜੋੜ ਕੇ ਚੱਲਦੇ ਆ ਸਾਡੀ ਸੁਰਤੀ। ਸੁਰਤੀ ਕਹਿੰਦੇ ਮਨ ਨੂੰ, ਉਦੋਂ ਜਦੋਂ ਸ਼ਬਦ ਨਾਲ ਜੁੜਦੀ ਆ ਉਦੋਂ ਨੂੰ ਸੁਰਤੀ ਕਹਿੰਦੇ ਨੇ। ਜਦੋਂ ਮਨ ਇੱਕ ਥਾਂ ਤੋਂ ਦੂਜੇ ਥਾਂ 'ਤੇ ਚੱਲਦਾ ਉਹਨੂੰ ਸੁਰਤੀ ਕਿਹਾ ਜਾਂਦਾ। ਜਿਹਨੂੰ ਮਹਾਰਾਜ ਕਹਿੰਦੇ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ। ਫਿਰ ਜਦੋਂ ਸੁਰਤੀ ਨਾਲ ਸੁਰਤੀ ਮਿਲਦੀ ਆ ਉਸ ਸ਼ਬਦ ਨਾਲ ਸਾਡੀ, ਤੇ ਉਹ ਬੋਲੀ ਜਾਂਦਾ, ਅਸੀਂ ਪਿੱਛਾ ਕਰਦੇ ਕਰਦੇ ਉਹਦੇ ਤੱਕ ਪਹੁੰਚਣਾ, ਫਿਰ ਜਿੱਥੋਂ ਆਵਾਜ਼ ਆ ਰਹੀ ਹੈ ਉਹਦੇ ਮੁੱਖ 'ਚੋਂ ਆ ਰਹੀ ਹੈ। ਫਿਰ ਅਸੀਂ ਜਦੋਂ ਸੁਰਤੀ ਸ਼ਬਦ ਨਾਲ ਜੋੜ ਕੇ ਬੈਠਾਂਗੇ, ਧਿਆਨ ਕਹਿੰਦੇ ਨੇ ਇਹਨੂੰ, ਜਦੋਂ ਬੈਠਾਂਗੇ ਤਾਂ ਅਸੀਂ ਉਹਦੇ ਸਨਮੁੱਖ ਹੁੰਦੇ ਜਾਵਾਂਗੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ, ਫਿਰ ਜਦੋਂ ਅਸੀਂ ਸਨਮੁੱਖ ਹੋ ਜਾਵਾਂਗੇ ਅਸੀਂ ਉਹਨੂੰ ਪਛਾਣ ਹੋ ਜੂਗੀ। ਫਿਰ ਅਸੀਂ ਕਹਾਂਗੇ ਜਿਹਨੂੰ ਅਸੀਂ ਵਾਹਿਗੁਰੂ ਕਹਿੰਦੇ ਸੀ, ਆਹ ਇਹਨੂੰ ਸੱਚ ਕਹਿੰਦੇ ਨੇ। ਜਿਹੜਾ ਵਾਹਿਗੁਰੂ ਉਹਨੂੰ ਗੁਰਬਾਣੀ 'ਚ ਸੱਚ ਕਿਹਾ ਗਿਆ, ਆਦਿ ਸੱਚ ਜੁਗਾਦ ਸੱਚ। ਉਹਦੇ ਮੁੱਖ ਤੋਂ ਜਿਹੜੀ ਆਵਾਜ਼ ਚੱਲਦੀ ਉਹਨੂੰ ਨਾਮ ਕਿਹਾ ਗਿਆ, ਨਾਮ ਕੇ ਧਾਰੇ ਸਗਲੇ ਜੰਤ। ਫਿਰ ਵਾਹਿਗੁਰੂ ਕਹਿ ਕੇ ਸਤਨਾਮ ਦੀ ਪਛਾਣ ਹੋ ਜੂਗੀ ਤੁਹਾਨੂੰ। ਉਹ ਸਤਨਾਮ ਸਾਡਾ ਪਿਤਾ ਹੈ, ਉਹ ਸਤਨਾਮ ਹੀ ਸਭ ਦਾ ਮਾਤਾ ਪਿਤਾ। ਉਹ ਸਤਨਾਮ ਪਰਾ ਪੁਰੂਲਾ ਜੀ ਤੋਂ ਦੁਨੀਆ ਪੈਦਾ ਹੋਈ ਹੈ, ਸਾਰਿਆਂ ਦਾ ਮਾਤਾ ਪਿਤਾ ਉਹ ਆਪ ਹੈ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਇਸ ਕਰਕੇ ਇਹ ਪ੍ਰੈਕਟੀਕਲ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ, ਚੌਥੇ ਪਾਤਸ਼ਾਹ ਦਾ। ਗੁਰੂ ਰਾਮਦਾਸ ਜੀ ਇਹ ਸਾਨੂੰ ਦੱਸਦੇ ਨੇ, ਕਹਿੰਦੇ ਫਿਰ ਤੁਸੀਂ ਕੀ ਕਰਨਾ, ਸਾਸ ਗਰਾਸ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਜਿਹੜਾ ਹਰੀ ਨੂੰ ਵਾਹਿਗੁਰੂ ਨੂੰ ਹਰ ਵੇਲੇ ਯਾਦ ਕਰੂਗਾ, ਸੋ ਗੁਰਸਿੱਖ ਗੁਰੂ ਮਨ ਭਾਵੇ, ਉਹ ਗੁਰੂ ਨੂੰ ਚੰਗਾ ਲੱਗਦਾ। ਜਿਸ ਨੂੰ ਦਿਆਲ ਹੋਏ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ। ਇਹ ਆ ਵਾਹਿਗੁਰੂ ਜੀ ਦੀ ਦਿਆਲਤਾ। ਜਿਸ ਮਨ ਤੇ ਜਿਸ ਸਿੱਖ ਤੇ ਗੁਰੂ ਖੁਸ਼ ਹੁੰਦਾ ਉਹਨੂੰ ਗੁਰ ਉਪਦੇਸ਼ ਸੁਣਨ ਨੂੰ ਮਿਲਦਾ, ਨਹੀਂ ਸੁਣ ਸਕਦਾ ਬੰਦਾ, ਮੇਰਾ ਆਪਣਾ ਤਜਰਬਾ, ਨਹੀਂ ਸੁਣ ਸਕਦਾ, ਬਹੁਤ ਮੁਸ਼ਕਲ ਆ ਸੁਣਨਾ। ਸਭ ਤੋਂ ਔਖਾ ਸੁਣਨਾ ਬਸ, ਗੁਰਬਾਣੀ ਨੂੰ ਸੁਣਨਾ ਸਭ ਤੋਂ ਔਖਾ ਹੈ, ਪੜ੍ਹਨਾ ਬਹੁਤ ਸੌਖਾ ਹੈ। ਸੁਣ ਕੇ ਦੇਖਿਓ ਕਿਤੇ ਤੁਸੀਂ, ਇਹਦੇ ਪ੍ਰੈਕਟੀਕਲ ਕਰਿਆ ਕਰੋ, ਕਿਉਂਕਿ ਜਿਹੜੀ ਆਪਾਂ ਇੱਥੇ ਕਥਾ ਕਰਦੇ ਹਾਂ ਇਹ ਕੋਈ ਕੰਨ ਰਸ ਨਹੀਂ, ਨਾ ਮੇਰਾ ਇਹਦੇ 'ਚ ਕੋਈ ਮਕਸਦ ਆ ਵੀ ਮੈਨੂੰ ਕੋਈ ਵਡਿਆਈ ਮਿਲੇ। ਮੇਰਾ ਇੱਕੋ ਹੀ ਜ਼ਿੰਦਗੀ ਦਾ ਏਮ ਆ ਕਿ ਸਾਰੇ ਗੁਰੂ ਨਾਲ ਜੁੜ ਜਾਣ, ਜਿਵੇਂ ਮੈਨੂੰ ਗੁਰੂ ਨੇ ਆਪਦੇ ਨਾਲ ਜੋੜਿਆ, ਇਹ ਮੇਰਾ ਏਮ ਆ ਜ਼ਿੰਦਗੀ ਦਾ, ਅਖੀਰ ਤੱਕ ਇਹੀ ਰਹੂਗਾ। ਹੁਣ ਅਸੀਂ ਗੁਰੂ ਨਾਲ ਜੁੜਨਾ ਚਾਹੁੰਦੇ ਹਾਂ ਤਾਂ ਸਿਰ ਗੁਰੂ ਦੇ ਬਚਨ ਨੂੰ ਸੁਣਨੇ ਪੈਂਦੇ ਆ। ਤੁਸੀਂ ਦੇਖਿਓ ਕਿਤੇ, ਤੁਸੀਂ ਨਿਤਨੇਮ ਕਰਦੇ ਹੋਵੋਗੇ, ਮੈਂ ਵੀ ਕਰਦਾ ਹਾਂ, ਜਿਹੜੀ ਬਾਣੀ ਪੜ੍ਹਦੇ ਹਾਂ ਉਹ ਸਾਨੂੰ ਸੁਣਦੀ ਆ। ਜੇ ਸੁਣਦੀ ਆ ਤਾਂ ਫਿਰ ਸਾਨੂੰ ਪਤਾ ਹੋਊ ਮੇਰਾ ਗੁਰੂ ਕੀ ਕਹਿੰਦਾ, ਕੀ ਬੋਲਦਾ। ਇਸ ਕਰਕੇ ਬਾਣੀ ਨੂੰ ਸੁਣਨਾ, ਇਹ ਗੱਲ ਖਿਆਲ ਰੱਖਣੀ ਆ। ਜਦੋਂ ਸ਼ਬਦ ਪੜ੍ਹਨਾ, ਇੱਕ ਆਪਾਂ ਆਹ ਸ਼ਬਦ ਦੇਖ ਲਓ, ਗੁਰ ਸਤਿਗੁਰ ਕਾ ਜੋ ਸਿੱਖ ਕਹਿੰਦੇ, ਦਵਾਂ ਦਵੀ ਪੜ੍ਹ ਕੇ ਲੰਘ ਜਾਂਦੇ, ਪਰ ਇੱਕ ਇੱਕ ਸ਼ਬਦ ਦੀ ਇਸ ਤਰ੍ਹਾਂ ਪੜ੍ਹਨ ਦੀ ਹੁੰਦੀ ਆ ਪਹਿਲਾਂ। ਇਹਨੂੰ ਜਦੋਂ ਤੁਸੀਂ ਇਸ ਤਰ੍ਹਾਂ ਬਰੀਕੀ ਨਾਲ ਪੜ੍ਹੋਗੇ, ਫਿਰ ਤੁਸੀਂ ਉਹਨੂੰ ਥੋੜ੍ਹਾ ਤੇਜ਼ ਵੀ ਪੜ੍ਹ ਲਓਗੇ, ਤੁਹਾਨੂੰ ਸਮਝ ਆਈ ਜਾਊਗੀ। ਪਹਿਲਾਂ ਉਹਨੂੰ ਸਮਝਣਾ ਹੈ, ਇੱਕ ਇੱਕ ਸ਼ਬਦ ਨੂੰ ਸਮਝਣਾ ਹੁੰਦਾ ਗੁਰਬਾਣੀ ਦੇ। ਇਸ ਕਰਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਹੁੰਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਫਿਰ ਮੇਰੀ ਗੱਲ ਨੂੰ ਸੁਣਦਾ ਹੈ, ਜਿਹਦੇ 'ਤੇ ਦਿਆਲ ਹੁੰਦਾ ਉਹਨੂੰ ਇਹ ਉਪਦੇਸ਼ ਸੁਣਨ ਨੂੰ ਮਿਲਦਾ, ਉਹ ਮਨ ਸੁਣਦਾ ਹੈ। ਨਹੀਂ ਤਾਂ ਕੰਨ ਦੇ ਵਿਚਕਾਰ ਇੱਕ ਪਰਦਾ ਪਾਇਆ ਹੋਇਆ ਪਰਮਾਤਮਾ ਕਾਲ ਨੇ, ਜਿਹੜਾ ਸਾਨੂੰ ਪਰਮਾਤਮਾ ਦੀ ਗੱਲ ਸੁਣ ਨਹੀਂ ਦਿੰਦਾ। ਅੱਖਾਂ 'ਤੇ ਪਰਦਾ ਪਾਇਆ ਹੋਇਆ ਜਿਹੜਾ ਸਾਨੂੰ ਗੁਰੂ ਦੇ ਦਰਸ਼ਨ ਨਹੀਂ ਕਰਨ ਦਿੰਦਾ, ਬਾਣੀ ਨਹੀਂ ਪੜ੍ਹਨ ਦਿੰਦਾ। ਜੀਭ 'ਤੇ ਪਰਦਾ ਪਾਇਆ ਹੋਇਆ, ਜੀਭ ਬੋਲਦੀ ਨਹੀਂ ਵਾਹਿਗੁਰੂ, ਸਿਮਰਨ ਨਹੀਂ ਕਰਦੀ ਰਸਨਾ। ਅਤੇ ਗੁਰਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਜਦੋਂ ਗੁਰੂ ਖੁਸ਼ ਹੁੰਦਾ ਉਦੋਂ ਪੜਦਾ ਹੀ ਪਾਸੇ ਕਰਦਾ, ਕਾਲ ਦਾ ਪੜਦਾ ਜਿਹੜਾ ਪਾਇਆ ਹੋਇਆ ਨਾ, ਜਿਹਨੂੰ ਗੁਰਬਾਣੀ 'ਚ ਕਹਿੰਦੇ ਨੇ ਕਾਲ ਜਾਲ ਜੀਭਾ ਅਰਨੈਣੀ। ਕਾਲ ਨੇ ਕਿੱਥੇ ਜਾਲ ਪਾਤਾ ਸਾਡੇ, ਕਾਲ ਜਾਲ ਜੀਭਾ, ਜੀਭ 'ਤੇ ਕਿ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਕਿੰਨਾ ਕੁ ਜਪਦੀ ਹੈ। ਸੰਸਾਰ ਦੀਆਂ ਗੱਲਾਂ ਤਾਂ ਪਤਾ ਨਹੀਂ ਕਿੰਨੀਆਂ ਕੁ ਮਰਜ਼ੀ ਮਾਰੀ ਚੱਲੋ, ਉਹ ਤਾਂ ਮੁੱਕਣੀਆਂ ਬਣੀ ਗਈਆਂ, ਅਤੇ ਵਾਹਿਗੁਰੂ ਇੱਕ ਵਾਰ ਨਹੀਂ ਕਹਿਣ ਨੂੰ ਜੀ ਕਰਦਾ। ਤਾਂ ਕਰਕੇ ਮਹਾਰਾਜ ਕਹਿੰਦੇ ਇਹ ਕਾਲ ਦਾ ਜਾਲ ਹੀ ਹੈ, ਜਿਹੜੀਆਂ ਸੰਸਾਰ ਦੀਆਂ ਗੱਲਾਂ ਸੋਹਣੀਆਂ ਲੱਗਦੀਆਂ, ਕਾਲ ਜਲ ਜੀਭਾ ਅਰ ਨੈਣੀ ਅੰਨ ਨੇਤਰਾਂ ਤੇ ਪਾਇਆ ਹੋਇਆ ਇਹ ਨੇਤਰੋ ਮੇਰੇ ਹਰ ਤੋਮੇ ਜੋ ਤਰੀ ਹਰ ਬਿਨੇ ਵਰਨ ਦੇਖੋ ਕੋਈ ਉਹ ਹਰੀ ਨਹੀਂ ਦਿਸਦਾ ਸਾਨੂੰ ਕਹੇ ਨਾਨਕ ਇਹ ਨੇਤਰਾਂ ਦੇ ਸਤਿਗੁਰ ਮਿਲਿਆ ਦਿਵ ਦਿਸ਼ਟ ਹੋਈ ਫਿਰ ਇਹੀ ਨੇਤਰ ਆ ਜਿਹੜੇ ਕਿ ਹਰੀ ਨੂੰ ਤੇ ਗੁਰੂ ਨੂੰ ਦੇਖਦੇ ਨੇ ਤੇ ਕੰਨਾਂ ਤੇ ਪੜਦਾ ਹੋਇਆ ਪਾਇਆ ਹੋਇਆ ਮਹਾਰਾਜ ਕਹਿੰਦੇ ਕੰਨੀ ਕਾਲ ਸੁਣੇ ਬਿਖ ਬੈਣੀ ਕੰਨ ਜਿਹੜੇ ਆ ਸਾਡੇ ਸੰਸਾਰ ਦੀਆਂ ਬਿਖ ਬੈਣੀ ਜਿਹੜੀ ਹੁੰਦੀ ਹੈ ਸੰਸਾਰ ਦੇ ਗੀਤ ਨਾਦ ਸੁਣ ਕੇ ਬੜਾ ਖੁਸ਼ ਹੁੰਦਾ ਸੰਸਾਰ ਦੀਆਂ ਗੱਲਾਂ ਨਾਲ ਬੜਾ ਖੁਸ਼ ਹੁੰਦਾ ਇੱਕ ਵਾਰ ਕੰਨ ਗੁਰਬਾਣੀ ਨਹੀਂ ਸੁਣਨਗੇ ਜਿਹੜੇ ਕੰਨ ਗਿੱਝ ਕੇ ਗੁਰੂ ਦਾ ਬਚਨ ਸੁਣਨ ਬਸ ਉਹ ਪੜਦਾ ਪਾਸੇ ਹੋ ਗਿਆ ਰਸਨਾ ਬੋਲਣ ਲੱਗ ਗਈ ਪੜਦਾ ਪਾਸੇ ਹੋ ਗਿਆ ਨੇਤਰਾਂ ਤੋਂ ਦਿਸਣ ਲੱਗ ਗਿਆ ਪੜਦਾ ਪਾਸੇ ਹੋ ਗਿਆ ਇਸ ਅਵਸਥਾ 'ਚ ਜਾ ਕੇ ਰਹਿ ਰਚ ਪੜਿਆ ਜਾਂਦਾ ਜਿਹੜਾ ਕਹਿੰਦੇ ਨਾ ਅੰਤਰ ਗੁਰ ਅਰਾਧਣਾ ਜੇਬਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈ ਅਠੋ ਇਸ ਤਰ੍ਹਾਂ ਦਰਗਾਹ 'ਚ ਥਾਂ ਮਿਲ ਜੂ ਕਹਿੰਦੇ ਜਿਹੜਾ ਆਪਣੇ ਮਨ ਨੂੰ ਇਸ ਤਰ੍ਹਾਂ ਲਾਊਗਾ ਗੁਰੂ ਵੱਲ ਨੂੰ ਇਸ ਕਰਕੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਜਿਹਦੇ ਤੇ ਵਾਹਿਗੁਰੂ ਖੁਸ਼ ਹੁੰਦਾ ਉਹਨੂੰ ਸੰਗਤ 'ਚ ਭੇਜ ਦਿੰਦਾ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ ਉਹਨੂੰ ਆ ਗੁਰੂ ਦਾ ਉਪਦੇਸ਼ ਸੁਣਾਉਂਦਾ ਉਹ ਕਹਿੰਦੇ ਐਸੇ ਗੁਰਸਿੱਖਾਂ ਦੀ ਕਹਿੰਦੇ ਮੈਂ ਧੂੜੀ ਲੋਚਦਾ ਚੌਥੇ ਪਾਤਸ਼ਾਹ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰੈ ਨਾਮ ਜਪਾਵੈ ਇਹ ਸਿੱਖ ਦੀ ਇੱਕ ਡਿਊਟੀ ਆ ਆਪ ਜਪੇ ਦੂਜਿਆਂ ਨੂੰ ਜਪਾਵੇ ਜੇ ਮੈਂ ਨਹੀਂ ਜਪਦਾ ਮੈਂ ਤੁਹਾਨੂੰ ਕਿਵੇਂ ਕਹੂੰ ਜਪੋ ਇਸ ਕਰਕੇ ਇੱਕ ਸਿੱਖ ਦੀ ਜਿਹੜੀ ਡਿਊਟੀ ਲਾਈ ਗਈ ਆ ਗੁਰੂ ਰਾਮਦਾਸ ਜੀ ਨੇ ਲਾਈ ਆ ਸਿੱਖ ਇਸਲੇ ਆਪਣੀ ਡਿਊਟੀ ਤੋਂ ਕਹਿੰਦੇ ਗੁਰੂ ਦੀ ਸਿੱਖ ਦੀ ਇੱਕ ਡਿਊਟੀ ਆ ਉਹ ਆਪ ਜਪੇ ਦੂਜਿਆਂ ਨੂੰ ਜਪਾਵੇ ਨਾ ਅਸੀਂ ਆਪ ਜਪਦੇ ਹਾਂ ਨਾ ਅਸੀਂ ਦੂਜਿਆਂ ਨੂੰ ਜਪਾਉਂਦੇ ਜੇ ਕੋਈ ਜਪਦਾ ਸਾਨੂੰ ਪਤਾ ਨਹੀਂ ਲੱਗਦਾ ਅੱਜ ਹੀ ਇੱਕ ਗੁਰਸਿੱਖ ਪਿਆਰਾ ਇੱਥੇ ਕੀਰਤਨ ਚੱਲ ਰਿਹਾ ਸੀਗਾ ਤੇ ਉਹਦੇ 'ਚ ਉਹ ਗੁਰਮੰਤਰ ਦ੍ਰਿੜ ਕਰਾ ਰਿਹਾ ਸੀਗਾ ਕੀਰਤਨੀਆਂ ਜਦੋਂ ਗੁਰਮੰਤਰ ਦ੍ਰਿੜ ਕਰਾ ਰਿਹਾ ਸੀ ਉਹ ਕਹਿੰਦਾ ਵੀ ਇਸ ਤਰ੍ਹਾਂ ਕਿਉਂ ਕਹਿੰਦੇ ਆ ਮੈਂ ਕਿਹਾ ਵੀ ਤੈਨੂੰ ਨਹੀਂ ਪਤਾ ਹੁਣ ਮੈਂ ਕੀ ਕਹਾਂ ਉਹ ਕਹਿ ਰਿਹਾ ਸੀ ਵਾਹਿਗੁਰੂ ਇਹ ਦੋ ਸਿਰੇ ਆ ਸਾਡੇ ਅੰਦਰ ਉੱਥੇ ਚੋਟ ਵੱਜਦੀ ਹੈ ਜਾ ਕੇ ਜਦੋਂ ਅਸੀਂ ਵਾਹਿਗੁਰੂ ਸ਼ਬਦ ਕਹਿੰਦੇ ਹਾਂ ਨਾ ਜਿਹੜਾ ਵੀ ਗੁਰਮੰਤਰ ਹੋਊ ਦੁਨੀਆਂ 'ਚ ਉਹ ਇੱਕ ਸਾਹ ਦੇ ਵਿੱਚ ਅੰਦਰ ਅਤੇ ਬਾਹਰ ਨੂੰ ਕਿਹਾ ਜਾਊਗਾ ਇਹਨੂੰ ਗੁਰਮੰਤਰ ਕਹਿੰਦੇ ਆ ਜਿਹੜਾ ਇੱਕ ਸਾਹ ਨਾਲ ਬੋਲਿਆ ਜਾਂਦਾ ਜਿਵੇਂ ਅਸੀਂ ਕਹਿੰਦੇ ਨਾ ਵਾਹਿਗੁਰੂ ਇੱਕ ਸਾਹ ਸਫਲ ਹੋ ਗਿਆ ਸਾਡਾ ਅੱਲਾਹੂ ਇਹ ਵੀ ਗੁਰਮੰਤਰ ਆ ਇਹ ਮੁਸਲਮਾਨੀ ਮੱਤ 'ਚ ਲੋਕ ਕਹਿੰਦੇ ਸੀ ਪੁਰਾਣੇ ਸਮੇਂ 'ਚ ਉਹਨਾਂ ਨੇ ਜਪਿਆ ਅੱਲਾ ਅੱਲਾ ਅੱਲਾ ਅੱਲਾ ਜਪ ਕੇ ਉਹਨਾਂ ਨੂੰ ਅੱਲਾ ਨੂੰ ਪਾਇਆ ਜਿਹਨਾਂ ਨੇ ਜਪਿਆ ਤਰੀਕੇ ਨਾਲ ਜਪਿਆ ਕੋਈ ਸਾਧੂ ਸੰਤ ਉਹਨਾਂ ਨੂੰ ਮਿਲਿਆ ਇਸ ਕਰਕੇ ਗੁਰਮੰਤਰ ਹੈ ਸਾਨੂੰ ਵਾਹਿਗੁਰੂ ਗੁਰਮੰਤਰ ਗੁਰੂ ਨਾਨਕ ਨੇ ਦਿੱਤਾ ਹੈ ਆ ਭਾਈ ਗੁਰਦਾਸ ਦੀਆਂ ਵਾਰਾਂ 'ਚ ਅੱਗੇ ਆਊਗਾ ਜੇ ਆਪਣਾ ਸਮਾਂ ਬਣਿਆ ਤਾਂ ਵਿੱਚ ਅੱਗੇ ਆ ਰਿਹਾ ਥੋੜ੍ਹੇ ਦਿਨਾਂ ਤੋਂ ਇੱਕ ਦੋ ਦਿਨਾਂ 'ਚ ਫਿਰ ਵਾਹਿਗੁਰੂ ਗੁਰਮੰਤਰ ਬਾਰੇ ਦੱਸਦੇ ਨੇ ਭਾਈ ਗੁਰਦਾਸ ਜੀ ਕਿਉਂ ਗੁਰੂ ਨਾਨਕ ਨੇ ਗੁਰਮੰਤਰ ਸਾਨੂੰ ਜਪਾਇਆ ਇਹ ਵਾਹਿਗੁਰੂ ਗੁਰਮੰਤਰ ਨੂੰ ਫਿਰ ਕਿਹਾ ਗਿਆ ਇਹ ਅਗੰਮ ਹੈ ਇਹਦਾ ਕੋਈ ਗੁਰਮੰਤਰ ਦਾ ਕੋਈ ਅੰਤ ਨਹੀਂ ਪਾ ਸਕਿਆ ਅਜੇ ਤੱਕ ਗੁਰਮੰਤਰ ਤੇ ਗੁਰੂ ਨੇ ਇੰਨੀ ਜ਼ਿਆਦਾ ਆਪਣੀ ਮਿਹਨਤ ਕਰਕੇ ਇੱਕ ਸ਼ਬਦ ਦਿੱਤਾ ਜਾਂਦਾ ਚੌਂ ਯੁੱਗਾਂ ਕਾ ਹੁਣ ਨਿਮੇੜਾ ਨਰ ਮਨੁੱਖਾਂ ਨੂੰ ਇੱਕ ਨਿਧਾਨਾ ਹੁਣ ਚਾਰੇ ਯੁੱਗਾਂ ਦਾ ਅਖੀਰਲਾ ਯੁੱਗ ਚੱਲਦਾ ਇਹਦੇ ਵਿੱਚ ਨਿਵੇੜਾ ਹੋਣਾ ਜਿਹੜਾ ਗੁਰੂ ਦੀ ਸ਼ਰਨ 'ਚ ਆਜੂਗਾ ਮਹਾਰਾਜ ਕਹਿੰਦੇ ਇਸ ਕਰਕੇ ਜਿਹੜਾ ਵੀ ਜਪੂਗਾ ਜਪ ਹੀ ਜ਼ਿੰਦਗੀ ਬਣ ਜੂਗੀ ਜਿਹਦੀ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰੈ ਨਾਮ ਜਪਾਵੈ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਜਪਣ ਦਾ ਤਰੀਕਾ ਕੀ ਹੈ ਜਦੋਂ ਅਸੀਂ ਵਾਹੇ ਕਹਿੰਦੇ ਹਾਂ ਸਾਡੇ ਦੋ ਸਿਰੇ ਆ ਜਦੋਂ ਮਾਤਾ ਦੇ ਗਰਭ 'ਚ ਸੀ ਸਾਡਾ ਜਿਹੜਾ ਅਨਾਭੀ ਵਾਲਾ ਪਾਸਾ ਇਹਨੂੰ ਮੂਲ ਦੁਆਰਾ ਗੁਰਬਾਣੀ 'ਚ ਕਿਹਾ ਗਿਆ ਉਦੋਂ ਸਾਡਾ ਇੱਧਰ ਦੀ ਸੰਪਰਕ ਸੀਗਾ ਪਰਮਾਤਮਾ ਨਾਲ ਸਾਡੇ ਨੌਂ ਦਰ ਬੰਦ ਸੀ ਅਤੇ ਸਾਡਾ ਨਾਭੀ ਵਾਲੇ ਪਾਸੇ ਦੀ ਸੰਪਰਕ ਸੀਗਾ ਜਦੋਂ ਸਾਡਾ ਜਨਮ ਹੁੰਦਾ ਖੇਲ ਉਲਟ ਜਾਂਦਾ ਉਦੋਂ ਇੱਧਰੋਂ ਜਿਹੜਾ ਸਾਡਾ ਧਿਆਨ ਇੱਧਰੋਂ ਟੁੱਟ ਜਾਂਦਾ ਇਹ ਮੂਲ ਦੁਆਰੇ ਨੂੰ ਬੰਨ ਲਾ ਦਿੱਤਾ ਜਾਂਦਾ ਜਿਹੜੇ ਆਪਾਂ ਨਾੜੂਆ ਕੱਟ ਦਿੰਦੇ ਹਾਂ ਨਾ ਉਹ ਬੰਦ ਲੱਗ ਜਾਂਦਾ ਉੱਥੇ ਫਿਰ ਸਾਡਾ ਨੌਂ ਦਰਾਂ ਦੇ ਵਿੱਚ ਧਿਆਨ ਆ ਜਾਂਦਾ ਨੌਂ ਦੁਆਰੇ ਪ੍ਰਗਟ ਕੀਏ ਪ੍ਰਗਟ ਹੋ ਜਾਂਦੇ ਹਾਂ ਸਾਡਾ ਧਿਆਨ ਬਾਹਰ ਮੁਖੀ ਹੋ ਜਾਂਦਾ ਦੂਜਾ ਸਿਰਾ ਹੈ ਜਦੋਂ ਸਾਡੀ ਪੌਣ ਦੋ ਸਿਰਿਆਂ 'ਤੇ ਜਾਂਦੀ ਹੈ ਜਿਹਨੂੰ ਕਹਿੰਦੇ ਦੋਵਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਇਹ ਦੋ ਸਿਰਿਆਂ ਦੇ ਅੰਦਰ ਪੌਣ ਟਕਰਾਉਂਦੀ ਹੈ ਜਾ ਕੇ ਜਿਹੜਾ ਗੁਰੂ ਦਾ ਸ਼ਬਦ ਹੁੰਦਾ ਗੁਰਮੰਤਰ ਹੁੰਦਾ ਉਹ ਪੌਣ ਦੁਆਰਾ ਜਪਿਆ ਜਾਂਦਾ ਅਗਨ ਬਿੰਬ ਪਵਣੇ ਕੀ ਬਾਣੀ ਜਿਹਨੂੰ ਗੁਰਬਾਣੀ 'ਚ ਕਿਹਾ ਇਹ ਜਿਹੜੀ ਬਾਣੀ ਹੈ ਜਿਹੜੀ ਵਾਹਿਗੁਰੂ ਅਸੀਂ ਕਹਿੰਦੇ ਹਾਂ ਜਾਂ ਕੋਈ ਵੀ ਮੈਂ ਬੋਲ ਰਿਹਾ, ਇਹ ਕਿਵੇਂ ਬੋਲੀ ਜਾ ਰਹੀ ਹੈ ਬਾਣੀ, ਇਹਦਾ ਵੀ ਗੁਰਬਾਣੀ 'ਚ ਭੇਜ ਦਿੱਤਾ ਹੋਇਆ। ਜਦੋਂ ਸਾਡੇ ਅੰਦਰ ਆਹ ਜਿਹੜਾ ਖਾਲੀ ਖਲਾਇਆ, ਇਹਦੇ ਵਿੱਚ ਪੌਣ ਵੀ ਆ, ਪਾਣੀ ਵੀ ਆ, ਅਗਨ ਵੀ ਆ, ਇੱਕੋ ਜਿਹੇ ਛੱਡੇ ਜਾਂਦੇ ਨੇ ਕੁਦਰਤ ਵੱਲੋਂ ਸਾਨੂੰ ਜਿੰਦਾ ਰੱਖਣ ਲਈ, ਚਾਰੇ ਖਾਣੀਆਂ ਨੂੰ। ਇਹਦੇ ਵਿੱਚੋਂ ਸਾਡੇ ਅੰਦਰ ਪੌਣ ਜਾਂਦੀ ਆ, ਜਦੋਂ ਪੌਣ ਜਾਂਦੀ ਹੈ ਰਸਨਾ ਟਕਰਾਊਗੀ ਜਾ ਕੇ, ਜਦੋਂ ਰਸਨਾ ਨਾਲ ਟਕਰਾਉਂਦੀ ਹੈ ਇਹਦੇ ਵਿੱਚ ਪਾਣੀ ਅਲੱਗ ਹੋ ਜਾਂਦਾ, ਅਗਨ ਅੱਡ ਹੋ ਜਾਂਦੀ ਹੈ। ਇਸ ਕਰਕੇ ਇਹ ਪੌਣ, ਪਾਣੀ ਅਤੇ ਅਗਨ ਤਿੰਨੇ ਅਲੱਗ ਹੋ ਜਾਂਦੇ ਨੇ। ਜਦੋਂ ਇਹ ਤਿੰਨੇ ਅਲੱਗ ਹੁੰਦੇ ਨੇ ਉਹਨੂੰ ਤ੍ਰਿਵੈਣੀ ਕਿਹਾ ਗਿਆ। ਇਹ ਬੜੀਆਂ ਬਰੀਕੀ ਦੀਆਂ ਗੱਲਾਂ ਚਲੋ ਅੱਜ ਚੱਲ ਪਈਆਂ। ਗੁਰੂ ਰਾਮਦਾਸ ਜੀ ਦਾ ਆਪਾਂ ਦਿਨ ਮਨਾ ਰਹੇ ਹਾਂ, ਗੁਰਗੱਦੀ ਦਿਵਸ 'ਤੇ ਆਪਾਂ ਨੂੰ ਕੁਛ ਫਾਇਦਾ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ ਜੇ ਕਿਸੇ ਦੀ ਸ਼ੰਕਾ ਹੋਇਆ ਤਾਂ ਪੁੱਛ ਲਿਓ, ਗੁਰਬਾਣੀ 'ਚ ਸਾਰਾ ਕੁਛ ਲਿਖਿਆ ਹੋਇਆ। ਇਹਨੂੰ ਕਿਹਾ ਅਗਨ ਬਿੰਬ ਪਵਣੀ ਕੀ ਬਾਣੀ, ਤੀਨ ਨਾਮ ਕੇ ਦਾਸਾ ਤੇ ਤਸਕਰ ਜੋ ਨਾਮ ਨਾਲ ਇਹ ਵਾਸਾ ਕੋਟ ਪਚਾਸਾ। ਕਹਿੰਦੇ ਉਹ ਤਸਕਰ ਹੈ ਜਿਹੜਾ ਨਾਮ ਨਹੀਂ ਜਪਦਾ। ਹੁਣ ਇਹ ਜਦੋਂ ਰਸਨਾ ਸਾਡੇ ਨਾਲ ਪੌਣ ਟਕਰਾਉਂਦੀ ਆ ਤੇ ਇਹ ਸਾਡੇ ਕੰਠ ਤੇ ਜਾ ਕੇ ਡਿੱਗਦੀਆਂ, ਤਿੰਨੀ ਪੌਣ ਪਾਣੀ ਅਗਨ ਜਦੋਂ ਕੰਠ ਤੇ ਜਾ ਕੇ ਡਿੱਗਦੇ ਨੇ, ਕੁਦਰਤ ਨੇ ਬੜਾ ਸੋਹਣਾ ਇੱਕ ਸਿਸਟਮ ਬਣਾਇਆ ਹੋਇਆ, ਇੱਥੋਂ ਇੱਕ ਆਵਾਜ਼ ਪੈਦਾ ਹੁੰਦੀ ਆ। ਜਿਹੜੀ ਇਹ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਕਹਿੰਦੇ, ਤਿੰਨਾਂ ਨੂੰ ਕਹਿੰਦੇ ਪੌਣ ਪਾਣੀ ਬਸੰਤਰ ਨੂੰ, ਅਗਨ ਬਿੰਬ ਪਵਣ। ਬਿੰਬ ਕਹਿੰਦੇ ਪਾਣੀ ਨੂੰ, ਅਗਨ ਤਾਂ ਪਤਾ ਹੀ ਹੈ। ਕਹਿੰਦੇ ਅਗਨ ਬਿੰਬ ਪਵਣੇ ਕੀ ਬਾਣੀ, ਜਿਹੜਾ ਵਾਹਿਗੁਰੂ ਗੁਰਮੰਤਰ ਹੈ ਇਹ ਪੌਣ ਦੀ ਬਾਣੀ ਦੁਆਰਾ ਬੋਲਿਆ ਜਾਂਦਾ, ਇਹਨੂੰ ਕਿਰਤਮ ਨਾਮ ਵੀ ਕਿਹਾ ਗਿਆ। ਇਹ ਜਦੋਂ ਸਾਡੀ ਪੌਣ ਜਾਂਦੀ ਹੈ ਅੰਦਰ ਸਾਰਿਆਂ ਦੇ, ਇਹ ਨਾਭੀ ਤੱਕ ਜਾਂਦੀ ਹੈ, ਇੱਥੋਂ ਪੌਣ ਵਾਪਸ ਆਉਂਦੀ ਹੈ। ਇੱਥੋਂ ਆਹ ਜਿਹੜੇ ਸਾਡੇ ਅੰਦਰ ਤਿੰਨ ਸੁਰ ਨੇ, ਇੱਥੋਂ ਸਾਡੇ ਦੋ ਸਿਰਾਂ ਸੁਰਾਂ ਦੇ ਵਿੱਚ ਪੌਣ ਬਾਹਰ ਨਿਕਲਦੀ ਹੈ, ਇਹ ਦੂਜਾ ਸਿਰਾ ਹੈ। ਸਾਡੇ ਅੰਦਰ ਦੋ ਸਿਰੇ ਹੈ ਜਿੱਥੋਂ ਪੌਣ ਟਕਰਾਉਂਦੀ ਹੈ ਜਾ ਕੇ। ਇੱਥੇ ਸ਼ਬਦ ਦੀ ਚੋਟ ਮਾਰਨੀ ਹੁੰਦੀ ਹੈ, ਸ਼ਬਦ ਟਕਰਾਊਗਾ ਤਾਂ ਸਾਡੀ ਸੁਰਤੀ ਦੋ ਸਿਰਿਆਂ ਤੋਂ ਇੱਕ ਸਿਰੇ 'ਤੇ ਜਾ ਕੇ ਬੈਠ ਜੂਗੀ। ਇੱਕ ਸਿਰੇ 'ਤੇ ਜਦੋਂ ਬੈਠੂਗੀ ਇੱਕ ਸਿਰਾ ਖੁੱਲ੍ਹ ਜੂਗਾ। ਜੇ ਨਾਭੀ ਵਾਲੇ ਪਾਸੇ ਬਹਿੰਦੀ ਹੈ, ਇਹਨੂੰ ਮਹਾਰਾਜ ਨੇ ਗੁਰਬਾਣੀ 'ਚ ਕਿਹਾ ਨਾਭ ਪਵਣ ਘਰ ਆਸਣ ਬੈਸੋ। ਇਹ ਆਸਣ ਆ ਸਾਡਾ ਇੱਥੇ ਮਨ ਦਾ ਆਸਣ ਲੱਗਣਾ। ਜਿੱਥੇ ਨਾਭ ਪਵਣ ਘਰ ਆਸਣ ਬੈਸੋ, ਗੁਰਮੁਖ ਖੋਜਤ ਤਤਲ ਹੈ ਸੋ ਸਰਬ ਨਿਰੰਤਰ ਨਿਜ ਕਰ ਆਸਤ ਤਿਰ ਭਵਨ ਜੋਤ ਸੋ ਸ਼ਬਦ ਲੈ। ਕਹਿੰਦੇ ਜਿਹੜੀ ਅੰਦਰ ਜੋਤ ਹੈ ਤਿਰ ਭਵਨ ਦੇ ਵਿੱਚ ਸਾਰੇ ਉਹ ਪਰਮਾਤਮਾ ਦੀ ਅੰਦਰ ਜੋਤ ਪ੍ਰਗਟ ਹੋ ਜਾਂਦੀ ਹੈ। ਇਸ ਕਰਕੇ ਮੂਲ ਦੁਆਰੇ ਬੰਧਿਆ ਬੰਧ, ਇਹਨੂੰ ਮੂਲ ਦੁਆਰਾ ਕਿਹਾ ਗਿਆ, ਇਹਨੂੰ ਸਹਿਜ ਗੁਫਾ ਕਿਹਾ ਗਿਆ। ਉੱਪਰਲੇ ਸਿਰੇ ਨੂੰ ਜਿਹਨੂੰ ਮਾਰ ਕਹਿੰਦੇ ਸਹਿਜ ਗੁਫਾ ਮੈਂ ਆਸਣ ਬੰਧਿਓ, ਦੋਨਾਂ ਸਿਰਿਆਂ ਦੇ ਉੱਤੇ ਜੋਤ ਪ੍ਰਗਟ ਹੁੰਦੀ ਹੈ ਸਾਡੇ ਅੰਦਰ ਜਦੋਂ ਹੁੰਦੀ ਹੈ। ਕਹਿੰਦੇ ਸਹਿਜ ਗੁਫਾ ਮੈਂ ਆਸਣ ਬੰਧਿਓ, ਜੋਤ ਸਰੂਪ ਅਨਾਹਦ ਵਾਜਿਓ। ਉੱਥੇ ਅਨਾਹਦ ਸ਼ਬਦ ਵੱਜਦੇ ਨੇ ਜਿਹੜੇ ਕਿ ਪੌਣ ਦੇ ਸ਼ਬਦ ਨਹੀਂ ਹੈਗੇ। ਉਹ ਜਿਹੜੀ ਦੁਨੀਆਂ ਦੇ ਵਿੱਚ ਕੋਈ ਵੀ ਆਵਾਜ਼ ਪੈਦਾ ਹੁੰਦੀ ਹੈ ਉਹ ਪੌਣ ਤੋਂ ਪੈਦਾ ਹੁੰਦੀ ਹੈ ਜਾਂ ਟਕਰਾਉਣ ਤੋਂ ਪੈਦਾ ਹੁੰਦੀ ਹੈ। ਉਹ ਆਵਾਜ਼ ਜਿਹੜੀ ਹੈ ਅਨਾਹਦ ਸ਼ਬਦ, ਜਿਹੜੀ ਕਿਸੇ ਦੇ ਟਕਰਾਉਣ ਨਾਲ ਨਹੀਂ ਪੈਦਾ ਹੁੰਦੀ, ਉਹਨੂੰ ਅਨਹਦ ਸ਼ਬਦ ਵੀ ਕਿਹਾ, ਅਨਾਹਦ ਸ਼ਬਦ ਵੀ ਕਿਹਾ। ਇਹ ਗੁਰਮੰਤਰ ਨੇ ਸਾਨੂੰ ਉਸ ਸ਼ਬਦ ਤੱਕ ਲੈ ਕੇ ਜਾਣਾ ਜਿਹੜੀ ਧੁਨ ਪ੍ਰਗਟ ਹੁੰਦੀ ਹੈ, ਜਿਹਦੇ ਦੁਆਰਾ ਸਾਡੇ ਮਨ ਨੇ ਜਾਗਣਾ। ਉਪਜੇ ਗਿਆਨ ਸਹਿਜ ਮਤ ਜਾਗੈ, ਗੁਰਪ੍ਰਸਾਦੀ ਅੰਤਰ ਲਿਵ ਲਾਗੈ। ਫਿਰ ਤੁਹਾਡੀ ਉੱਥੇ ਸ਼ਬਦ ਨਾਲ ਸੁਰਤੀ ਜੁੜ ਜੂਗੀ। ਤਾਂ ਅਸੀਂ ਵਾਹਿਗੁਰੂ ਗੁਰਮੰਤਰ ਜਪਣਾ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਅਵਰੇ ਨਾਮ ਜਪਾਵੈ। ਮੈਨੂੰ ਵੀ ਨਹੀਂ ਪਤਾ ਸੀ ਜਪਣਾ ਕਿਵੇਂ ਆ, ਜਦੋਂ ਕੋਈ ਜਪਾਉਣ ਵਾਲਾ ਮਿਲਿਆ ਜਪਿਆ। ਮੈਂ ਕੋਈ ਕਥਾਵਾਚਕ ਨਹੀਂ, ਮੈਂ ਅੱਜ ਗੁਰੂ ਦੀ ਹਜ਼ੂਰੀ 'ਚ ਤੁਹਾਨੂੰ ਦੱਸ ਰਿਹਾ, ਮੈਨੂੰ ਅੱਜ ਵੀ ਕਥਾ ਨਹੀਂ ਆਉਂਦੀ। ਜਿਉਂ ਬੁਲਾਵਾ ਤਾਂ ਬੋਲਾਂ ਸੌਮੀ, ਇਹ ਜਿਵੇਂ ਬੁਲਾਉਂਦਾ ਫਿਰ ਉਵੇਂ ਬੋਲਦੇ ਹਾਂ। ਮੈਂ ਕੋਈ ਤਿਆਰੀ ਨਹੀਂ ਕਰਕੇ ਆਇਆ, ਮੈਨੂੰ ਤਾਂ ਇੰਨਾ ਪਤਾ ਸੀ ਅੱਜ ਗੁਰੂ ਰਾਮਦਾਸ ਜੀ ਦਾ ਇੱਕ ਦੋ ਸ਼ਬਦ ਚੇਤੇ ਆ ਜਿਹੜੇ ਉਹ ਬੋਲਤੇ ਆ। ਉਦੋਂ ਬਾਅਦ ਫਿਰ ਗੁਰੂ ਰਾਮਦਾਸ ਜੀ ਨੇ ਜਿਹੜਾ ਸਾਨੂੰ ਜੀਵਨ ਜਾਚ ਦੱਸੀ ਹੈ ਉਹ ਆਹ ਹੈ ਵੀ ਜਿਹੜਾ ਮੇਰਾ ਸਿੱਖ ਜਿਹਦੇ ਅੰਦਰ ਸਾਸ ਕਰਾਸ ਸਿਮਰਨ ਚੱਲੂਗਾ ਉਹ ਮੈਨੂੰ ਚੰਗਾ ਲੱਗਦਾ, ਜਿਹੜਾ ਮੇਰੇ ਬਚਨ ਨੂੰ ਮੰਨੂਗਾ ਸਿਮਰਨ ਕਰੂਗਾ। ਅਤੇ ਸਿਮਰਨ ਦੇ ਵਿੱਚ ਹੀ ਸਭ ਕੁਛ ਹੈ, ਜਿਹਨੂੰ ਮੈਂ ਕਹਿੰਦੇ ਸੋਧਤ ਸੋਧਤ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਇਹ ਸਿਮਰਨ ਤੋਂ ਬਿਨਾਂ ਕਿਸੇ ਦਾ ਛੁਟਕਾਰਾ ਨਹੀਂ ਹੁੰਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜਵੇਂ ਗੁਰਦੇਵ ਨੇ ਸੁਖਮਣੀ ਸਾਹਿਬ 'ਚ ਸਿਮਰਨ ਦੀਆਂ ਬਰਕਤਾਂ ਦੱਸੀਆਂ ਹੋਈਆਂ। ਜਦੋਂ ਅਸੀਂ ਸਿਮਰਨ ਕਰਾਂਗੇ ਨਾ, ਸਾਡਾ ਜਿਹੜਾ ਆਉਣਾ ਜਾਣਾ ਮੁੱਕ ਜੂਗਾ, ਜੀਵਨ ਮੁਕਤ ਹੋ ਜਾਵਾਂਗੇ ਅਸੀਂ ਜਿਉਂਦੇ ਜੀ। ਉਹਨਾਂ ਨੇ ਕਿਹਾ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਕੱਲ ਕਲੇਸ਼ ਵੀ ਖਤਮ ਹੋ ਜਾਣਗੇ ਸਿਮਰਨ ਕਰਾਂਗੇ, ਇੱਕ ਮਤ ਹੋ ਜਾਵਾਂਗੇ। ਕਿਉਂਕਿ ਇੱਕ ਮਤ ਲੈ ਕੇ ਸਾਰਾ ਪਰਿਵਾਰ ਜਦੋਂ ਸਿਮਰਨ ਕਰਦਾ, ਦੋ ਮਤ ਹੁੰਦੀਆਂ ਜਦੋਂ ਉਦੋਂ ਹੀ ਟਕਰਾਅ ਹੁੰਦਾ ਸਾਡਾ। ਇੱਕ ਮਤ ਹੋ ਗਈ ਪਰਿਵਾਰ ਦੇ ਵਿੱਚ, ਇੱਕ ਗਿਆਨ ਆ ਇੱਕ ਗੁਰੂ ਆ, ਅਤੇ ਉੱਥੇ ਕਿਤੇ ਟਕਰਾਅ ਹੋਣਾ ਹੀ ਨਹੀਂ। ਸੋ ਇਸ ਕਰਕੇ ਝਗੜੇ ਖਤਮ ਹੋ ਜਾਂਦੇ ਨੇ। ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਸਭ ਤੋਂ ਉੱਚਾ ਪਰਮੇਸ਼ਰ ਦਾ ਨਾਮ ਜਪਣਾ। ਮਹਾਰਾਜ ਕਹਿੰਦੇ ਜਿਹੜਾ ਸਿਮਰਨ ਕਰਦਾ ਉਹ ਦੁਆਰਾ ਜੂਨ 'ਚ ਨਹੀਂ ਜਾਂਦਾ। ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਪ੍ਰਭ ਕਹਿ ਸਿਮਰਨ ਦੂਖ ਜੰਮ ਨਸੈ, ਕਹਿੰਦੇ ਜਮਾਂ ਦੀ ਮਾਰ ਨਹੀਂ ਪਊਗੀ ਜਿਹੜਾ ਸਿਮਰਨ ਕਰੂਗਾ। ਇਸ ਕਰਕੇ ਗੁਰਬਾਣੀ ਦੇ ਵਿੱਚ ਫਿਰ ਸਾਨੂੰ ਇਹ ਭੇਤ ਦਿੱਤੇ ਗਏ ਨੇ, ਅੱਜ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਹੈ, ਗੁਰਗੱਦੀ ਦਿਵਸ ਹੈ, ਇਹਦਾ ਮਨਾਉਣ ਦਾ ਮਤਲਬ ਅਸੀਂ ਗੁਰੂ ਰਾਮਦਾਸ ਜੀ ਨੂੰ ਅੱਜ ਸਮਝੀਏ ਬੈਠੀਏ ਵੀ ਉਹ ਇਸ ਅਵਸਥਾ 'ਚ ਕਿਵੇਂ ਪਹੁੰਚੇ। ਤਾਂ ਉਹ ਵੀ ਤਾਂ ਅਸੀਂ ਇਹ ਤਾਂ ਕਹੀ ਜਾਂਦੇ ਵੀ ਉਹ ਯਤੀਮ ਸੀ, ਉਹ ਅਨਾਥ ਸੀ, ਉਹ ਗੁਰੂ ਕੋਲ ਆਏ, ਘੁੰਗਣੀਆਂ ਵੇਚਦੇ। ਇਹ ਤਾਂ ਇੱਕ ਦ੍ਰਿਸ਼ਟਮਾਨ ਕਥਾ ਹੈ ਜਿਹੜੀ ਕਿ ਢਾਡੀਆਂ ਨੇ ਤੁਹਾਨੂੰ ਸੁਣਾਉਣੀ ਆ। ਢਾਡੀਆਂ ਦਾ ਕੰਮ ਆ ਇਤਿਹਾਸ ਸੁਣਾਉਣਾ, ਕਥਾਵਾਚਕਾਂ ਦਾ ਕੰਮ ਆ ਉਹਨਾਂ ਦਾ ਜੀਵਨ ਦੇ ਵਿੱਚੋਂ ਉਹ ਤੱਤ ਸਾਰ ਦੱਸਣੇ ਸੰਗਤ ਨੂੰ। ਇਹ ਹੁੰਦਾ ਜੇ ਅਸੀਂ ਵੀ ਇਹੀ ਕੰਮ ਕਰੀਏ ਤੇ ਫਿਰ ਤਾਂ ਸਾਡੇ ਤੇ ਅਸੀਂ ਤਾਂ ਢਾਡੀਆਂ, ਫਿਰ ਤਾਂ ਅਸੀਂ ਢਾਡੀਆਂ ਵਾਲਾ ਕੰਮ ਖੋ ਲਿਆ। ਗੁਰਸਿੱਖਾਂ ਦਾ ਕੰਮ ਹੈ, ਗੁਰੂ ਰਾਮਦਾਸ ਜੀ ਨੇ ਜਿਹੜਾ ਆਹ ਬਚਨ ਕੀਤੇ ਨੇ ਇਹ ਆਪ ਕਮਾਉਣੇ, ਸਾਰੇ ਗੁਰਬਾਣੀ ਨੂੰ ਕਮਾਉਣਾ ਤੇ ਦੁਨੀਆਂ ਨੂੰ ਦੱਸਣਾ। ਇਸ ਕਰਕੇ ਗੁਰੂ ਕਿਰਪਾ ਕਰੇ, ਜਿਹੜੇ ਗੁਰਬਾਣੀ ਪੜ੍ਹਦੇ ਨੇ, ਜਿਹੜੇ ਗੁਰੂ ਨਾਲ ਜੁੜੇ ਹੋਏ ਨੇ, ਜਿਹੜੇ ਗੁਰੂ ਘਰ 'ਚ ਸੇਵਾ ਕਰਦੇ ਨੇ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ। ਸਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਬਾਣੀ ਪੜ੍ਹਨ ਦਾ ਕਿੱਡਾ ਵੱਡਾ ਮਹਾਤਮ ਹੈ। ਸੋ ਇਸ ਕਰਕੇ ਗੁਰਬਾਣੀ ਪੜ੍ਹਨ ਤੋਂ ਅੱਗੇ ਦਾ ਜਿਹੜਾ ਖੇਲ ਹੈ ਉਦੋਂ ਸਮਝ ਆਉਂਦਾ ਜਦੋਂ ਸਾਨੂੰ ਕੋਈ ਐਸਾ ਕੋਈ ਸਹੀ ਪਿਆਰੇ ਮਿਲ ਜਿਹਨਾਂ ਬਿਨਾਂ ਤੇਰਾ ਨਾਮ ਚੇਤਾ ਹੋਵੇ। ਸੋ ਗੁਰਬਾਣੀ ਗਾਧ ਬੋਧ ਹੈ। ਅਗਲਾ ਬੜਾ ਸੁਹਾਵਣਾ ਸਮਾਂ ਸਾਡੇ ਬਹੁਤ ਹੀ ਸਤਿਕਾਰਯੋਗ ਢਾਡੀ ਜਨ ਗੁਰੂ ਘਰ ਦਾ ਹਰ ਜਸ ਕਰਦੇ ਨੇ, ਆਓ ਫਿਰ ਅਗਲਾ ਪ੍ਰੋਗਰਾਮ ਗੁਰਮੁਖਾਂ ਪਾਸੋਂ ਸਰਵਣ ਕਰੀਏ। ਹੋਈਆਂ ਭੁੱਲਾਂ ਚੁੱਕਾਂ ਨਾਚ ਤਰ ਰਹੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਦਾ ਜੋ ਗੁਰਗੱਦੀ ਦਿਵਸ ਹੈ, ਗੁਰੂ ਸਾਹਿਬ ਆਪਣੇ ਚਰਨਾਂ ਨਾਲ ਲਾਉਣ, ਸਾਨੂੰ ਗੁਰੂ ਵਾਲੇ ਬਣ ਕੇ ਜੀਵਨ ਬਤੀਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਟੂਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਪਮਾਲ, ਉਹਨਾਂ ਪਾਸੋਂ ਗੁਰ ਇਤਿਹਾਸ

0: सबे कम होम देने
1: एक दे इशारे

ਇੱਕ ਜ਼ਬਾਨ ਹੋ ਕੇ ਆਖੋ ਗੱਜ ਵੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅੱਜ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦਾ ਗੁਰਤਾ ਗੱਦੀ ਦੇ ਵਿੱਚ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਅਦਬ ਸਤਿਕਾਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਦੇਸਾਂ ਵਿਦੇਸ਼ਾਂ ਦੇ ਵਿੱਚ ਆਪਾਂ ਵੀਕਐਂਡ 'ਤੇ ਵੀ ਮਨਾਉਂਦੇ ਹਾਂ ਦਿਹਾੜੀ ਜਿਹੜੇ ਵੀਕਡੇ ਦੇ ਵਿੱਚ ਆਉਂਦੇ ਨੇ। ਅੱਜ ਆਪਾਂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਯਾਦ ਕਰਦੇ ਹਾਂ। ਸਤਿਗੁਰੂ ਮਹਾਰਾਜ ਜੀ ਦੇ ਜੋ ਵੀ ਘਾਲਣਾ ਘਾਲੀਏ ਨਾ ਉਹ ਬੜੇ ਕਮਾਲ ਦੀ, ਹਾਂ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਸ਼ਬਦ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਨੇ, ਉਹਨਾਂ ਨੇ ਸ਼ਬਦਾਂ ਦੇ ਵਿੱਚ ਜਿਹੜੀ ਸੱਚਾਈ ਬਿਆਨ ਕੀਤੀ ਏ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾਂ ਸਾ ਵਿਧ ਤੁਮ ਹਰ ਜਾਨੋ ਆਪੇ, ਹਮ ਰੋਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਬਹੁਤ ਵੱਡੀ ਗੱਲ ਆਖੀ ਉਹਨਾਂ ਨੇ। ਕਹਿੰਦੇ ਜਿਹੜੀ ਮੇਰੀ ਹਾਲਤ ਸੀ ਮੇਰਾ ਗੁਰੂ ਉਹ ਚੰਗੀ ਤਰ੍ਹਾਂ ਜਾਣਦਾ ਸੀ ਜੋ ਮੈਂ ਸਾਂ। ਆ ਜੋ ਕੁਝ ਮੇਰੇ 'ਤੇ ਕਿਰਪਾ ਹੋਈ ਏ, ਬਖਸ਼ਿਸ਼ ਹੋਈ ਏ, ਇਹ ਗੁਰੂ ਨੇ ਕੀਤੀ ਏ, ਨਹੀਂ ਸਾਨੂੰ ਕਿਹਨੇ ਪੁੱਛਣਾ ਸੀ, ਅਸੀਂ ਤਾਂ ਰੋਲ ਹੀ ਜਾਣਾ ਸੀ। ਵੇਖੋ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ, ਇੱਕ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ 'ਤੇ ਉਸ ਘਰ ਦੇ ਜਵਾਈ ਨੇ। ਜਦੋਂ ਸ਼ਰੀਕੇ ਵਾਲੇ ਆਏ ਸੀ ਨਾ ਮਹਾਰਾਜ, ਸੇਵਾ ਦੇ ਵਿੱਚ ਲੱਗੇ ਹੋਏ ਸੀ, ਸਿਰ 'ਤੇ ਟੋਕਰੀ ਸੀ, ਉਹ ਕਹਿੰਦੇ ਸੀ ਜੇਠਿਆ, ਕਿਉਂਕਿ ਜੇਠਾ ਸੀ ਇਹਨਾਂ ਦਾ ਨਾਮ, ਤਾਂ ਸਾਡਾ ਨੱਕ ਵਢਾ ਦਿੱਤਾ, ਉਹ ਤੂੰ ਸਹੁਰੇ ਹੋ ਕੇ ਆ ਟੋਕਰੀਆਂ ਚੁੱਕੀ ਫਿਰਦਾ ਹੈ। ਤੇ ਉਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸੀ, ਉਦੋਂ ਇਹ ਬਚਨ ਸਤਿਗੁਰਾਂ ਦੇ ਸੀ, ਕਹਿੰਦੇ ਉਹ ਕਹਿੰਦੇ ਆ ਵੀ ਨੱਕ ਵਢਾ ਦਿੱਤਾ ਸਾਡੀ ਕੁੱਲ ਨੂੰ ਦਾਗ ਲੱਗ ਗਿਆ, ਨਹੀਂ ਮਹਾਰਾਜ ਨੇ ਸਹਿਸਵਾ ਆਖਿਆ ਸੀ ਜੇ ਇਹ ਤੁਹਾਡੀ ਕੁੱਲ ਦੇ ਵਿੱਚ ਪੈਦਾ ਨਾ ਨਾ ਹੁੰਦਾ, ਪਤਾ ਨਹੀਂ ਤੁਹਾਡੀਆਂ ਕੁੱਲਾਂ ਦਾ ਕੀ ਹੋਣਾ ਸੀ, ਹੁਣ ਕੁੱਲਾਂ ਉਤਾਰਤੀਆਂ ਇਸ ਨੇ ਸੋਢੀ ਪਾਤਸ਼ਾਹ। ਇੱਥੇ ਮਹਾਰਾਜ ਦੇ ਇਹ ਪਾਵਨ ਸ਼ਬਦ ਜੋ ਮਹਾਰਾਜ ਕਹਿ ਰਹੇ ਨੇ, ਵੇਖੋ ਗੁਰੂ ਨਾਨਕ ਦੀ ਗੱਦੀ ਦੇ ਚੌਥੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗੱਦੀ ਦੇ ਚੌਥੇ ਪਾਤਸ਼ਾਹ, ਪਰ ਉਹ ਕਹਿੰਦੇ ਸਾਡੇ ਵਰਗਾ ਰੋਲ ਜਾਣਾ ਸੀ, ਸਾਨੂੰ ਕਿਹਨੇ ਪੁੱਛਣਾ ਸੀ। ਇੱਥੇ ਆਮ ਆਪਾਂ ਜਦੋਂ ਆਮ ਬੰਦੇ ਦੀ ਗੱਲ ਵੇਖਦੇ ਹਾਂ ਨਾ, ਕੋਈ ਮਾੜੀ ਮੋਟੀ ਚੌਧਰ ਆ ਜਾਵੇ, ਕੋਈ ਕੁਰਸੀ ਮਿਲ ਜਾਵੇ ਜਾਂ ਕੋਈ ਤਾਕਤ ਆ ਜਾਵੇ, ਬੰਦਾ ਵੀ ਔਕਾਤ ਭੁੱਲ ਜਾਂਦਾ। ਇੱਥੇ ਮਹਾਰਾਜ ਇਹੀ ਯਾਦ ਕਰਵਾਉਂਦੇ ਨੇ, ਕਹਿੰਦੇ ਬੰਦਿਆ ਆਪਦੀ ਔਕਾਤ ਨਾ ਭੁੱਲੀ, ਉਹ ਪਰਮਾਤਮਾ ਦੀ ਰਜ਼ਾ 'ਚ ਰਹਿ। ਅੱਜ ਇੱਕ ਸੋਸ਼ਲ ਮੀਡੀਆ 'ਤੇ ਤਸਵੀਰ ਘੁੰਮ ਰਹੀ, ਉਹ ਤਸਵੀਰ ਬਹੁਤ ਕੁਝ ਬਿਆਨ ਕਰਦੀ। ਉਹ ਤਸਵੀਰ ਆ ਇੱਕ ਸਾਬਕਾ ਜਿਹੜਾ ਬਰਖਾਸਤ ਕੀਤਾ ਹੋਇਆ SSP ਰਾਜਜੀਤ ਹੁੰਦਲ, ਉਹਦੀ ਤਸਵੀਰ ਆ। ਪਾਪ ਕਮਾਮਦਿਆ, ਤੂੰ ਪਾਪ ਕਰਦਾ, ਇੱਕ ਗੱਲ ਯਾਦ ਰੱਖੀ, ਤੇਰਾ ਅੰਤ ਕਿਸੇ ਨੇ ਸਹਾਰਾ ਨਹੀਂ ਬਣਨਾ, ਜੈਸੀ ਕਰਨੀ ਵੈਸੀ ਭਰਨੀ। ਉਹ ਜਿਸ ਜ਼ਿਲ੍ਹੇ ਦੇ ਵਿੱਚ ਵੀ SSP ਲੱਗਿਆ, ਪੁਲਿਸ ਦਾ ਕੰਮ ਹੁੰਦਾ ਏ ਜਿਹੜਾ ਕ੍ਰਾਈਮ ਹੋ ਰਿਹਾ, ਜ਼ੁਰਮ ਹੋ ਰਿਹਾ, ਉਹਨੂੰ ਰੋਕਣਾ ਰੋਕਣਾ। ਸਭ ਤੋਂ ਵੱਡਾ ਅਹਿਮ ਮਸਲਾ ਨਸ਼ਿਆਂ ਦਾ ਸੀ, ਪਰ ਉਸ ਰਾਜਜੀਤ ਨੇ ਐਨ ਡਟ ਕੇ ਨਸ਼ਾ ਤਸਕਰੀ ਕੀਤੀ, ਚਿੱਟਾ ਵੇਚਿਆ। ਉਹਨੇ ਆਪਦੇ ਨਾਲ ਇੱਕ SHO ਇੰਸਪੈਕਟਰ ਨਾਲ ਹੀ ਰੱਖਿਆ ਜਿੱਥੇ ਜਿੱਥੇ ਵੀ ਗਿਆ, ਇੰਦਰਜੀਤ ਉਹ ਵੀ ਜੇਲ੍ਹ 'ਚ ਬੈਠਾ ਏ। ਅੱਜ 6 ਸਾਲਾਂ ਬਾਅਦ ਇਹਨੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ। ਇਹਦੀ ਤਸਵੀਰ ਬੜਾ ਕੁਝ ਬਿਆਨ ਕਰਦੀ ਹੈ। ਜਿੰਨਾ ਚਿਰ ਇਹ ਕੁਰਸੀ 'ਤੇ ਸੀ, ਹੰਕਾਰੀ ਐਡਾ ਸੀ, ਹੱਸਦੇ ਵੱਸਦੇ ਇਹਨੇ ਪਰਿਵਾਰ ਉਜਾੜ ਕੇ ਰੱਖ ਦਿੱਤੇ, ਹੱਸਦੇ ਵੱਸਦੇ ਪਰਿਵਾਰ। ਜੱਗੀ ਜੌਹਲ ਬ੍ਰਿਟਿਸ਼ ਨਾਗਰਿਕ, ਉਹਨੂੰ 10 ਸਾਲ ਬਾਅਦ ਵੇਖੋ, ਹਜੇ ਵਿਆਹ ਹੋਇਆ ਹੀ ਸੀ ਜਦੋਂ ਚੁੱਕ ਕੇ ਕੇਸ ਪਾ ਦਿੱਤਾ, ਸੁੱਟ ਦਿੱਤਾ ਜੇਲ੍ਹ 'ਚ, ਉਹ 10 ਸਾਲ ਅੰਦਰ ਰਿਹਾ। ਵੇਖੋ ਉਸ ਗੁਰੂ ਦੀ ਕਲਾ ਕਿਵੇਂ ਵਰਤੀ ਏ। ਉਹ ਤਾਂ ਹੁਣ ਜ਼ਮਾਨਤ 'ਤੇ ਬਾਹਰ ਆ ਰਿਹਾ ਏ। ਆ ਜਿਹੜਾ ਵਰਦੀਧਾਰੀ ਰਾਜ ਜੀ ਸੀ, ਇਹਨੇ ਜੋ ਪਾਪ ਕਮਾਏ ਸੀ,

ਇਹਦੇ ਪਾਪ ਇਹਨੂੰ ਲੈ ਬੈਠੇ, ਇਹ ਹੁਣ ਅੰਦਰ ਜਾ ਰਿਹਾ ਹੈ, ਇਹ ਅੰਦਰ ਜਾ ਰਿਹਾ ਹੈ। ਜਦੋਂ ਬੰਦਾ ਕੋਈ ਅਹੁਦਾ ਪਾ ਕੇ ਆਪਦੀ ਔਕਾਤ ਭੁੱਲ ਜਾਂਦਾ, ਇਹਨੇ ਰੱਜ ਕੇ ਜਿਹੜੇ ਸਮਗਲਰ ਸੀ, ਜਿਹੜੇ ਨਸ਼ਾ ਵੇਚਣ ਵਾਲੇ ਸੀ, ਉਹਨਾਂ ਦਾ ਸਾਥ ਦਿੱਤਾ। ਇੱਥੋਂ ਤੱਕ ਜਦੋਂ ਵਾਜ਼ੀ ਪੁੱਠੀ ਪੈਣ ਲੱਗਦੀ ਸੀ, ਉਹਨਾਂ ਨੂੰ ਮਾਰਦਾ ਵੀ ਰਿਹਾ ਏ। ਪਤਾ ਨਹੀਂ ਕਿੰਨੇ ਕੁ ਇਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਵੀ ਕੀਤੇ ਸਿੱਖ ਨੌਜਵਾਨਾਂ ਦੇ। ਪਰ ਅੱਜ ਵੇਖੋ, ਅੱਜ ਇਹਦੀ ਜਿਹੜੀ ਤਸਵੀਰ ਘੁੰਮ ਰਹੀ ਏ, ਅੱਜ ਜੋ ਇਹਦੀ ਹਾਲਤ ਏ, ਉਹ ਬੜਾ ਕੁਝ ਬਿਆਨ ਕਰਦੀ। ਮਹਾਰਾਜ ਇੱਥੇ ਤਦ ਕਹਿ ਰਹੇ ਨੇ, ਕਹਿੰਦੇ ਕਿਹਨੇ ਪੁੱਛਣਾ ਸੀ ਸਾਨੂੰ, ਜੇ ਗੁਰੂ ਕਿਰਪਾ ਨਾ ਕਰਦਾ, ਗੁਰੂ ਬਖਸ਼ੇ ਨਾ ਕਰਦਾ, ਬੰਦੇ ਆਪਦੀ ਔਕਾਤ 'ਚ ਰਹੀ, ਆਪਦੀ ਔਕਾਤ ਨਾ ਭੁੱਲੀ, ਜੇ ਤੈਨੂੰ ਕੋਈ ਅਹੁਦਾ ਮਿਲ ਵੀ ਗਿਆ ਹੈ। ਅੱਜ ਉਸ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਦਾਤਾ ਕਿਰਪਾ ਕਰੀ, ਬਖਸ਼ਿਸ਼ ਕਰੀ ਸਾਡੇ ਤੇ। ਸੱਚੇ ਸਾਹਿਬਾ, ਕਦੇ ਹੰਕਾਰ ਨਾ ਆਵੇ, ਕਦੇ ਮਾਣ ਨਾ ਆਵੇ, ਤੇਰੇ ਨਾਲ ਜੁੜੇ ਰਹੀ। ਆਪਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਣ ਗਾ ਰਹੇ ਸਾਂ। ਜੋ ਪ੍ਰਸੰਗ ਦੀ ਲੜੀ ਚੱਲਦੀ ਸੀ, ਮੈਂ ਉਸੇ ਲੜੀ ਨੂੰ ਅੱਗੇ ਤੋਰਨਾ। ਗੁਰੂ ਦਾ ਪਿਆਰਾ ਗੁਰਸਿੱਖ ਬਾਬਾ ਵਿਧੀ ਚੰਦ ਸ਼ੀਨਾ ਪਹਿਲਾ ਘੋੜਾ ਕਿਲੇ ਦੇ ਵਿੱਚੋਂ ਲੈ ਗਿਆ, ਉਹਦਾ ਨਾਂ ਗੁਲਬਾਗ ਸੀ। ਗੁਲਬਾਗ ਜਦੋਂ ਮੀਰੀ ਪੀਰੀ ਦੇ ਮਾਲਕ ਦੇ ਦਰ 'ਤੇ ਗਿਆ, ਉਹਨੇ ਇੱਕ ਦਿਨ ਵੇਖਿਆ ਜਦੋਂ ਭਾਈ ਜੇਠੇ ਨੇ ਇਹਨੇ ਨਾ ਤਾਂ ਪੱਠੇ ਖਾਧੇ ਨਾ ਪਾਣੀ ਪੀਤਾ, ਉਹਨੇ ਮਹਾਰਾਜ ਦੇ ਕੋਲੇ ਗੱਲ ਕੀਤੀ। ਮਹਾਰਾਜ ਕਹਿੰਦੇ ਇਹਨੂੰ ਵਿਛੋੜੇ ਦਾ ਦੁੱਖ ਵੱਢ ਵੱਢ ਕੇ ਖਾਂਦਾ। ਇਹ ਤੇ ਦਿਲਬਾਗ ਜਿਹੜਾ ਹਜੇ ਲਾਹੌਰ ਦੇ ਕਿਲੇ ਵਿੱਚ ਆ, ਇਕੱਠੇ ਪਲੇ ਨੇ, ਇਹ ਤੋਂ ਵਿਛੋੜਾ ਨਹੀਂ ਆਪਦੇ ਸਾਥੀ ਮਿੱਤਰ ਪਿਆਰੇ ਦਾ ਝੱਲਿਆ ਜਾ ਰਿਹਾ ਏ। ਬਿਧੀ ਚੰਦ ਨੂੰ ਬੁਲਾ ਕੇ ਆਖਿਆ, ਬਿਧੀ ਚੰਦਾ ਤੇਰੀ ਸੇਵਾ ਪ੍ਰਵਾਨ ਹੈ, ਗੁਰੂ ਨਾਨਕ ਦੇ ਦਰ ਤੇ ਤੂੰ ਪ੍ਰਵਾਨ ਨੇ, ਜਾਂ ਤਾਂ ਗੁਲਬਾਗ ਨੂੰ ਛੱਡਿਆ ਜਾਂ ਦਿਲਬਾਗ ਨੂੰ ਇੱਥੇ ਲਿਆ, ਅਸੀਂ ਨਹੀਂ ਚਾਹੁੰਦੇ। ਬਾਬੇ ਤੇ ਬਾਬਰ ਕਹਿੰਦੀ ਟੱਕਰ ਦੇ ਵਿੱਚ ਇਹ ਬੇਜ਼ੁਬਾਨਾਂ ਦੀ ਜੋੜੀ ਤੜਫ ਤੜਫ ਕੇ ਮਰ ਜਾਂਦੀ। ਰਾਏ ਜੋਧ ਵਰਗਿਆਂ ਨੇ ਆਖਿਆ, ਦਾਤਾ ਇਉਂ ਨਾ ਕਹੋ, ਗੁਲਬਾਗ ਨੂੰ ਉੱਥੇ ਛੱਡਣ ਵਾਲੇ ਦਿਲਬਾਗ ਵੀ ਇੱਥੇ ਹੀ ਲਿਆਓ। ਘੋੜਿਆਂ ਦੀ ਜੋੜੀ ਆ ਜਿਹੜੀ ਮਾਲਕਾ, ਉਹ ਤੇਰੇ ਦਰ ਤੇ ਸੌਂਦੀ ਏ। ਦੂਜਾ ਘੋੜਾ ਲੈਣ ਵਾਸਤੇ ਸ਼ੇਰ ਨੂੰ ਫਿਰ ਘੱਲਿਆ ਮਹਾਰਾਜ ਜੀ ਨੇ। ਹੁਣ ਨਾਲੇ ਸਾਰਾ ਪਤਾ ਏ, ਜਿਹੜਾ ਹੁਣ ਸਮਾਂ ਬਹੁਤ ਬਦਲਿਆ ਹੋਇਆ ਏ, ਅੱਗੇ ਵਾਲਾ ਲਾਹੌਰ ਨਹੀਂ ਰਿਹਾ। ਹੁਣ ਤਾਂ ਚੁਕੰਨੇ ਹੋਏ ਹੋਏ ਨੇ, ਪੈਰ ਪੈਰ 'ਤੇ ਜਿਹੜੇ ਸੂਏ ਨੇ ਫਿਰ ਰਹੇ ਨੇ। ਬਾਦਸ਼ਾਹ ਆਪ ਲਾਹੌਰ ਦੇ ਵਿੱਚ ਆ ਕੇ ਬੈਠਾ ਏ, ਪੈਰੇ ਸਖਤ ਹੋ ਗਏ ਨੇ, ਹੁਣ ਬੜਾ ਔਖਾ ਲਿਆਉਣਾ ਘੋੜਾ। ਪਰ ਉਸ ਸ਼ੇਰ ਨੇ ਫਿਰ ਹੱਥ ਜੋੜ ਕੇ ਆਖਿਆ, ਮਾਲਕਾ ਤੂੰ ਕੁੱਲ ਦੁਨੀਆਂ ਦਾ ਮਾਲਕ ਆ, ਇੱਕ ਵਾਰ ਫਿਰ ਮੇਰੇ ਸੀਸ ਤੇ ਹੱਥ ਧਰ ਦੇ, ਦਾਤਾ ਤੇਰੀ ਕਿਰਪਾ ਤੇਰੀ ਬਖਸ਼ਿਸ਼ ਹੋ ਜੇ। ਦੂਜਾ ਘੋੜਾ ਲੈਣ ਵਾਸਤੇ ਲਾਹੌਰ ਆ ਗਿਆ। ਪਹਿਲੀ ਵਾਰੀ ਮਿਸਤਰੀ ਜਿਉਣੇ ਦੇ ਘਰੇ ਗਿਆ ਸੀ, ਦੂਜੀ ਵਾਰੀ ਭਾਈ ਬਹੂੜੂ ਮਾਲਾ, ਇਹ ਦਰਜ਼ੀ ਦਾ ਕੰਮ ਕਰਦਾ ਸੀ, ਇਹਦੇ ਘਰੇ ਗਿਆ। ਉਹਨੇ ਸੇਵਾ ਪਾਣੀ ਪੁੱਛਿਆ, ਰੱਜ ਕੇ ਸੇਵਾ ਕੀਤੀ, ਹੋਰ ਹੱਥ ਜੋੜ ਕੇ ਆਖਦਾ, ਗੁਰੂ ਕੇ ਪਿਆਰਿਆ ਕੋਈ ਹੋਰ ਟਹਿਲ। ਤੇ ਭਾਈ ਬਿਧੀ ਚੰਦ ਨੇ ਆਖਿਆ, ਮੈਨੂੰ ਚਿੱਟੇ ਵਸਤਰ ਚਿੱਟਾ ਚੋਲਾ ਸਵਾ ਦੇ। ਉਹਨੇ ਚਿੱਟਾ ਚੋਲਾ ਤਿਆਰ ਕਰਵਾ ਦਿੱਤਾ। ਜਦੋਂ ਚਿੱਟਾ ਚੋਲਾ ਤਿਆਰ ਕਰਵਾ ਦਿੱਤਾ, ਦੋ ਦਿਨ ਉਹਦੇ ਘਰੇ ਰਿਹਾ। ਦੋ ਦਿਨ ਜੋ ਵੀ ਲਾਹੌਰ ਦੇ ਵਿੱਚ ਹੋ ਰਿਹਾ ਸੀ, ਜਿਹੜੇ ਢੋਲ ਵਾਲੇ ਸੀ ਢੋਲ ਤੇ ਡੱਗਾ ਲਾ ਕੇ, ਉਹ ਜਦੋਂ ਵੀ ਇਹ ਆਵਾਜ਼ ਦਿੰਦੇ ਵੀ ਜਿਹੜਾ ਬਾਦਸ਼ਾਹ ਦੇ ਘੋੜਿਆਂ ਬਾਰੇ ਕੋਈ ਦੱਸੇਗਾ ਉਹਨੂੰ ਇਨਾਮ ਮਿਲੇਗਾ। ਪੈੜੂ ਇਹ ਸੱਦੇ ਸੀ, ਉਹਨਾਂ ਨੂੰ ਕੁਝ ਨਾ ਪਤਾ ਲੱਗਿਆ। ਫਿਰ ਨਜ਼ੂਮੀ ਜੋਤਸ਼ੀ ਉਹ ਵੀ ਬੁਲਾਉਣੇ ਸ਼ੁਰੂ ਕਰ ਦਿੱਤੇ, ਉਹ ਵੀ ਆਉਂਦੇ ਨੇ। ਇੱਕ ਵਿੱਦਿਆ ਜਿਹੜੀ ਨਾ ਵੇਖੋ, ਇਹ ਮਗਰੋਂ ਇਹ ਪੜ੍ਹਾਈ ਆ ਜਿਹੜੀ ਜੋਤਿਸ਼ ਦੀ, ਮਗਰੋਂ ਤਾਂ ਸਾਰਾ ਕੁਝ ਦੱਸ ਸਕਦੇ ਜੋ ਕੁਝ ਬੀਤ ਚੁੱਕਿਆ ਹੈ, ਪਰ ਆਉਣ ਵਾਲਾ ਨਹੀਂ। ਮਹਾਰਾਜ ਨੇ ਰੱਬੀ ਬਾਣੀ ਧੁਰਕੀ ਬਾਣੀ ਵਿੱਚ ਕਬੀਰ ਸਾਹਿਬ ਜੀ ਨੇ ਆਖਿਆ ਹੈ, ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ। ਕਹਿੰਦੇ ਜਿਹੜੇ ਸਿਮਰਨ ਛੱਡ ਕੇ, ਜਿਹੜੇ ਬਾਣੀ ਪੜ੍ਹਨੀ ਛੱਡ ਕੇ ਆਹ ਕੰਮਾਂ 'ਚ ਪੈ ਗਏ, ਰਾਤ ਜਗਾਉਣੀ, ਸਿਵੇ ਜਗਾਉਣੀ, ਸਿਵੇ ਜਗਾਉਣੀ, ਕਹਿੰਦੇ ਆਹ ਕੰਮ ਸ਼ੁਰੂ ਕਰ ਲਏ ਉਹਨਾਂ ਨੇ। ਸਰਪਣ ਹੋਏ ਕੇ ਉਤਰੈ ਜਾਏ ਆਪਣੇ ਖਾਏ, ਉਹ ਸਪਨੀ ਦੀ ਜੂਨੀ ਪੈ ਜਾਂਦੇ ਨੇ। ਕਬੀਰ ਸਾਹਿਬ ਜੀ ਕਹਿੰਦੇ ਸਪਨੀ ਦੀ, ਉਹ ਆਪਦੇ ਢਿੱਡੋਂ ਆਂਡੇ ਕੱਢਦੀ ਹੈ, ਜਦੋਂ ਬੱਚਾ ਜਨਮ ਲੈਣ ਲੱਗਦਾ ਉਹਨੂੰ ਖਾਂਦੀ ਹੈ। ਵੇਖੋ ਕੈਸੀ ਮਾਂ ਹੈ, ਉਹਨੂੰ ਖਾਂਦੀ ਹੈ ਜਿਹੜੀ ਆਪਦੇ ਢਿੱਡੋਂ ਜਿਹਨੂੰ ਉਹ ਆਂਡਿਆਂ ਨੂੰ ਕੱਢਦੀ ਹੈ।
ਕਹਿੰਦੇ ਆਹ ਜੁਨੀ ਪੈਣਾ ਜੇ ਆਹ ਕੰਮ ਕਰਨਾ ਆਹ ਧੰਦਾ ਕਰਨਾ। ਹੁਣ ਰਾਜੇ ਜਿੰਨੇ ਵੀ ਸੀ ਉਹ ਰੱਖਦੇ ਸੀ, ਨਜੂਮੀਆਂ ਦਾ ਬੜਾ ਜ਼ੋਰ ਸੀ, ਜੋਤਿਸ਼ੀ ਬੜੇ ਆਏ ਹੋਏ ਸੀ, ਇਹ ਵੀ ਆਪਣੇ ਆਪ ਨੂੰ ਫਿਰ ਵੇਖੋ ਇਹਨੂੰ ਪਤਾ ਤਾਂ ਸਾਰਾ ਕੁਝ ਸੀ ਜੋ ਕੁਝ ਲਾਹੌਰ ਦੇ ਵਿੱਚ ਚੱਲ ਰਿਹਾ ਏ, ਕਿਉਂਕਿ ਰਹਿ ਕੇ ਗਿਆ ਸੀ ਉੱਥੇ। ਇਹਨੇ ਆਪਦਾ ਭੇਸ ਬਦਲ ਲਿਆ, ਇਹ ਕਹਿੰਦਾ ਮੈਂ ਜੰਗਲ ਇਲਾਕੇ ਦਾ ਜੋਤਿਸ਼ੀ ਹਾਂ, ਉੱਧਰ ਲਈ ਮੰਨੇ ਗਏ ਸੀ, ਚਿੱਟਾ ਚੋਲਾ ਪਾਇਆ ਹੋਇਆ, ਵੱਡੀ ਪੱਗ ਬੰਨ੍ਹੀ ਹੋਈ ਆ, ਸਿਰ 'ਤੇ ਇਸ ਨੇ ਪਰਨਾ ਰੱਖਿਆ, ਹੱਥ ਦੇ ਵਿੱਚ ਇਹਦੇ ਮਾਲਾ ਏ, ਅਤੇ ਇੱਕ ਹੱਥ ਦੇ ਵਿੱਚ ਛੜੀ ਏ, ਅਤੇ ਇੱਕ ਹੱਥ ਦੇ ਵਿੱਚ ਇਹਦੀ ਕਿਤਾਬ ਏ। ਇਹ ਕਹਿੰਦਾ ਅਸੀਂ ਜਾਨਵਰਾਂ ਦੀਆਂ ਜਿਹੜੀਆਂ ਆਵਾਜ਼ਾਂ ਨੇ, ਬੋਲੀਆਂ ਨੇ, ਉਹਨਾਂ ਨੂੰ ਅਸੀਂ ਸੁਣਦੇ ਹਾਂ ਅਤੇ ਉਹਨਾਂ ਤੋਂ ਅੰਦਾਜ਼ੇ ਲਾਉਂਦੇ ਹਾਂ। ਅਤੇ ਆ ਕੇ ਬਹਿ ਗਿਆ, ਲੋਕ ਆਉਂਦੇ ਨੇ ਕਿਉਂਕਿ ਗਿਆ ਸੀ ਇਹ ਹੋ ਕੇ, ਅਤੇ ਉਹਨਾਂ ਦੀਆਂ ਗੱਲਾਂ ਦੱਸਦਾ ਏ। ਦਸੌਂਦੇ ਖਾਂ ਸੀ ਜਿਹੜਾ ਘੁੰਮਦਾ ਘੁੰਮਦਾ ਆ ਕੇ ਉਹ ਵੀ ਇਹਦੇ ਕੋਲ ਖੜ ਗਿਆ, ਲੋਕਾਂ ਦਾ ਭਾਰੀ ਇਕੱਠ ਸੀ। ਹੁਣ ਦਸੌਂਦੇ ਖਾਂ ਉਹਨੇ ਪਹਿਲਾਂ ਵੀ ਜੋਤਿਸ਼ੀ ਬੜੇ ਬੁਲਾਏ ਸੀ ਪਰ ਪਤਾ ਨਹੀਂ ਸੀ ਲੱਗਦਾ। ਉਹ ਕਹਿੰਦਾ ਮੈਂ ਪੁੱਛ ਲੈਂਦਾ ਇਸ ਨੂੰ, ਜੇ ਤਾਂ ਮੇਰੇ ਦਿਲ ਦੀ ਬੁੱਝ ਲਵੇਗਾ ਮੈਂ ਸਮਝਾਂਗਾ ਇਹ ਕੋਈ ਬੜਾ ਪਹੁੰਚਿਆ ਹੋਇਆ ਇਹ ਲੱਗਦਾ ਨਜੂਮੀ ਆ, ਪਰ ਜੇ ਇਹਨੇ ਉਹੀ ਰਟਿਆ ਰਟਾਇਆ ਜਿਹੜਾ ਸਵਾਲ ਜਵਾਬ ਚੱਲ ਰਿਹਾ ਏ ਲਾਹੌਰ ਦੇ ਵਿੱਚ ਉਹੀ ਗੱਲ ਆਕੀ, ਫਿਰ ਆਖਾਂਗਾ ਇਹ ਵੀ ਬਾਕੀਆਂ ਨਾਲ ਦਾ। ਅੱਗੇ ਹੋ ਕੇ ਕਹਿੰਦਾ ਜੋਤਿਸ਼ੀ ਜੇ ਤੂੰ ਆਪਦੀ ਵਿੱਦਿਆ ਦੇ ਵਿੱਚ ਇੰਨਾ ਮਾਹਰ ਏ ਫਿਰ ਮੇਰੇ ਅੰਦਰ ਕੀ ਆ ਉਹ ਦੱਸ। ਹੁਣ ਦਸੌਂਦੇ ਖਾਂ ਸੋਚਦਾ ਸੀ ਵੀ ਇਹ ਇਕਦਮ ਘੋੜੇ ਦੀ ਗੱਲ ਕਰੇਗਾ ਕਿਉਂਕਿ ਘੋੜੇ ਦੀ ਚਰਚਾ ਹੋ ਰਹੀ ਸੀ ਘਰ ਘਰ, ਪਰ ਵਿਧੀ ਚੰਦ ਇਹਦੇ ਘਰੇ ਜਾ ਕੇ ਇਹਦੇ ਬੱਚਿਆਂ ਨੂੰ ਵੀ ਲੱਡੂ ਖਵਾਉਂਦਾ ਸੀ, ਇਹਨੂੰ ਪਤਾ ਸੀ ਇਹਦਾ ਇੱਕ ਪੁੱਤ ਬਿਮਾਰ ਰਹਿੰਦਾ ਏ, ਮਾਪਿਆਂ ਨੂੰ ਪੁੱਤਰਾਂ ਦਾ ਫਿਕਰ ਬਹੁਤ ਹੁੰਦਾ, ਬੱਚਾ ਬਿਮਾਰ ਹੋਵੇ ਮਾਪਿਆਂ ਨੂੰ ਨੀਂਦ ਨਹੀਂ ਆਉਂਦੀ, ਨੀਂਦਾਂ ਉੱਡ ਜਾਂਦੀਆਂ, ਜੇ ਬੱਚਾ ਮਾੜਾ ਜਿਹਾ ਰਾਤ ਨੂੰ ਕਹਿੰਦੇ ਵੀ ਨਾ ਹਾਏ ਫਿਰ ਮਾਪਿਆਂ ਦੀ ਕਦੇ ਅੱਖ ਨਹੀਂ ਲੱਗਦੀ। ਹੁਣ ਬੜੇ ਲੰਮੇ ਸਮੇਂ ਤੋਂ ਇਹਦਾ ਪੁੱਤਰ ਬਿਮਾਰ ਚੱਲਿਆ ਆ ਰਿਹਾ ਸੀ, ਜਦੋਂ ਦਸੌਂਦੇ ਖਾਂ ਨੇ ਪੁੱਛਿਆ ਵੀ ਦੱਸ, ਇਹ ਕਹਿੰਦਾ ਤੇਰਾ ਪੁੱਤ ਬਿਮਾਰ ਰਹਿੰਦਾ ਏ ਤੈਨੂੰ ਉਹਦਾ ਫਿਕਰ ਵੱਢ ਵੱਢ ਕੇ ਖਾਂਦਾ, ਇਹਨੇ ਘੋੜੀ ਦੀ ਗੱਲ ਹੀ ਨਾ ਕੀਤੀ। ਦਸੌਂਦੇ ਖਾਂ ਸਮਝ ਗਿਆ ਵੀ ਇਹ ਪਹੁੰਚਿਆ, ਇਹਨੂੰ ਮੈਂ ਬਾਦਸ਼ਾਹ ਦੇ ਅੱਗੇ ਪੇਸ਼ ਕਰਦਾ। ਬਾਦਸ਼ਾਹ ਕੋਲੇ ਗੱਲ ਕੀਤੀ, ਉਹ ਕਹਿੰਦਾ ਛੇਤੀ ਲੈ ਕੇ ਆ। ਲੈ ਹੁਣ ਬਾਦਸ਼ਾਹ ਸ਼ਾਹਜਹਾਂ ਦੇ ਸਾਹਮਣੇ ਲਿਆਂਦਾ ਗਿਆ ਬਿਧੀ ਚੰਦ ਸ਼ੇਰ ਜਿਹੜਾ ਨਜ਼ੂਮੀਆਂ ਬਣਿਆ ਹੋਇਆ ਏ। ਜਦੋਂ ਬਾਦਸ਼ਾਹ ਦੇ ਸਾਹਮਣੇ ਹੋਇਆ ਬਾਦਸ਼ਾਹ ਨੇ ਪਹਿਲੀ ਗੱਲ ਹੀ ਆਖੀ, ਕਹਿੰਦਾ ਜੋਤਿਸ਼ੀ ਜੇ ਤੇਰੇ ਕੋਲੇ ਕੋਈ ਐਡਾ ਗਿਆਨ ਹੈ, ਮੇਰਾ ਘੋੜਾ ਕਿਲੇ ਦੇ ਵਿੱਚੋਂ ਚੋਰੀ ਹੋ ਗਿਆ, ਮੇਰੇ ਘੋੜੇ ਬਾਰੇ ਦੱਸ ਦੇ। ਲਓ ਹੁਣ ਜੋਤਿਸ਼ੀ ਬਿਧੀ ਚੰਦ ਬਣਿਆ ਹੋਇਆ ਏ ਅਤੇ ਉੱਧਰ ਸ਼ਾਹਜਹਾਨ ਬਾਦਸ਼ਾਹ, ਦੋਨਾਂ ਦੇ ਜੋ ਸਵਾਲ ਜਵਾਬ ਹੁੰਦੇ ਨੇ ਉਹਦਾ ਜ਼ਿਕਰ ਢਾਡੀ ਜੱਥਾ ਇੰਜ ਕਰਦਾ।

ਬਾਦਸ਼ਾਹ ਸ਼ਾਹਜਹਾਨ ਤੇ ਦੂਜੇ ਪਾਸੇ ਭਾਈ ਬਿਧੀ ਚੰਦ ਜਿਹੜਾ ਜੋਤਸ਼ੀ ਬਣਿਆ। ਹੁਣ ਸਵਾਲ ਜਵਾਬ ਹੋਏ। ਬਾਦਸ਼ਾਹ ਕਹਿੰਦਾ ਮੇਰੇ ਘੋੜੇ ਨੂੰ ਬਾਰੇ ਦੱਸ। ਉਹ ਕਹਿੰਦਾ ਜ਼ਰੂਰ ਦੱਸਾਂਗਾ। ਹੁਣ ਗੱਲ ਚੱਲਦੀ ਚੱਲਦੀ ਬਿਧੀ ਚੰਦ ਕਹਿੰਦਾ ਬਾਦਸ਼ਾਹ ਤੁਸੀਂ ਘਾ ਹੀ ਰੱਖਿਆ ਸੀ ਇੱਕ, ਉਹ ਬੜਾ ਚਲਾਕ ਸੀ, ਉਹਨੇ ਇੱਕ ਦਿਨ ਤੁਹਾਡੇ ਸਾਰੇ ਕਰਮਚਾਰੀਆਂ ਨੂੰ, ਵਿੱਚੇ ਦਰੋਗੇ ਨੂੰ, ਕਾਜ਼ੀ ਨੂੰ ਨਸ਼ਾ ਪਿਲਾਇਆ, ਸ਼ਰਾਬ ਪਿਲਾਈ ਤੇ ਘੋੜੇ ਨੂੰ ਲੈ ਗਿਆ। ਸ਼ਾਹਜਹਾਨ ਬਾਦਸ਼ਾਹ ਕਹਿੰਦਾ ਜੋਤਸ਼ੀ ਆ ਗੱਲ ਸੁਣਦਿਆਂ ਦੇ ਸਾਡੇ ਜਿਹੜੇ ਕੰਨ ਅੱਕ ਗਏ ਨੇ, ਪੱਕ ਗਏ ਨੇ। ਹੁਣ ਤੂੰ ਹੋਰ ਦੱਸ ਵੀ ਉਹ ਘੋੜਾ ਖੜਾ ਕਿੱਥੇ ਆ। ਮੈਂ ਇਹ ਸੁਣਨੀ ਚਾਹੁੰਦਾ ਜੇ ਤੇਰੇ ਕੋਲ ਕੋਈ ਗਿਆਨ ਆ, ਤੇਰੀ ਜੋਤਿਸ਼ ਦੇ ਵਿੱਚ ਜੇ ਤੂੰ ਨਪਾਉਂਦਾ, ਮੈਨੂੰ ਇੱਕ ਗੱਲ ਦੱਸ, ਮੇਰਾ ਘੋੜਾ ਇਸ ਟਾਈਮ ਹੈ ਕਿੱਥੇ, ਹੈ ਕਿੱਥੇ, ਤੇ ਮੈਂ ਫੌਜਾਂ ਚੜ੍ਹਾਂ। ਹੁਣ ਬਿਧੀ ਚੰਦ ਮਹਾਰਾਜ ਨੇ ਐਵੇਂ ਨਹੀਂ ਸੀ ਘੱਲਿਆ, ਇਹਨੇ ਐਨ ਪੂਰੀਆਂ ਨਕਲਾਂ ਉਡਾਈਆਂ। ਕਦੇ ਸੰਗਲੀ ਨੂੰ ਤਾਂ ਸੁੱਟਦਾ ਜੇ ਕਿਤੇ ਚਿੜੀ ਬੋਲਦੀ ਆ ਉਹਦੀ ਆਵਾਜ਼ ਨੂੰ ਸੁਣਦਾ, ਹੋਰ ਕਿਤੇ ਘੁੱਗੀ ਬੋਲਣ ਲੱਗਦੀ ਆ ਉਹਦੀ ਆਵਾਜ਼ ਸੁਣਦਾ, ਕਦੇ ਸੰਗਲੀ ਸੁੱਟ ਕੇ ਥੱਲੇ ਜਾ ਕੇ ਸੁੰਘਦਾ, ਬੜਾ ਕੁਝ ਇਸਨੇ ਕੀਤਾ, ਜਾਣੀ ਕਿ ਦਿਲ ਜਿੱਤ ਲਿਆ ਬਾਦਸ਼ਾਹ ਦਾ। ਬਾਦਸ਼ਾਹ ਕਹਿੰਦਾ ਘੋੜਾ ਖੜਾ ਕਿੱਥੇ ਆ, ਇਹ ਦੱਸ ਜੇ ਤੇਰੇ ਜੋਤਿਸ਼ ਦੇ ਵਿੱਚ ਕੁਝ ਹੈ ਤੇ ਮੇਰੇ ਕਾਰਜ ਇਹ ਠੰਡ ਪਵੇ, ਮੈਂ ਫੌਜਾਂ ਚਾੜਾਂ ਛੇਤੀ। ਬਿਧੀ ਚੰਦ ਕਹਿੰਦਾ ਬਾਦਸ਼ਾਹ ਮੈਂ ਉਹ ਵੀ ਦੱਸ ਦਿੰਦਾ, ਤੇਰਾ ਘੋੜਾ ਹੈ ਕਿੱਥੇ ਇਸ ਟਾਈਮ, ਪਰ ਉਹ ਸਮਾਂ ਬਣਾਉਣਾ ਪਊ ਜਿਹੋ ਜਿਹਾ ਸਮਾਂ ਉਦੋਂ ਬਣਿਆ ਹੋਇਆ ਸੀ। ਲਓ ਇੱਥੇ ਧਿਆਨ ਨਾਲ ਸੁਣਨਾ, ਇੱਥੇ ਸ਼ਬਦ ਆਉਂਦੇ ਨੇ ਵੀ ਗੌਂ ਭਨਾਵੇ ਜੌਂ ਭਾਵੇਂ ਗਿੱਲੇ ਹੋਵੇ, ਗਿੱਲੇ ਹੋਣ ਭਾਵੇਂ। ਅਕਬਰ ਬਾਦਸ਼ਾਹ ਨੇ ਆਪਦੀ ਕਚਹਿਰੀ ਦੇ ਵਿੱਚ ਆਪਦੇ ਵਜ਼ੀਰਾਂ ਨੂੰ, ਜਿਹੜੇ ਉਹਦੇ ਵਜ਼ੀਰ ਸੀ, ਉਹਨਾਂ ਨੂੰ ਪੁੱਛਿਆ ਵੀ ਸਭ ਤੋਂ ਪਿਆਰੀ ਚੀਜ਼ ਕੀ ਹੈ, ਦੌਲਤ, ਇਸਤਰੀ, ਹਕੂਮਤ, ਇੱਜ਼ਤ, ਦੱਸੋ। ਵਜ਼ੀਰਾਂ ਨੇ ਵੱਖ ਵੱਖ ਨਾਂ ਲਏ ਪਰ ਉਹਨੂੰ ਤਸੱਲੀ ਨਾ ਹੋਵੇ। ਅਕਬਰ ਬਾਦਸ਼ਾਹ ਕਹਿੰਦਾ ਨਹੀਂ, ਮੈਂ ਤੁਹਾਨੂੰ ਤਨਖਾਹਾਂ ਦਿੰਦਾ, ਤੁਹਾਨੂੰ ਇੱਕ ਮਹੀਨਾ ਦੱਸਿਆ, ਜੇ ਤੁਸੀਂ ਠੋਸ ਜਵਾਬ ਨਾ ਦਿੱਤਾ, ਇੱਕ ਗੱਲ ਯਾਦ ਰੱਖਿਓ, ਮੈਂ ਫਿਰ ਆਪਦੇ ਰਾਜ ਦੇ ਵਿੱਚੋਂ, ਕਚਹਿਰੀ ਦੇ ਵਿੱਚੋਂ ਤੁਹਾਨੂੰ ਨਿਰਵਸਤਰ ਕਰਕੇ, ਨੰਗੇ ਕਰਕੇ ਬਾਹਰ ਕੱਢ ਦਿਆਂਗਾ। ਹੁਣ ਸਜ਼ਾ ਵੀ ਬੜੀ ਸਖਤ ਨਾਲ ਕਹਿ ਦਿੱਤੀ ਵੀ ਇੱਕ ਮਹੀਨਾ ਤੁਹਾਡੇ ਕੋਲ। ਸਾਰਿਆਂ ਨੂੰ ਫਿਕਰ ਪੈ ਗਿਆ, ਰੋਟੀ ਖਾਣੀ ਭੁੱਲ ਗਏ ਵੀ ਇੱਕ ਮਹੀਨਾ ਦਾ ਸਮਾਂ ਤਾਂ ਉਵੇਂ ਲੰਘ ਜਾਣਾ, ਫਿਰ ਕੀ ਹੋਵੇਗਾ ਜੇ ਨਾ ਆਪਾਂ ਬਾਦਸ਼ਾਹ ਦੀ ਤਸੱਲੀ ਕਰਵਾਈ। ਜਿਹੜਾ ਵੀਰਬਲ ਸੀ ਨਾ, ਬੜਾ ਹਾਜ਼ਰ ਜਵਾਬ ਸੀ, ਉਦੋਂ ਵੀ ਵੀਰਬਲ ਦਾ ਸਾਰਿਆਂ ਨੇ ਨਾਂ ਲਿਆ। ਵੀਰਬਲ ਨੇ ਇਉਂ ਕਹਿ ਕੇ ਖਹਿੜਾ ਛਡਵਾ ਦਿੱਤਾ, ਬਾਦਸ਼ਾਹ ਤੂੰ ਤਨਖਾਹਾਂ ਦਿੰਦਾ ਇਹਨਾਂ ਨੂੰ, ਪਹਿਲਾਂ ਇਹ ਦੇਣ, ਤੇਰੇ ਇਹ ਸਵਾਲ ਦਾ ਜਵਾਬ ਬਾਅਦ 'ਚ ਮੈਂ ਵੇਖਾਂਗਾ। ਹੁਣ ਉਹਨਾਂ ਦੇ ਹੱਥਾਂ ਦੇ ਤੋਤੇ ਉੱਡੇ ਪਏ ਨੇ, ਉਹਨਾਂ ਨੂੰ ਰੋਟੀ ਚੰਗੀ ਨਹੀਂ ਲੱਗਦੀ, ਨੀਂਦ ਨਹੀਂ ਆਉਂਦੀ, ਸਮਾਂ ਲੰਘਦਾ ਜਾ ਰਿਹਾ। ਇੱਕ ਦਿਨ ਵੀਰਬਲ ਫਕੀਰਾਂ ਵਾਲਾ ਲਿਬਾਸ ਪਹਿਣ ਕੇ ਮਸਜਿਦ ਦੇ ਕੋਲ ਜਾ ਕੇ ਬਹਿ ਗਿਆ। ਇਹ ਜਿਹੜੇ ਜਿੰਨੇ ਵੀ ਵਜ਼ੀਰ ਸੀ ਮਸਜਿਦ ਦੇ ਵਿੱਚ ਜਾਂਦੇ ਆ, ਜਾ ਕੇ ਇਹ ਅੱਲਾਹ ਤਾਲਾ ਦੇ ਅੱਗੇ ਅਰਜ਼ੋਈਆਂ ਕਰਦੇ ਆ ਵੀ ਸਾਨੂੰ ਇਹ ਤੋਂ ਬਚਾ, ਖਹਿੜਾ ਛਡਵਾ ਸਾਡਾ। ਇਹ ਜਦੋਂ ਫਕੀਰ ਬੈਠਾ, ਇਹਨਾਂ ਨੇ ਵੇਖਿਆ ਨਾ, ਉਹਦੇ ਕੋਲ ਗੱਲ ਕੀਤੀ। ਫਕੀਰ ਕਹਿੰਦਾ ਮੈਂ ਜਵਾਬ ਦੇ ਦੂੰ ਪਰ ਮੇਰੀ ਇਹ ਸ਼ਰਤਾਂ ਨੇ। ਉਹ ਕਹਿੰਦੇ ਕਿਹੜੀ ਸ਼ਰਤ ਦੱਸ, ਹੁਣੇ ਪੂਰੀ ਕਰਦੇ ਹਾਂ। ਵਜ਼ੀਰ ਸਾਰੇ ਕਹਿੰਦੇ, ਉਹ ਕਹਿੰਦੇ ਪਹਿਲੀ ਗੱਲ, ਜਦੋਂ ਮੈਂ ਬਾਦਸ਼ਾਹ ਦੀ ਕਚਹਿਰੀ 'ਚ ਜਾਣਾ, ਮੈਨੂੰ ਬਾਦਸ਼ਾਹ ਦੀ ਉਹ ਪਾਲਕੀ ਚਾਹੀਦੀ ਹੈ ਜਿਹਦੇ ਵਿੱਚ ਬਾਦਸ਼ਾਹ ਬਹਿ ਕੇ ਆਪ ਜਾਂਦਾ, ਉਹ ਚੌਰ ਮੇਰੇ ਸਿਰ 'ਤੇ ਹੋਵੇ ਜਿਹੜੀ ਅਕਬਰ ਬਾਦਸ਼ਾਹ ਦੇ ਆਪ ਹੁੰਦੀ ਹੈ। ਹੁਣ ਜਦੋਂ ਇਹ ਗੱਲਾਂ ਕਹੀਆਂ, ਹੁਣ ਹੋਵੇ ਇੱਕ ਪਾਸੇ ਮੁਗਲ ਹਕੂਮਤ ਦਾ ਬਾਦਸ਼ਾਹ, ਜਦੋਂ ਬਾਦਸ਼ਾਹ ਕੋਲੇ ਗੱਲ ਕੀਤੀ, ਬਾਦਸ਼ਾਹ ਨੂੰ ਆਪਣਾ ਉਹਦਾ ਸਵਾਲ, ਉਹ ਉੱਤਰ ਚਾਹੁੰਦਾ ਏ ਵੀ ਮੈਨੂੰ ਕੋਈ ਉੱਤਰ ਦੇਣ ਵਾਲਾ ਤਾਵੇ, ਉਹ ਕਹਿੰਦਾ ਠੀਕ ਆ, ਲੈ ਜਾਓ ਮੇਰੀ ਪਾਲਕੀ, ਲੈ ਜਾਓ ਮੇਰੀ ਚੌਰ, ਲੈ ਜਾਓ। ਉਹ ਪਾਲਕੀ ਤੇ ਚੌਰ ਲੈ ਕੇ ਆਏ। ਫਿਰ ਵੀਰਬਲ ਨੇ ਸ਼ਰਤ ਰੱਖ ਦਿੱਤੀ ਜੋ ਫਕੀਰ ਦੇ ਭੇਸ ਦੇ ਵਿੱਚ ਬੈਠਾ ਸੀ, ਕਹਿੰਦਾ ਤੁਸੀਂ ਨੰਗੇ ਪੈਰੀ, ਹੁਣ ਬਾਦਸ਼ਾਹ ਦੀ ਕਚਹਿਰੀ ਦੇ ਵਜ਼ੀਰ, ਕਹਿੰਦਾ ਤੁਸੀਂ ਨੰਗੇ ਪੈਰੀ ਇਸ ਪਾਲਕੀ ਨੂੰ ਚੁੱਕ ਕੇ ਲਿਜਾਣਾ। ਉਹ ਮੰਨ ਗਏ, ਕਹਿੰਦੇ ਠੀਕ ਆ ਜੀ। ਉਹ ਕਹਿੰਦਾ ਕੁਰਾਨ ਵੀ ਆਪਦੇ ਲੱਕ ਦੇ ਨਾਲ ਬੰਨੂ, ਉਹ ਵੀ ਬੰਨ ਲਈ। ਵੇਖੋ ਕੁਰਾਨ ਪਵਿੱਤਰ ਉਹਨਾਂ ਦਾ ਗ੍ਰੰਥ। ਜਦੋਂ ਸਾਰਾ ਕੁਝ ਕਰਕੇ ਬਾਦਸ਼ਾਹ ਦੀ ਕਚਹਿਰੀ 'ਚ ਗਏ, ਫਕੀਰ ਦੇ ਰੂਪ ਦੇ ਵਿੱਚ ਵੀਰਬਲ ਬਾਹਰ ਆਇਆ, ਉਹ ਸਾਹਮਣੇ ਅਕਬਰ ਬਾਦਸ਼ਾਹ ਦੇ ਖੜ ਕੇ ਜਦੋਂ ਬੋਲਿਆ, ਅਕਬਰ ਬਾਦਸ਼ਾਹ ਕਹਿੰਦਾ ਵੀਰਬਲ ਤੂੰ? ਉਹ ਕਹਿੰਦਾ ਹਾਂ ਬਾਦਸ਼ਾਹ, ਮੈਂ ਹੀ ਤੁਹਾਡੇ ਸਵਾਲ ਦਾ ਇਹਦਾ ਜਵਾਬ ਦੇਣਾ ਸੀ।
ਜਿਹੜਾ ਮਤਲਬ ਆ ਨਾ ਉਹ ਸਭ ਨੂੰ ਪਿਆਰਾ ਹੁੰਦਾ ਹੈ। ਤੈਨੂੰ ਮਤਲਬ ਸੀ ਵੀ ਮੇਰੇ ਕੋਈ ਸਵਾਲ ਦਾ ਜਵਾਬ ਦੇਵੇ, ਤੈ ਪਾਲਕੀ ਤਾਂ ਕੱਲੀ, ਚੋਰ ਤਾਂ ਕੱਲੀ ਨੇ, ਤੂੰ ਨਹੀਂ ਸੀ ਘੱਲਦਾ। ਇਹ ਨੰਗੇ ਪੈਰੀ ਤੁਰ ਪੈਂਦੇ ਮੇਰੀ ਪਾਲਕੀ ਚੁੱਕ ਕੇ, ਕਦੇ ਵੀ ਨਹੀਂ ਸੀ ਹੋ ਸਕਦਾ, ਕਿਉਂਕਿ ਇਹਨਾਂ ਨੂੰ ਆਪਦੀ ਜਾਨ ਦਾ ਫਿਕਰ ਪਿਆ ਹੋਇਆ ਸੀ ਵੀ ਸਾਡੀ ਖਲਾਸੀ ਹੋਵੇ। ਇਸੇ ਲਈ ਮਤਲਬ ਸਭ ਨੂੰ ਪਿਆਰਾ। ਸ਼ਾਹ ਜਹਾਨ ਪਾਤਸ਼ਾਹ ਇੱਕਦਮ ਕਹਿੰਦਾ ਬਈ ਉਸੇ ਤਰ੍ਹਾਂ ਦਾ ਮਾਹੌਲ ਬਣਾ ਦਿਓ। ਸਾਰੇ ਕਰਮਚਾਰੀ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤੇ ਗਏ। ਬਾਦਸ਼ਾਹ ਸਾਹਮਣੇ ਬਹਿ ਗਿਆ, ਜਿਹੜਾ ਬੁਰਜ ਸੀ ਉਹਦੀ ਵਾਰੀ ਵਿੱਚ ਵਾਰੀ ਖੋਲ੍ਹ ਕੇ ਵੇਖਦਾ, ਅਤੇ ਉੱਧਰ ਬਿਧੀ ਚੰਦ ਉਹ ਦਲਵਾਗ ਵੱਲ ਗਿਆ, ਘੋੜੀ ਦਲਵਾਗ ਦੇ ਵੱਲ। ਜਦੋਂ ਉਹਨੇ ਹੱਥ ਧਰਿਆ ਨਾ ਜਾ ਕੇ ਉਸ 'ਤੇ, ਉਹਨੇ ਜਦੀ ਕੰਨ ਚੁੱਕ ਲਈ, ਉਹਦੇ 'ਤੇ ਵੀ ਕਾਠੀ ਪਾ ਲਈ, ਕੱਢ ਕੇ ਉਹਨੂੰ ਬਾਹਰ ਬਾਦਸ਼ਾਹ ਦੇ ਸਾਹਮਣੇ ਲੈ ਕੇ ਆ ਗਿਆ। ਜਦੋਂ ਬਾਦਸ਼ਾਹ ਦੇ ਸਾਹਮਣੇ ਲੈ ਕੇ ਆਇਆ ਅਤੇ ਬਾਦਸ਼ਾਹ ਹੁਣ ਵੇਖਦਾ ਵਾ, ਬਿਧੀ ਚੰਦ ਕਹਿੰਦਾ ਬਾਦਸ਼ਾਹ ਪਹਿਲਾਂ ਮੇਰੀਆਂ ਸੁਣ ਲਈ, ਵਿੱਚ ਨਾ ਬੋਲੀ ਤੂੰ, ਤੂੰ ਬਾਅਦ ਦੇ ਵਿੱਚ ਜੋ ਤੂੰ ਕਹਿਣੀਆਂ ਹੋਈਆਂ ਫਿਰ ਤੂੰ ਕਹਿ ਲਈ। ਉਹ ਗੁਰੂ ਕਾ ਸ਼ੇਰ ਹੁਣ ਦੂਜੇ ਘੋੜੇ ਨੂੰ ਲੈ ਕੇ ਚੱਲਿਆ ਏ। ਉਹਨੇ ਫਿਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਯਾਦ ਕਰਕੇ ਜਦੋਂ ਅਰਦਾਸ ਬੇਨਤੀ ਕਰਕੇ ਦਲਵਾਗ 'ਤੇ ਹੋਇਆ ਸਵਾਰ, ਅਤੇ ਦੋ ਚਾਰ ਗੇੜੇ ਦਲਵਾਗ ਦੇ ਵੀ ਦਵਾਏ, ਉਹ ਵੀ ਜਦੋਂ ਉੱਡੂ ਉੱਡੂ ਕਰਨ ਲੱਗਿਆ, ਵਾਗਾਂ ਖਿੱਚੀਆਂ, ਰੋਕ ਲਿਆ। ਕਹਿੰਦਾ ਲੈ ਸੁਣ ਬਾਦਸ਼ਾਹ, ਇਹ ਘੋੜਿਆਂ ਦੀ ਜੋੜੀ ਗੁੱਲਵਾਗ ਅਤੇ ਦਲਵਾਗ ਦੀ ਇਹ ਕਰੋੜੀ ਮੱਲ ਕਾਬਲ ਕੰਧਾਰ ਤੋਂ ਲੈ ਕੇ ਆ ਰਿਹਾ ਸੀ, ਤੇਰੇ ਸੂਬੇਦਾਰ ਨੇ ਧੱਕਾ ਕੀਤਾ। ਉਹ ਗੁਰੂ ਮਹਾਰਾਜ ਦੇ ਦਰ 'ਤੇ ਰੋਇਆ, ਤੇ ਡਿਊਟੀ ਲੱਗ ਗਈ ਮੇਰੀ, ਮੇਰਾ ਨਵਾਂ ਬਿਧੀ ਚੰਦ ਸ਼ੀਨਾ, ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਿੱਖ ਹਾਂ, ਪਹਿਲਾ ਘੋੜਾ ਵੀ ਤੇਰਾ ਮੈਂ ਹੀ ਲੈ ਕੇ ਗਿਆ, ਲੈ ਦੂਜਾ ਘੋੜਾ ਵੀ ਤੇਰਾ ਮੈਂ ਲਿਜਾ ਰਿਹਾ। ਯਾਦ ਰੱਖੀ ਜਿਹੜੇ ਦੂਜਿਆਂ ਨੂੰ ਲੁੱਟਦੇ ਨੇ ਇੱਕ ਦਿਨ ਉਹ ਵੀ ਲੁੱਟੇ ਜਾਂਦੇ ਨੇ। ਇਹ ਗੱਲ ਕਹਿ ਕੇ ਜਦੋਂ ਅੱਡੀ ਮਾਰੀ, ਦਲਵਾਗ ਘੋੜੇ ਦੀ ਛਾਲ ਵੀ ਰਾਵੀ ਦਰਿਆ ਦੇ ਵਿੱਚ ਹੇ

ਦੂਜਾ ਘੋੜਾ ਵੀ ਬਾਬਾ ਬਿਧੀ ਚੰਦ ਸ਼ਾਹਜਹਾਨ ਬਾਦਸ਼ਾਹ ਦੇ ਐਨ ਅੱਖਾਂ ਦੇ ਸਾਹਮਣੇ ਰਾਵੀ ਦਰਿਆ ਦੇ ਵਿੱਚ ਛਾਲ ਮਰਵਾਈ ਅਤੇ ਲੈ ਕੇ ਤੁਰ ਗਿਆ। ਹੱਥਾਂ ਪੈਰਾਂ ਦੀ ਪੈ ਗਈ। ਜਾਨੂ ਕਰਮਚਾਰੀ ਬਾਹਰ ਨਿਕਲੇ, ਜਾਨੂ ਤਾਂ ਸੂਰਮਾ ਬਹੁਤ ਅੱਗੇ ਲੰਘ ਗਿਆ ਸੀ। ਮੀਰੀ ਪੀਰੀ ਦੇ ਮਾਲਕ ਦੇ ਦਰ ਤੇ ਦੂਜਾ ਘੋੜਾ ਦਿਲਵਾਗ ਵੀ ਪਹੁੰਚ ਗਿਆ। ਜੈ ਜੈਕਾਰ ਹੈ ਸੂਰਮੇ ਦੀ, ਗੁਰੂ ਕੇ ਸਿੱਖ ਦੀ, ਗੁਰੂ ਕੇ ਲਾਲ ਦੀ। ਪਹਿਲਾ ਘੋੜਾ ਲੈ ਕੇ ਆਇਆ, ਉਦੋਂ ਮਹਾਰਾਜ ਕਹਿੰਦੇ ਸ਼ੇਰਾ ਮੰਗ ਜੋ ਕੁਝ ਮੰਗਣਾ। ਉਦੋਂ ਸਤਿਗੁਰੂ ਮਹਾਰਾਜ ਦੇ ਅੱਗੇ ਝੋਲੀ ਅੱਡ ਕੇ ਬਿਧੀ ਚੰਦ ਨੇ ਆਖਿਆ, ਦਾਤਾ ਜੇ ਤੁੱਠੇ ਹੋ ਨਾ ਫਿਰ ਮੇਰੇ ਤੇ ਇੰਨੀ ਕਿਰਪਾ ਕਰਿਓ। ਸਤਿਗੁਰਾਂ ਦਾ ਅੰਗ, ਸਾਧੂ ਦਾ ਸੰਗ, ਨਾਮ ਦਾ ਰੰਗ, ਨਿਸ਼ਚਾ ਅਭੰਗ, ਇਹ ਬਣਿਆ ਰਹੇ। ਹੁਣ ਜਦੋਂ ਦੂਸਰਾ ਘੋੜਾ ਲੈ ਕੇ ਗਿਆ, ਹੁਣ ਮਹਾਰਾਜ ਬੋਲਦੇ ਨੇ, ਹੁਣ ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤੇ, ਕਹਿੰਦੇ ਬਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਪ੍ਰੇਮ ਭਗਤੀ ਲੀਨਾ, ਕਦੇ ਕਮੀ ਨਾ। ਕਹਿੰਦੇ ਸ਼ੀਰਾ ਕੋਈ ਘਾਟ ਨਹੀਂ ਰਹੂਗੀ, ਕੋਈ ਕਮੀ ਨਹੀਂ ਰਹੂਗੀ। ਵੇਖੋ ਗੁਰੂ ਦਾ ਸਿੱਖ। ਇੱਥੋਂ ਪ੍ਰਸੰਗ ਦੀ ਲੜੀ ਕੱਲ ਦੇ ਦੀਵਾਨ ਦੇ ਵਿੱਚ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਭਰਨੀਆਂ ਨੇ। ਮਹਾਰਾਜ ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਕਰੇ, ਚੜ੍ਹਦੀ ਕਲਾ ਦੀ ਅਮੀਰੀ ਕੌਮ ਦੇ ਵਿੱਚ ਏਕਾ ਪਿਆਰ ਇਤਫਾਕ ਬਖਸ਼ੇ ਜੀ। ਆਓ ਅਨੰਦ ਸਾਹਿਬ ਦਾ ਪਾਠ, ਅਰਦਾਸ ਬੇਨਤੀ ਹੋਵੇਗੀ, ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗੌੜੀ ਦੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰ ਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇ ਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਨ ਸਮਾਰ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸਜਣਿਆ ਸੀਸੜੀਆਂ ਜੋ ਹੋਏ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਸ਼੍ਰੀ ਘਰ ਸ਼੍ਰੀ ਗੁਰ ਸ਼੍ਰੀ ਉਪਦੇਸ਼ ਗੁਰ ਗੁਰ ਏਕੋ ਵੇਸ਼ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੈ ਤਿਸਿਆ ਘੜੀਆ ਪਹਿਰਾ ਖੇਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸੁਰਾਗਤ ਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਕਮਲ ਆਨਲੋ ਪਵਨ ਚਬਰੋ ਕਰੇ ਸਗਨ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ

ਪਦ ਗੰਧ ਬਿਨ ਸਹਿ ਸਭ ਗੰਧ ਵਿੱਚ ਲਤਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨੋ ਮੋਹਿ ਆਈ ਪਿਆਸਾ ਕਿਰਪਾ ਜਲ ਦਹੀ ਨਾਨਕ ਸਾਰੰ ਕੋ ਹੋਏ ਜਾਂ ਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੁੰਡਾ ਹੇ ਕਰ ਸਾਧੂ ਅੰਜਲੀ ਪਨ ਵੱਡਾ ਹੇ ਕਰ ਡੰਡਾਉਤ ਪਨ ਵੱਡਾ ਹੇ ਰਹਾਉ ਸਾਕਤ ਹਰ ਦਾ ਸਾਧ ਨਾ ਜਾਣਿਆ ਤ੍ਰਿਲੰਤਰ ਹੋਮੇ ਕੰਡਾ ਹੇ ਜਿਉਂ ਜਿਉਂ ਚੱਲੈ ਤੁਬੇ ਦੁੱਖ ਪਾਵੈ ਜਮ ਕਾਲ ਸਹ ਹੇ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ

ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਾਉ ਨਿਧਿ ਆਵੈ ਧਾਏ ਸਾਬ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਸ਼ਾਮ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਕੀਤੀ ਗਈ ਹੈ ਸਤਿਗੁਰੂ ਜੀ ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹੀ ਗਈ ਬਾਣੀ ਪੜ੍ਹਦੇ ਹਾਂ ਸੇਵਾ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਆਪਣੇ ਨਿੱਜ ਸਥਾਨ ਵਿਖੇ ਸੁਭਾਏਮਾਨ ਹੋਵੋ ਜੀ

Gloria. Gloria. Gloria.

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ।

ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਸਾਹਿਬ ਪ੍ਰਭਾਵ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ।

ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ।

ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ ਪੁਜਾਈ

ਚੱਲੇ ਸਭ ਕੋਈ ਚੰਗਾ ਨਾ ਰੁਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ।

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛਤਾਏ, ਕਾਗਦ ਕਲਮ ਨਾ ਲਿਖਣਾ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ

ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰੋ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ।

ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ ਸੁਵਸਥ। ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ। ਕਵਣ ਸੁਵੇ ਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੀ ਮਾਫ ਕਵਣ, ਜਿਤ ਹੋ ਆਇਆ ਕਾਰ, ਵੇਲ ਨ ਪਾਈਆ ਪੰਡਤੀ। ਜੇ ਹੋਵੈ ਲੇਖ ਪੁਰਾਣ, ਵਖਤ ਨ ਪਾਇਓ ਕਾਦੀਆ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ। ਰੁੱਤ ਮਾਫ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ ਕਿਵ ਕਰਿਆ।

ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੂਆ ਪਉ ਜਾਣੇ ਅੱਗੇ ਗਿਆ ਨਾ ਸੋਹੈ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਲੈ ਜਾਹਿ ਅਮੁੱਲ ਪਾਏ ਅਮੁੱਲਾ ਸਮਾਹਿ ਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ

ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹ ਸਾਹ ਪਾਤਸ਼ਾਹ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਹਿ, ਬਿਭੂਤ ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ।

ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਏ ਤਰਾਹੇ ਪਤ ਪਵਣੀਆਂ ਚੜੀਐ ਹੋਏ ਇੱਕ

ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਜੰਦ ਸੂਰ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ ਕੇਤੇ,

ਜੇ ਰੂਪ ਰੰਗ ਰੇਖ ਭੇਖ ਕਉ ਕਹਿ ਨਾ ਸਕਤ ਕੇ ਅਚਲ ਮੂਰ ਤਨ ਭਉ ਪ੍ਰਕਾਸ਼ ਸਮਿਤ ਹੋ ਕੇ ਜੈ ਕੋਟ ਇੰਦਰ ਇੰਦਰਾਨ ਸਾਹਿ ਸਾਹਣ ਗਣਿਜੈ ਤ੍ਰੇ ਭਵਨ ਮੀਪ ਸੁਰ ਨਰ ਸੁਰ ਮੇਤ ਨੇਤ ਮੰਤਰਨ ਕੈਤ ਤਵੈ ਸੁਰ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਇ ਨਮਸਤਾਂ ਜਾਇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮੰ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹਿ ਨਮਸਤਾਂ ਢਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੁਏਕੈ ਨਮਸਤਾਂ ਅਨੇਕੈ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸ਼ੇ ਨਮਸਤਾਂ ਨਿਰਭੇਸੇ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਧਾਤੇ ਨਮਸਤਾਂ ਨਿਰਘਾਤੇ ਨਮਸਤਾਂ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤਾਂ ਨਿਰਧਾਪੇ ਨਮਸਤਾਂ ਥਾਪੇ ਨਮਸਤਾਂ ਤ੍ਰਿਮਾਨ ਨਮਸਤਾਂ ਨਿਧਾਨ ਨਮਸਤਾਂ ਗਾਹ ਨਮਸਤਾਂ ਬਾਹ ਨਮਸਤਾਂ ਤ੍ਰਿਵਰਗ ਨਮਸਤਾਂ ਸਰਗ ਨਮਸਤਾਂ ਪ੍ਰਭੋਗ ਨਮਸਤਾਂ ਸੋਜੋਗ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਅਗਮੇ ਨਮਸਤਾਸਤ੍ਰਮੇ ਨਮਸਤੰ ਜਲਾਸ੍ਰੀ ਨਮਸਤੰ ਨਿਰਾਸ੍ਰੀ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਮਜਵੇ ਨਮਸਤਸਤਜਵੇ ਦੇਸੰ ਦੇਸੇ ਨਮਸਤੰ ਭੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸ ਦੇਵੇ ਨਮਸਤੰ ਅਭੇਵੇ ਨਮਸਤੰ ਅਜਨਮੇ ਨਮਸਤੰ ਸੁਭਨਮੇ ਨਮੋ ਸਰਵਗੌਣੇ ਨਮੋ ਸਰਵਭਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤਾਂ ਵਰਨੇ ਨਮਸਤਾਂ ਮਰਨੇ ਨਮਸਤਾਂ ਜਿਰਾਰਨੇ ਨਮਸਤਾਂ ਕਿਰਤਾਰਨੇ ਨਮੋ ਸਰਵਧੰਦੇ ਨਮੋਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਨਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵਸੋਖ ਨਮੋ ਸਰਵਪੋਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੀ ਨਮੋ ਭੋਗ ਭੋਗੀ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਰੇਖ ਹੈ ਭੇਖ ਹੈ ਨਾਮ ਹੈ ਅਕਾਮ ਹੈ ਤੇ ਹੈ ਭੇ ਹੈ ਅਜੀਤ ਹੈ ਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮੇ ਅਭਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਝੂਜ ਹੈ ਝੰਜ ਹੈ ਅਮੀਖ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਭੂ

ਇੱਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਵ ਮਨ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੈਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਨ ਪਰਮ ਰੂਪੇ ਨਮੋ ਜੋਗ ਜੋਗੇ ਸੁਨ ਪਰਮ ਸਿੱਧੇ ਨਮੋ ਰਾਜ ਰਾਜੇ ਸੁਨ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀਏ ਭਰਮੀਏ ਭੋਗੀਏ ਭੋਗਤੇ ਨਮੋ ਜੋਗ ਜੋਗ

ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਿਤ੍ਰ ਤਤ੍ਰ ਬਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨਾਰੇ ਖਾਦ ਪੁਰਖ ਉਦਾਰ ਮੂਰਤ ਅਜੋ ਨਾ ਦਾ ਸੇਖ ਦੇ ਸੌਰ ਨਾ ਭੇਸ ਜਾਕਰ।

ਦੇਵ ਅਨਾਦ ਮੂਰਤ ਥਾਪਿਓ ਸਭੈ ਜੇਹ ਥਾਪ ਪਰਮ ਰੂਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਬੇਸ਼ਵਰ ਚਿਓ ਸਯਮ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੁ ਭਰਮ ਰਹਿਤ ਭੂਤ ਅਲਖ ਅਭੇਸ ਅੰਗਰਾਗ ਨਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਾਇਕ ਕਾਮ ਆਪ ਰੂਪ ਅਮੀ ਕਨ ਉਸਤ ਤੇਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਯਾਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮਿਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵਗੰਤਾ ਸਰਵਹੰਤਾ ਸਰਵ ਦੇਨ ਭੇਖ ਸਰਵ ਸਰ

ਅਲਸੇ ਕਰਮ ਅਦ੍ਰਿਸ਼ਯ ਧਰਮ ਸਰਬਾ ਪ੍ਰਣਾਢਿਆ ਅੰਡਨ ਬਾਢਿਆ ਚਾਚਰੀ ਸ਼ੰਤੁਐ ਪ੍ਰਸਾਦ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਰੇ ਨਾਮੇ ਅਕਾਮੇ ਭੁਜੰਗ ਪਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਬਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ

ਗਾਂਧੇ ਸੁਭਗ ਸਰਬ ਭਾਗੇ ਸੋ ਸਰਬਾ ਅਨੁਰਾਗੈ ਤ੍ਰਿਭਉਤ ਸਰੂਪ ਹੈ ਅਸ਼ਜ ਹੈ ਅਸ਼ੂਤ ਹੈ ਕਿੰਨਰ ਕੁੰਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਅਸੈਭੰ ਸਦਾ ਹੈ ਬੇਭਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਬੇਭਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਧ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ

ਓਅੰਕਾਰ ਆਦ ਕਥਨੀਆਂ ਨਾਦ ਖਲ ਖੰਡ ਖਿਆਲ ਗੁਰਬਰੇ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਤ ਅਜ ਜਿਨ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨਠਠ ਅਪਾਰਿਆ ਡੀਠ ਧਰਮ ਅਤ ਢੀਠ ਕਰਮ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂ ਸੁਰਾਰਦਨ ਸ਼ੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਐ ਪ੍ਰਾਣਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਮੈਨੂੰ ਏਕ ਰਤੀ ਕੇ ਮਾਤਿ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬੇਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੁਕਾਹ ਪੈ ਭੂਤ ਅੰਤ ਕਉ ਨੰਗੇ ਹੀ ਪਾਏ ਪਧਾਰੇ ਜੀਤ ਫਿਰਾਏ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੀ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ

ਪਾਉਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕੁ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਮੈਨੂੰ ਏਕ ਨਾ ਲੇਖੈ ਸੁਧ ਸਪਾਹ ਦੁਰੰਤ ਦੁਬਾਹ ਸੁਸਾਸਨ ਹਦੁਰ ਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰਪਰ ਪੰਖਾ ਲੈ ਨਹਾ ਲੈਂਗੇ ਤੋਰ ਹਰੀਨ ਮਰੋਰ ਮਵਾਸਨ ਮਾਤਿ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰੇ ਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਤ ਦੇਸ ਮਲਿੰਦ ਮਵਾਸਨ ਮਾਤਿ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤ ਨਹੀ ਚਕਚਾਰ ਲਵਈਆ ਸਾਹਿਬ ਸਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨ ਵਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨ ਇੰਦਰ ਗਜਿੰਦਰ ਨਰਾਤ ਜਾਉਂ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੋ ਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤਿਅੰਤ ਫਸੇ ਜਮ ਪਾਸ ਭਰੇਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇ ਧਰੇਂਗੇ ਕਹਾ ਭਇਓ ਜੋ ਦਉ ਲੋਚਨ ਮੂੰਦ ਕੈ ਬੈਠ ਰਹਿਓ ਭਗਤ ਹਨ ਲਗਾਇਓ ਨਾਥ ਫਿਰਿਓ ਲੀ ਸਾਧ ਸਮੁੰਦਰ ਲੋਕ ਗਇਓ ਪ੍ਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਕਾਹੂ ਪਿਸ਼ਾਹ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਦਾ ਹੈ ਪਸ

ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭਗੁਣ ਸੁਖ ਦੀਓ ਸਤਰਨ ਕੋ ਪਲਮੋ ਮਤ ਕੀਓ ਘਾਟ ਘਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ।

ਹੀ ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ। ਜਿਸ ਦੇਹੇ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ। ਵਾਜੇ ਸਬਦ ਹਨੇਰੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਾ ਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਵਾਈ ਵਸਿਆ।

ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨਕਾ ਉਸੇ ਨਾਮ ਹਰ ਕਹਿ ਲਾਗੇ ਕਹਿ ਨਾ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਐ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਐ ਸੁਣਉ ਹੋਰ ਥਾਉ ਨਾਹੀ ਸ਼ਬਦ ਲਾਖ ਸੁਵਾਰੀਆ ਕਹੈ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ

ਸਾਥ ਤੇਰੇ ਚਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਤੇ ਜਿਤ ਅੰਤ ਪਛੋਤਾਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਇਹ ਜੀ ਜਨ ਸਭ ਖੇਲ ਤੇਰਾ ਗਿਆ ਕੁਵਾ ਕੁਵਖਾਣ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ

ਕਰ ਕਿਰਪਾ ਜਿਨ ਨਾਮ ਲਾਇ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਏ ਆਪਣੀ।

ਜੀਉ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਨ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ, ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰੇ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ।

ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਣ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ।

ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ। ਜਾਓ ਤਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਮਰਵਰਤਾ ਆਇਆ ਮਾਇਆ ਜਿਤ ਹਰ ਵਿਸਰੇ ਮੋਹ ਉਪਜੈ।

ਰਹੇ ਲੋਕ ਬਿਲਲਾਏ। ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ।

ਜਿਨੂੰ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਸੁਜਾਣੀ ਹਰ ਹਰ ਨਿਤ ਜਪਿਓ।

ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ।

हर तुम में जोत तरी, हर बिन अवर न देखो कोई, हर बिन अवर न देखो कोई।

ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਉ ਨਵਨਿਤ ਤਿਸ ਦਾ ਅੰਤ ਨ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵਹੋ ਗਾਵੋ ਤਾਂ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾ ਤੁਦ ਪਾਵਹਿ ਗੁਰਮੁਖ ਜਿਨਾ ਬੁਝਾਵਹੇ ਉਹ ਸੱਚ ਸਭਨਾ ਕਾ ਖਸਮ ਹੈ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘ

ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤਾ ਮਨਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ। ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ। ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ

ਮਹਾਰਾਜ ਆਪ ਜੀ ਦੇ ਹਜ਼ੂਰ ਚਰਨਾਂ ਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ। ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ ਅਕਾਲ ਕੀ, ਤਵੀ ਚਲਾਇਓ ਪੰਥ,

बिघन न लागे तिल का कोई कार्य।

ਫਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਗਾਹਾ ਪੰਖੀ ਭੌਂਦੀਆਂ ਲੈ ਨਾ ਸਾਹਾ ਸੂਹੇ ਚੜ ਪਵਾਈ ਅਜੰਤ ਨਾਨਕ ਭੌਂਦਿਆਂ ਗਣ

ਸੱਚ ਤਾਂ ਪਰ ਜਾਣੀਐ ਜਿਹੜੇ ਦੇ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਐ ਜਾਂ ਸਹੀ ਧਰੇ ਪਿਆਰ ਨਾ ਸੁਣਨ ਰਹਿਸੀਐ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ ਧਰਤ ਕਾਇਆ ਸਾਧਕੈ ਵਿਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਐ।

ਜੋਗ ਸਬਦੰਗ ਗਿਆਨ ਸਬਦੰਗ ਵੇਦ ਸਬਦੰਗ ਬ੍ਰਾਹਮਣ ਖੱਤਰੀ ਸਬਦੰਗ ਸੂਰ ਸਬਦੰਗ ਸੂਦਰ ਸਬਦੰਗ ਪ੍ਰਾਕ੍ਰਿਤ ਹੈ ਸਰਬ ਸਬਦੰਗ ਇੱਕ ਸਬਦੰਗ ਜੇ ਕੋ

ਵਾਹਿਗੁਰੂ ਸਾਹਿਬ ਜੀ ਰੂਪ ਨਰੇਖ ਨਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ।

ਜਿਸ ਮਸਤਕ ਭਾਗ ਸੁਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਆਵੇ ਆਪ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੇ ਵਿਖ ਖਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇਹ ਮਲੰਤ ਜਮ ਤਰਾਸ ਮਿਟਾਈ

ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰਪੂਰੇ ਕੀਤੀ ਪੂਰੀ।

ਗੁਰਪੂਰੇ ਕੀਤੀ ਪੂਰੀ, ਪ੍ਰਭ ਰੱਬ ਰਹਿਆ ਪਰ ਪੂਰੀ, ਖੇਮ ਕੁਸ਼ਲ ਭਇਆ ਇਸ਼ਨਾਨਾ, ਪਾਰ ਬ੍ਰਹਮ ਬਿਟੋਂ ਕੁਰਬਾਨਾ, ਗੁਰ ਕੇ ਚਰਨ ਕਵਲ ਰਿਧ ਧਾਰੇ, ਬਿਘਨ ਨ ਲਾਗੇ ਤਿਲ ਕਾ ਕੋਈ, ਕਾਰਜ ਸਗਲ ਸਵਾਰੇ ਰਹਾਉ, ਮਿਲ ਸਾਧੂ ਦੁਰਮਤ ਕੋਏ, ਪਤਤ ਪਨੀਤ ਸਭ ਹੋਏ, ਰਾਮਦਾਸ ਸਰੋਵਰ ਨਾਤੇ, ਸਭ ਲਾਥੇ ਪਾਪ ਕਮਾਤੇ, ਗੁਣ ਗੋਬਿੰਦ ਨਿਤ ਗਾਈਐ, ਸਾਧ ਸੰਗ ਮਿਲ ਧਿਆਈਐ, ਮਨ ਬਾਂਛਤ ਫਲ ਪਾਏ, ਗੁਰ ਪੂਰਾ ਰਿਦਹਿ ਧਿਆਏ, ਗੁਰ ਗੋਪਾਲ ਅਨੰਦਾ, ਜਪ ਜਪ ਜੀਵੇ ਪਰਮਾਨੰਦਾ, ਜਨ ਨਾਨਕ ਨਾਮ ਧਿਆਇਆ, ਪ੍ਰਭ ਆਪਣਾ ਬਿਰਦ ਰਖਾਇਆ, ਜਨ ਨਾਨਕ ਨਾਮ ਧਿਆਇਆ, ਪ੍ਰਭ ਆਪਣਾ ਬਿਰਦ ਰਖਾਇਆ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੇ ਦਾਰੇ ਕਰ ਰਹੇ ਹਾਂ ਅਤੇ ਅੰਮ੍ਰਿਤਮਈ ਵਚਨ ਸਰਵਣ ਕਰ ਰਹੇ ਸੀ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸਰਵਣ ਕੀਤੇ, ਉਪਰੰਤ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ, ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਸ਼ਬਦ ਹੈ। ਅੱਜ ਦੇ ਸ਼ਬਦ ਵਿੱਚ ਸਾਨੂੰ ਗੁਰੂ ਦੀ ਸ਼ਰਨ 'ਚ ਜਾ ਕੇ ਕਿਵੇਂ ਅਸੀਂ ਉਸ ਪਾਰ ਬ੍ਰਹਮ ਪਰਮੇਸ਼ਰ ਨਾਲ ਜੁੜ ਸਕਦੇ ਹਾਂ, ਕਿਵੇਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ, ਉਹ ਭੇਜ ਦਿੱਤਾ ਗਿਆ। ਕਿਉਂਕਿ ਜਿੰਨਾ ਚਿਰ ਅਸੀਂ ਸੰਗਤ 'ਚ ਆਉਂਦੇ ਨਹੀਂ, ਗੁਰੂ ਦੀ ਸ਼ਰਨ 'ਚ ਆਉਂਦੇ ਨਹੀਂ, ਉਹਨਾਂ ਚਿਰ ਸਾਨੂੰ ਇਹ ਭੇਤ ਨਹੀਂ ਆ ਸਕਦਾ। ਇਸ ਕਰਕੇ ਪੂਰੇ ਗੁਰੂ ਦੀ ਸ਼ਰਨ 'ਚ ਗੁਰਬਾਣੀ 'ਚ ਅੱਜ ਦੇ ਸ਼ਬਦ 'ਚ ਕਿਹਾ ਗਿਆ, ਗੁਰੂ ਅਧੂਰਾ ਵੀ ਹੁੰਦਾ। ਇਹਦਾ ਮਤਲਬ ਪੂਰਾ ਗੁਰੂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਉਹਨਾਂ ਮਹਾਂਪੁਰਖਾਂ ਦੀ ਬਾਣੀ ਜਿਹੜੇ ਪੂਰੇ ਨੂੰ ਮਿਲੇ, ਜਿਹਨਾਂ ਨੇ ਪੂਰੇ ਨੂੰ ਅਰਾਧਿਆ, ਉਹਨਾਂ ਨੇ ਪੂਰੇ ਨੂੰ ਪਾਇਆ, ਅਤੇ ਉਹਨਾਂ ਦੇ ਬਚਨ ਨੇ ਇਹ। ਇਸ ਲਈ ਗੁਰੂ ਉਹ ਹੁੰਦਾ ਜਿਹੜਾ ਸਾਨੂੰ ਸਾਡੇ ਮਾਲਕ ਨਿਰੰਕਾਰ ਦਾ ਭੇਤ ਦੇਵੇ ਅਤੇ ਮਿਲਾ ਦੇਵੇ, ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ, ਸੋ ਗੁਰ ਕਰੋ ਜੋ ਸੱਚ ਦ੍ਰਿੜਾਏ, ਉਹ ਗੁਰੂ ਕਰੋ ਜਿਹੜਾ ਸੱਚ ਦ੍ਰਿੜ ਕਰਾ ਦੇਵੇ, ਨਿਰੰਕਾਰ ਨੂੰ ਦ੍ਰਿੜ ਕਰਾ ਦੇਵੇ। ਅਕਥ ਕਥਾਏ ਸ਼ਬਦ ਮਿਲਾਏ, ਜਿੱਥੋਂ ਸਾਡੀ ਸੁਰਤੀ ਸਾਡੀ ਲਿਵ ਟੁੱਟੀ ਸ਼ਬਦ ਨਾਲੋਂ, ਉਹ ਸ਼ਬਦ ਨਾਲ ਲਿਵ ਜੁੜ ਜਾਵੇ। ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ। ਅੱਜ ਜੋ ਦਿਹਾੜਾ ਹੈ, ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ, ਜੋ ਉਹਨਾਂ ਦਾ ਜੋਤੀ ਜੋਤ ਦਿਵਸ ਹੈ। ਅੱਜ ਦੇ ਦਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਹ ਪੰਜ ਭੌਤਿਕ ਸਰੀਰ ਤਿਆਗ ਕੇ ਬ੍ਰਹਮਲੀਨ ਹੋਏ। ਗੁਰਬਾਣੀ 'ਚ ਇਹ ਸੱਚੇ ਪਾਤਸ਼ਾਹ ਸਾਨੂੰ ਭੇਜ ਦਿੰਦੇ ਨੇ, ਜਿਹੜੇ ਪੂਰੇ ਗੁਰੂ ਦੀ ਸ਼ਰਨ 'ਚ ਚਲੇ ਜਾਂਦੇ ਨੇ, ਉਹ ਪਹਿਲਾਂ ਹੀ ਬ੍ਰਹਮ ਰੂਪ ਹੋ ਜਾਂਦੇ ਨੇ। ਉਹ ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਬ੍ਰਹਮ ਪਰਮੇਸ਼ਰ ਵਾਹਿਗੁਰੂ ਰੂਪ ਹੁੰਦੇ ਨੇ, ਜਿਸ ਨੂੰ ਮਹਾਰਾਜ ਨੇ ਗੁਰਬਾਣੀ 'ਚ ਫਰਮਾਨ ਕੀਤਾ, ਹਰ ਕਾ ਸੇਵਕ ਸੋ ਹਰ ਜੇਹਾ। ਉਹ ਹਰੀ ਵਰਗੇ ਹੁੰਦੇ ਨੇ, ਹਰੀ 'ਚ ਉਹਨਾਂ 'ਚ ਕੋਈ ਫਰਕ ਨਹੀਂ ਰਹਿ ਜਾਂਦਾ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਉਹ ਜੋਤ ਆਪਣੀ ਜੋਤ ਦੇ ਵਿੱਚ ਰਲਾ ਕੇ ਸੰਪੂਰਨ ਕਰ ਲੈਂਦੇ ਆ ਖੇਲ ਨੂੰ। ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਦੀ ਸ਼ਰਨ 'ਚ ਜਾ ਕੇ ਇਹ ਖੇਲ ਨੂੰ ਜਿੱਤਿਆ, ਬ੍ਰਹਮ ਰੂਪ ਹੋ ਗਏ। ਜਿੰਨਾ ਸਮਾਂ ਦਿੱਤਾ ਜਾਂਦਾ ਹੈ ਸਰੀਰ ਦੇ ਵਿੱਚ, ਉਨਾ ਚਿਰ ਗੁਰਮੁਖ ਫਿਰ ਉਹ ਕੱਥ ਬ੍ਰਹਮ ਦੀ ਵਿਚਾਰ ਕਰਦੇ ਨੇ। ਜਦੋਂ ਮਾਲਕ ਵੱਲੋਂ ਹੁਕਮ ਹੁੰਦਾ ਹੈ ਤੇ ਉਹ ਪੰਜ ਭੌਤਿਕ ਸਰੀਰ ਨੂੰ ਛੱਡ ਕੇ ਤੱਤਾਂ 'ਚ ਤੱਤ ਮਿਲਾ ਕੇ ਬ੍ਰਹਮਲੀਨ ਹੋ ਜਾਂਦੇ ਨੇ, ਬ੍ਰਹਮ ਰੂਪ ਹੁੰਦੇ ਨੇ। ਇਸ ਲਈ ਗੁਰਮੁਖਾਂ ਦੀ ਮਰਜ਼ੀ ਹੁੰਦੀ ਹੈ, ਜਦੋਂ ਮਰਜ਼ੀ ਜਾ ਵੀ ਸਕਦੇ ਨੇ। ਗੁਰਬਾਣੀ 'ਚ ਵੀ ਇਹ ਦੱਸਿਆ ਗਿਆ, ਗੁਰਮੁਖ ਆਏ ਜਾਏ ਨ ਸੰਗ, ਗੁਰਮੁਖਾਂ ਦੀ ਇੱਛਾ 'ਤੇ ਖੇਲ ਚੱਲਦਾ ਫਿਰ। ਇਸ ਲਈ ਉਹ ਹੁਕਮ 'ਚ ਹੁੰਦੇ ਨੇ, ਜਿੰਨਾ ਚਿਰ ਮਾਲਕ ਵੱਲੋਂ ਹੁਕਮ ਹੁੰਦਾ ਹੈ
ਉਹਨਾਂ ਚਿਰ ਉਸ ਮਾਲਕ ਦੀ ਉਸਤਤ ਕਰਦਿਆਂ ਹੋਇਆਂ ਇਹ ਸੰਸਾਰ ਦੇ ਜੀਵਾਂ ਦਾ ਭਲਾ ਕਰਦਿਆਂ ਹੋਇਆਂ ਇਹ ਸੰਸਾਰ ਸਾਗਰ ਨੂੰ ਤਾਰਦੇ ਨੇ। ਆਓ ਜੋ ਅੱਜ ਦਾ ਮੁੱਖ ਵਾਕ ਹੈ, ਸੱਚੇ ਪਾਤਸ਼ਾਹ ਕਿਰਪਾ ਕਰਨ ਆਪਾਂ ਸ਼ਬਦ ਦੀ ਵਿਚਾਰ ਕਰੀਏ, ਕਿਵੇਂ ਅਸੀਂ ਪੂਰੇ ਨੂੰ ਮਿਲ ਕੇ ਪੂਰੇ ਹੋ ਸਕਦੇ ਹਾਂ, ਕਿਵੇਂ ਸਾਡਾ ਜੀਵਨ ਸਫਲ ਹੋ ਸਕਦਾ। ਅੱਜ ਦੇ ਸ਼ਬਦ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਕਰੋ ਸੁਰਤੀਆਂ ਨੂੰ ਕਾਗਰ ਰੱਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰਪੂਰੇ ਕੀਤੀ ਪੂਰੀ, ਪ੍ਰਭ ਰਬ ਰਹਿਆ ਭਰਪੂਰੀ। ਪੰਜਵੇਂ ਪਾਤਸ਼ਾਹ ਕਹਿੰਦੇ ਪੂਰੇ ਗੁਰੂ ਨੇ ਪੂਰਨ ਖੇਲ ਵਰਤਾਉਣਾ ਹੁੰਦਾ। ਜਦੋਂ ਅਸੀਂ ਉਹਦੀ ਸ਼ਰਨ ਚਲੇ ਜਾਂਦੇ ਹਾਂ, ਅਸੀਂ ਅਧੂਰੇ ਹਾਂ ਅਤੇ ਸਾਨੂੰ ਗੁਰੂ ਪੂਰੇ ਨਾਲ ਮਿਲਾ ਦਿੰਦਾ। ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਗੁਰ ਪੂਰੇ ਕੀਤੀ ਪੂਰੀ, ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਰਾਮਦਾਸ ਜੀ ਨੇ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਪਾਈ, ਸਾਡਾ ਇਹ ਜੀਵਨ ਸਫਲ ਕਰ ਦਿੱਤਾ, ਪੂਰੇ ਹੋ ਗਏ ਅਸੀਂ ਪੂਰੇ ਨੂੰ ਮਿਲ ਕੇ। ਗੁਰ ਪੂਰੇ ਕੀਤੀ ਪੂਰੀ, ਪ੍ਰਭ ਰੱਬ ਰਹਿਆ ਭਰਪੂਰੀ, ਉਹ ਜਿਹੜਾ ਪ੍ਰਭੂ ਹੈ, ਵਾਹਿਗੁਰੂ ਹੈ ਭਰਪੂਰ, ਉਹ ਹਰ ਜਗ੍ਹਾ 'ਤੇ ਸਾਨੂੰ ਗੁਰੂ ਨੇ ਕਿਰਪਾ ਕਰਕੇ ਮਿਲਾ ਦਿੱਤਾ ਅਤੇ ਦਿਖਾ ਦਿੱਤਾ, ਜੋ ਹਰ ਜਗ੍ਹਾ 'ਤੇ ਵਰਤ ਰਿਹਾ ਪਰਮੇਸ਼ੁਰ ਵਾਹਿਗੁਰੂ, ਜੋ ਸਰਬ ਵਿਆਪਕ ਹੈ ਸਭ ਘਟਾਂ ਦੇ ਵਿੱਚ ਅਤੇ ਬਾਹਰ, ਭਰਪੂਰਨ ਪਰਮੇਸ਼ੁਰ ਸਾਰਿਆਂ ਨੂੰ ਪੂਰੇ ਕਰਨ ਵਾਲਾ, ਭਰਨ ਵਾਲਾ ਭਰਪੂਰੀ, ਉਹ ਸਾਰਿਆਂ ਨੂੰ ਭਰਿਆ ਹੋਇਆ, ਉਹਨੇ ਸਾਰਿਆਂ ਨੇ ਆਪਣੇ ਵਿੱਚ ਆਪਣੀ ਜੋਤ ਟਿਕਾਈ ਹੋਈ ਹੈ। ਪ੍ਰਭ ਰੱਬ ਰਹਿਆ ਭਰਪੂਰੀ, ਮਹਾਰਾਜ ਸੱਚੇ ਪਾਤਸ਼ਾਹ ਵੀ ਇਹੀ ਸਮਝਾਉਂਦੇ ਨੇ। ਪੰਜ ਤੀਜੇ ਗੁਰਦੇਵ ਉਹ ਕਹਿੰਦੇ ਵੀ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਗਏ ਨਾ, ਸਤਿਗੁਰ ਦਾ ਭੇਤ ਫਿਰ ਦੇਖਿਆ, ਕਹਿੰਦੇ ਸਤਿਗੁਰ ਹਰ ਜਗ੍ਹਾ 'ਤੇ ਮੌਜੂਦ ਹੈ, ਫਿਰ ਅਸੀਂ ਉਹਦੇ ਚਰਨਾਂ ਨਾਲ ਜੁੜ ਕੇ ਰਹਿੰਦੇ ਹਾਂ, ਤਾਂ ਕਰਕੇ ਉਹ ਸਾਨੂੰ ਆਨੰਦ ਸਾਹਿਬ ਦੀ 40ਵੀਂ ਪੌੜੀ 'ਚ ਦੱਸਦੇ ਨੇ, ਕਹਿੰਦੇ ਅੰਧ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ। ਕਹਿੰਦੇ ਜਦੋਂ ਤੁਸੀਂ ਪੂਰੇ ਗੁਰੂ ਦੀ ਸ਼ਰਨ ਜਾਂਦੇ ਹੋ, ਤੁਹਾਡੇ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ। ਅਣਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਕਹਿੰਦੇ ਫਿਰ ਗੁਰੂ ਸਾਨੂੰ ਪਾਰ ਬ੍ਰਹਮ ਨਾਲ ਮਿਲਾ ਦਿੰਦਾ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਬਸੂਰੇ ਦੁੱਖ ਰੋਗ ਸੰਤਾਪ, ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ। ਕਹਿੰਦੇ ਜਿਹੜੇ ਸੁਣਦੇ ਨੇ ਧਿਆਨ ਦੇ ਨਾਲ, ਸੁਣਤੇ ਪਨੀਤ ਕਹਿਤੇ ਪਵਿੱਤ, ਜਿਹੜੇ ਉਸਦੀ ਵਡਿਆਈ ਕਰਦੇ ਨੇ ਰਸਨਾ ਦੁਆਰਾ, ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ। ਸਤਿਗੁਰ ਹਰ ਜਗ੍ਹਾ 'ਤੇ ਫਿਰ ਉਹਨਾਂ ਨੂੰ ਨਜ਼ਰ ਆਉਂਦਾ, ਬਿਨਵੰਤ ਨਾਨਕ ਗੁਰਚਰਨ ਲਾਗੇ ਬਾਜੇ ਅਨਹਦ ਤੂਰੇ। ਉਹ ਕਹਿੰਦੇ ਤੂਰ ਵੱਜ ਕੇ ਉਸ ਬ੍ਰਹਮ 'ਚ ਸਮਾ ਜਾਂਦੇ ਨੇ। ਇਸ ਲਈ ਗੁਰਪੂਰੇ ਕੀਤੀ ਪੂਰੀ, ਪ੍ਰਭ ਰੱਬ ਰਹਿਆ ਪਰ ਪੂਰੀ, ਪਰਮੇਸ਼ੁਰ ਹਰ ਜਗ੍ਹਾ 'ਤੇ ਮੌਜੂਦ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਵਾਹਿਗੁਰੂ ਜੀ ਨਹੀਂ ਹੈਗੇ। ਖੇਮ ਕੁਸ਼ਲ ਭਇਆ ਇਸ਼ਨਾਨਾ, ਪਾਰ ਬ੍ਰਹਮ ਬਿਟੋਂ ਕੁਰਬਾਨਾ। ਖੇਮ ਕੁਸ਼ਲ ਆਤਮਕ ਆਨੰਦ, ਭਇਆ ਇਸ਼ਨਾਨਾ, ਜਦੋਂ ਮੈਂ ਗੁਰੂ ਦੀ ਸ਼ਰਨ ਜਾ ਕੇ ਗੁਰੂ ਦੇ ਸ਼ਬਦ ਦੁਆਰਾ ਇਸ਼ਨਾਨ ਕੀਤਾ, ਮਨ ਦੇ ਇਸ਼ਨਾਨ ਦੀ ਇੱਥੇ ਗੱਲ ਚੱਲ ਰਹੀ ਹੈ। ਭਇਆ ਇਸ਼ਨਾਨਾ, ਜਦੋਂ ਪੂਰੇ ਗੁਰੂ ਦੀ ਮੈਂ ਸ਼ਰਨ 'ਚ ਗਿਆ, ਜਿਹੜਾ ਮੇਰਾ ਮਨ ਮੈਲਾ ਹੈ ਇਹ ਗੁਰੂ ਨੇ ਕਿਰਪਾ ਕਰਕੇ ਨਿਰਮਲ ਕਰ ਦਿੱਤਾ, ਸ਼ਬਦ ਨਾਲ ਮਨ ਨਿਰਮਲ ਹੁੰਦਾ। ਜਿੰਨਾ ਚਿਰ ਸ਼ਬਦ ਨਾਲ ਸੁਰਤੀ ਜੁੜਦੀ ਨਹੀਂ, ਉਨਾ ਚਿਰ ਮਨ ਮੈਲਾ ਹੈ। ਇਸ ਲਈ ਕਹਿੰਦੇ ਸਾਡੇ 'ਤੇ ਗੁਰੂ ਨੇ ਕਿਰਪਾ ਕੀਤੀ, ਭਇਆ ਇਸ਼ਨਾਨਾ, ਮੈਂ ਗੁਰੂ ਦੇ ਸਰੋਵਰ 'ਚ ਇਸ਼ਨਾਨ ਕੀਤਾ। ਜਿੱਥੇ ਗੁਰੂ ਦੇ ਸ਼ਬਦ ਦੀ ਵਿਚਾਰ ਹੁੰਦੀ ਉਹਨੂੰ ਸੱਤ ਸਰ ਕਹਿੰਦੇ ਨੇ, ਸੱਤ ਸਰੋਵਰ। ਪਾਰ ਬ੍ਰਹਮ ਬਿਟੋਂ ਕੁਰਬਾਨਾ, ਮੈਂ ਆਪਣੇ ਪਰਮੇਸ਼ੁਰ ਵਾਹਿਗੁਰੂ ਪਾਰ ਬ੍ਰਹਮ ਦੇ ਬਿਟੋਂ ਕੁਰਬਾਨ ਜਾਂਦਾ, ਜਿਹਨੇ ਮੈਨੂੰ ਪੂਰੇ ਗੁਰੂ ਨੂੰ ਮਿਲਾ ਦਿੱਤਾ, ਕਿਉਂਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਗੁਰੂ ਮਿਲਦਾ। ਸਾਡੀ ਆਪਣੀ ਅਕਲ ਨਾਲ, ਸਾਡੀ ਆਪਣੀ ਮਤ ਨਾਲ ਗੁਰੂ ਨਹੀਂ ਮਿਲਦਾ। ਇਸ ਕਰਕੇ ਜਿਨ੍ਹਾਂ 'ਤੇ ਤੂੰ ਖੁਸ਼ ਹੁੰਦਾ ਉਹਨਾਂ ਨੂੰ ਗੁਰੂ ਨੂੰ ਮਿਲਾ ਦਿੰਦਾ, ਗੁਰੂ ਪਾਰ ਬ੍ਰਹਮ ਨੂੰ ਮਿਲਾਉਂਦਾ। ਇਸ ਕਰਕੇ ਪਾਰ ਬ੍ਰਹਮ ਬਿਟੋਂ ਕੁਰਬਾਨਾ,
ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਉਸ ਪਰਮੇਸ਼ਰ ਵਾਹਿਗੁਰੂ ਤੋਂ ਸਦਾ ਸਦਾ ਸਦਕੇ ਜਾਂਦਾ, ਕੁਰਬਾਨ ਜਾਂਦਾ। ਗੁਰ ਕੇ ਚਰਨ ਕਵਲ ਰਿਧ ਧਾਰੇ, ਬਿਘਨ ਲਾਗੇ ਤਿਲਕਾ ਕੋਈ, ਕਾਰਜ ਸਗਲ ਸਵਾਰੇ ਰਹਾਉ। ਇਹ ਰਹਾਉ ਦੀ ਪੰਗਤੀ ਹੈ। ਰਹਾਉ ਦੀ ਪੰਗਤੀ ਸ਼ਬਦ ਦਾ ਮੂਲ ਭਾਵ ਹੁੰਦਾ। ਕਹਿੰਦੇ ਜਿਨ੍ਹਾਂ ਵੀ ਜੀਵਾਂ ਨੇ ਗੁਰ ਕੇ ਚਰਨ ਕਵਲ ਰਿਧ ਧਾਰੇ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਵਸਾ ਲਿਆ, ਗੁਰੂ ਦੇ ਚਰਨ ਨੇ ਗੁਰੂ ਦਾ ਸ਼ਬਦ, ਜਿਨ੍ਹਾਂ ਨੇ ਸ਼ਬਦ ਨੂੰ ਹਿਰਦੇ 'ਚ ਵਸਾ ਲਿਆ, ਮਨ 'ਚ ਵਸਾ ਲਿਆ। ਮਨ ਨੂੰ ਹਿਰਦਾ ਕਹਿੰਦੇ ਨੇ ਜਦੋਂ ਸ਼ਬਦ ਵਸ ਜਾਂਦਾ ਹੈ। ਜੇ ਸ਼ਬਦ ਵਸੇ ਤਾਂ ਦੁੱਖ ਜਾਏ, ਉੱਥੋਂ ਦੁੱਖ ਰੋਗ ਕਾ ਡੇਰਾ ਭੰਨਾ, ਉੱਥੋਂ ਦੁੱਖ ਖਤਮ ਹੋ ਜਾਂਦਾ। ਗੁਰ ਚਰਨ, ਗੁਰੂ ਦੇ ਚਰਨ ਕਹਿੰਦੇ ਉਹਨਾਂ ਦੇ ਕਾਰਜ ਵਿੱਚ ਕੋਈ ਵਿਘਨ ਨਹੀਂ ਲੱਗਦਾ। ਜਿਹੜੇ ਵੀ ਕਾਰਜ ਨੇ ਉਹਨਾਂ ਦੇ ਕਾਰਜ ਫਿਰ ਵਾਹਿਗੁਰੂ ਆਪ ਕਰਦਾ। ਗੁਰ ਕੇ ਚਰਨ ਕਵਲ ਰਿਧ ਧਾਰੇ, ਸੋਹਣੇ ਚਰਨ ਕਵਲ ਫੁੱਲ ਵਰਗੇ। ਕਿਉਂਕਿ ਕਵਲ ਫੁੱਲ ਦੀ ਉਦਾਹਰਣ ਤਾਂ ਦਿੱਤੀ ਜਾਂਦੀ ਆ, ਉਹ ਚਿੱਕੜ 'ਚ ਰਹਿੰਦਿਆਂ ਹੋਇਆਂ, ਪਾਣੀ 'ਚ ਰਹਿੰਦਿਆਂ ਹੋਇਆਂ ਪਾਣੀ ਤੋਂ ਨਿਰਲੇਪ ਰਹਿੰਦਾ। ਇਵੇਂ ਹੀ ਜਿਹੜਾ ਮਨ ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਵਸਾ ਲੈਂਦਾ, ਉਹ ਸੰਸਾਰ ਰੂਪੀ ਚਿੱਕੜ 'ਚ ਰਹਿੰਦਿਆਂ ਹੋਇਆਂ ਚਿੱਕੜ ਤੋਂ ਨਿਰਲੇਪ ਰਹਿੰਦਾ। ਗੁਰ ਕੇ ਚਰਨ ਕਵਲ ਰਿੱਧ ਧਾਰੇ, ਇਹ ਕਵਲ ਫੁੱਲ ਦੀ ਉਦਾਹਰਣ ਦਿੱਤੀ ਗਈ ਹੈ। ਕਈ ਵਾਰ ਕਈ ਜੀਵ ਅੰਦਰ ਦੀ ਗੱਲ ਵੀ ਕਹਿੰਦੇ, ਅੰਦਰ ਕਵਲ ਦਾ ਫੁੱਲ ਖਿੜ ਜਾਂਦਾ ਹੈ। ਨਹੀਂ, ਇਹ ਗੁਰੂ ਦਾ ਸ਼ਬਦ ਹੀ ਅੰਦਰ ਖੜਾਓ ਪੈਦਾ ਕਰਦਾ। ਕਵਲ ਫੁੱਲ ਦੀ ਤਰ੍ਹਾਂ ਫਿਰ ਮਨ ਇਹ ਸੰਸਾਰ ਸਾਗਰ ਤੋਂ ਉੱਪਰ ਉੱਠ ਕੇ ਰਹਿੰਦਾ। ਗੁਰ ਕੇ ਚਰਨ ਕਵਲ ਰਿੱਧ ਧਾਰੇ, ਬਿਘਨ ਨਾ ਲਾਗੇ ਤਿਲਕਾ ਕੋਈ, ਕਾਰਜ ਸਗਲ ਸਵਾਰੇ ਰਹਾਓ। ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਉਹਨਾਂ ਦੇ ਕਾਰਜ ਦੇ ਵਿੱਚ ਕੋਈ ਵਿਘਨ ਨਹੀਂ ਲੱਗਦਾ। ਵਿਘਨ ਵਿਨਾਸ਼ਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਜਿਨ੍ਹਾਂ ਨੂੰ ਗੁਰੂ ਨਾਮ ਦ੍ਰਿੜ ਕਰਾ ਦਿੰਦਾ, ਸੱਚ ਦ੍ਰਿੜ ਕਰਾ ਦਿੰਦਾ, ਉਹਨਾਂ ਦੇ ਕਾਰਜ ਦੇ ਵਿੱਚ ਕੋਈ ਵਿਘਨ ਨਹੀਂ ਲੱਗਦਾ। ਉਹਨਾਂ ਗੁਰਮੁਖਾਂ ਨੂੰ ਜਿਹੜੇ ਜੁੜੇ ਹੁੰਦੇ ਨੇ ਸੰਤ ਕਿਹਾ ਗਿਆ, ਸੰਤ ਭੇਖ ਨੂੰ ਨਹੀਂ ਕਿਹਾ ਗਿਆ। ਜਿਹੜੇ ਮਨ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਨੇ, ਪਰਮੇਸ਼ਰ ਨਾਲ ਜੁੜ ਜਾਂਦੇ ਨੇ, ਉਹਨਾਂ ਨੂੰ ਸੰਤ ਕਿਹਾ। ਮਹਾਰਾਜ ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਆ, ਉਹਨਾਂ ਦੇ ਕਾਰਜ ਆਪ ਕਰਦਾ ਹਰ ਕਰ। ਸੰਤਾਂ ਕੇ ਕਾਰਜ ਆਪ ਖਲੋਆ, ਹਰ ਕਰਮ ਕਰਾਉਣ ਆਇਆ ਰਾਮ। ਇਸ ਲਈ ਵਿਘਨ ਨਾ ਲੱਗੇ ਤਿਲਕਾ ਕੋਈ, ਕਾਰਜ ਸਗਲ ਸਵਾਰੇ। ਇਸ ਲਈ ਸਾਡੇ ਕਾਰਜ ਜਿਹੜੇ ਨੇ ਉਹ ਸਾਰੇ ਕਰਦਾ ਤਾਂ ਉਹੀ ਆ। ਪਹਿਲਾਂ ਮਨ ਨੂੰ ਭਰਮ ਹੁੰਦਾ ਕਿ ਮੈਂ ਕਰਦਾ, ਉਹ ਮੈਂ ਖਤਮ ਹੋ ਗਈ, ਫਿਰ ਤੂੰ ਕਰਦਾ। ਇਸ ਲਈ ਜਿੰਨੇ ਕਾਰਜ ਨੇ ਸਾਰਿਆਂ ਦੇ ਵਿੱਚ ਉਹ ਆਪ ਵਰਤਾ। ਜਿਹਨੂੰ ਮਹਾਰਾਜ ਕਹਿੰਦੇ ਨੇ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਇਸ ਲਈ ਜਿਨ੍ਹਾਂ ਨੂੰ ਕਰਤੇ ਪੁਰਖ 'ਤੇ ਭਰੋਸਾ, ਉਹਨਾਂ ਦੇ ਕਾਰਜ ਦੇ ਵਿੱਚ ਕੋਈ ਵਿਘਨ ਨਹੀਂ ਲੱਗਦਾ। ਇਸ ਕਰਕੇ ਮਹਾਰਾਜ ਕਹਿੰਦੇ ਵਿਘਨ ਨਾ ਲੱਗੇ ਤਿਲਕਾ, ਤਿਲ ਵੀ ਇੱਕ ਰੱਤੀ ਭਰ ਵੀ ਭੋਰਾ ਵੀ ਵਿਘਨ ਨਹੀਂ ਲੱਗਦਾ। ਜਿਨ੍ਹਾਂ ਨੂੰ ਪੂਰਨ ਪ੍ਰਤੀਤ ਆਪਣੇ ਗੁਰੂ 'ਤੇ ਪਰਮੇਸ਼ਰ 'ਤੇ, ਉਹਨਾਂ ਦੇ ਹਰ ਕਾਰਜ ਸਫਲ ਹੋ ਜਾਂਦੇ ਨੇ। ਕਾਰਜ ਸਗਲ ਸਵਾਰੇ, ਇੱਕ ਕਾਰਜ ਵੱਡਾ ਹੈ ਸਾਡਾ ਸਾਰਾ, ਉਹ ਕਾਰਜ ਸਫਲ ਹੋ ਜਾਂਦਾ। ਕਿਹੜਾ? ਮਨੁੱਖਾ ਜਨਮ ਮਿਲਿਆ ਪਰਮਾਤਮਾ ਨੂੰ ਮਿਲਣ ਲਈ, ਇਹ ਸਭ ਤੋਂ ਵੱਡਾ ਕਾਰਜ ਹੈ। ਬਾਕੀ ਤਾਂ ਸੰਸਾਰ ਦੇ ਕਾਰਜ ਨੇ, ਕੋਈ ਦਹਿ ਵੀ ਜਾਣਗੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਇਹ ਕਾਰਜ ਸਾਡਾ ਹੈ, ਇਸ ਕੰਮ ਲਈ ਅਸੀਂ ਸੰਸਾਰ 'ਚ ਆਏ ਹਾਂ। ਮਹਾਰਾਜ ਕਹਿੰਦੇ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਇੱਕ ਕਾਰਜ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ, ਇਹਦੂ ਬਿਨਾਂ ਜਿੰਨੇ ਆਪਾਂ ਕਾਜ ਕਰਦੇ ਹਾਂ ਉਹ ਅਵਰ ਕਾਜ ਤਨ ਲਈ ਹੈ, ਸਾਰੇ ਮਨ ਲਈ ਤਾਂ ਇੱਕੋ ਕੰਮ ਹੈ। ਮਹਾਰਾਜ ਕਹਿੰਦੇ ਇਹ ਕਾਰਜ ਸਗਲ ਸਵਾਰੇ, ਜਿੱਥੇ ਮਨ ਦੇ ਕਾਰਜ ਸਫਲ ਜਾਂਦੇ ਨੇ ਉੱਥੇ ਤਨ ਦੇ ਕਾਰਜ ਵੀ ਸਫਲ ਜਾਂਦੇ ਨੇ। ਰਹਾਉ, ਇਹ ਰਹਾਉ ਦੀ ਪੰਗਤੀ ਹੈ। ਮਿਲ ਸਾਧੂ ਦੁਰਮਤ ਖੋਏ, ਪਤਤ ਪਨੀਤ ਸਭ ਹੋਏ। ਹੁਣ ਕਹਿੰਦੇ ਮਿਲ ਸਾਧੂ, ਸਾਧੂ ਇੱਥੇ ਗੁਰੂ ਨੂੰ ਕਿਹਾ ਗਿਆ। ਮਿਲ ਸਾਧੂ ਦੁਰਮਤ ਖੋਏ, ਜਿਹੜਾ ਜੀਵ ਗੁਰੂ ਦੀ ਸ਼ਰਨ 'ਚ ਆ ਜਾਂਦਾ, ਸਾਧੂਆਂ ਦੀ ਸੰਗਤ 'ਚ ਆ ਜਾਂਦਾ, ਗੁਰਮੁਖਾਂ ਦੀ ਸੰਗਤ 'ਚ ਆ ਜਾਂਦਾ, ਉਹਦੇ ਖੋਟੀ ਮਤ ਖਤਮ ਹੋ ਜਾਂਦੀ ਹੈ। ਦੁਰਮਤ, ਦੁਰਮਤ ਹੁੰਦੀ ਹੈ ਖੋਟੀ ਮਤ, ਮਨ ਦੀ ਮਤ ਜਿਹਨੂੰ ਕਹਿ ਦਿੰਦੇ, ਸੰਸਾਰ ਦੀ ਮਤ ਕਹਿ ਲਓ। ਜਿੰਨਾ ਚਿਰ ਗੁਰੂ ਦੀ ਮਤ ਨਹੀਂ ਆਉਂਦੀ, ਉਨਾ ਚਿਰ ਇਹ ਖੋਟੀ ਮਤ ਸਾਡੇ ਅੰਦਰੋਂ ਜਾਂਦੀ ਨਹੀਂ। ਮਿਲ ਸਾਧੂ ਦੁਰਮਤ ਖੋਏ, ਕਹਿੰਦੇ ਗੁਰੂ ਕਿਰਪਾ ਕਰਦਾ, ਨਦਰ ਕਰਦਾ ਤਾਂ ਇਹ ਖੋਟੀ ਮਤ, ਮਨ ਦੀ ਮਤ ਛੱਡੀ ਜਾਂਦੀ ਹੈ, ਜਿਹੜੀ ਕਿ ਸਭ ਤੋਂ ਔਖੀ ਗੱਲ ਹੈ, ਮਨ ਦੀ ਮਤ ਛੱਡਣੀ।
ਜਿਹਨੂੰ ਮਾਰ ਕਹਿੰਦੇ ਮਨ ਕੀ ਮਤਲੀ ਤਿਆਗੋ ਹਰਜਨ ਇਹਾ ਬਾਤ ਕਠੈਣੀ। ਸਭ ਤੋਂ ਕਠਿਨ ਗੱਲ ਹੈ ਦੁਰਮਤ ਛੱਡਣੀ। ਕਹਿੰਦੇ ਗੁਰੂ ਕਿਰਪਾ ਕਰਦਾ ਜਿਹੜਾ ਗੁਰੂ ਨੂੰ ਆਤਮ ਸਮਰਪਣ ਕਰਦਾ ਮਿਲ ਸਾਧੂ ਦੁਰਮਤ ਖੋਏ। ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨੇ ਕਹਿੰਦੇ ਸਾਡੇ 'ਤੇ ਕਿਰਪਾ ਕੀਤੀ, ਸਾਡੇ ਅੰਦਰੋਂ ਇਹ ਸਾਰਾ ਕੁਛ ਖਤਮ ਕਰ ਦਿੱਤਾ, ਇੱਕ ਰੂਪ ਕਰ ਦਿੱਤਾ, ਸਾਨੂੰ ਇੱਕ ਨਾਲ ਮਿਲਾ ਦਿੱਤਾ। ਪਿਰਥੀ ਚੰਦ ਵੀ ਗੁਰੂ ਰਾਮਦਾਸ ਜੀ ਦਾ ਪੁੱਤਰ ਸੀ, ਪਰ ਉਹ ਗੁਰੂ ਦੀ ਸ਼ਰਨ 'ਚ ਨਹੀਂ ਆਇਆ। ਮਿਲ ਸਾਧੂ ਦੁਰਮਤ ਖੋਏ, ਉਹ ਪਿਤਾ ਗੁਰੂ ਨੂੰ ਪਿਤਾ ਹੀ ਸਮਝਦਾ ਰਿਹਾ ਸੰਸਾਰੀ ਤੌਰ 'ਤੇ। ਇਸ ਲਈ ਉਹਨਾਂ ਨੇ ਸੰਗਤ 'ਚ ਆ ਕੇ ਇਹ ਗਿਆਨ ਨਾ ਲਿਆ, ਇਹ ਨਦਰ ਨਾ ਹੋਈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਸਾਡੇ 'ਤੇ ਗੁਰੂ ਪਿਤਾ ਨੇ ਕਿਰਪਾ ਕੀਤੀ, ਮਿਲ ਸਾਧੂ, ਗੁਰੂ ਨੂੰ ਸਾਧੂ ਨੂੰ ਮਿਲ ਕੇ। ਰਾਮਦਾਸ ਜੀ ਨੇ ਕਿਰਪਾ ਕੀਤੀ, ਸਾਡੇ ਅੰਦਰੋਂ ਖੋਟੀ ਮਤ ਖਤਮ ਕਰ ਦਿੱਤੀ। ਅੱਜ ਵੀ ਕੋਈ ਗੁਰੂ ਦੀ ਸ਼ਰਨ 'ਚ ਆ ਜਾਵੇ, ਜਿਵੇਂ ਗੁਰੂ ਅਰਜਨ ਦੇਵ ਜੀ ਨੇ ਆਤਮ ਸਮਰਪਣ ਕੀਤਾ, ਅਸੀਂ ਵੀ ਗੁਰੂ ਨੂੰ ਆਤਮ ਸਮਰਪਣ ਕਰ ਦਈਏ ਤਾਂ ਗੁਰੂ ਕਿਰਪਾ ਕਰ ਦਿੰਦਾ। ਕਹਿੰਦੇ ਪਤਤ ਪਨੀਤ ਸਭ ਹੋਏ। ਕਹਿੰਦੇ ਜਦੋਂ ਦੁਰਮਤ ਖਤਮ ਕਰ ਦਿੱਤੀ ਗੁਰੂ ਨੇ, ਫਿਰ ਪਤਤ ਤੋਂ ਪਨੀਤ ਕਰ ਦਿੱਤਾ, ਸਭ ਹੋਏ। ਕੋਈ ਵੀ ਜਿਹੜਾ ਵੀ ਗੁਰੂ ਦੀ ਸ਼ਰਨ 'ਚ ਆਇਆ, ਰਾਮਦਾਸ ਦੀ ਸ਼ਰਨ 'ਚ ਜਿਹੜਾ ਵੀ ਆਇਆ, ਗੁਰੂ ਨਾਨਕ ਦੀ ਸ਼ਰਨ 'ਚ ਜਿਹੜਾ ਵੀ ਆਇਆ, ਕਹਿੰਦੇ ਪਤਤ ਤੋਂ ਪਨੀਤ ਬਣ ਜਾਂਦਾ, ਸਭ ਹੋਏ ਉਹ ਸਾਰੇ ਗੁਰਮੁਖ ਜਿਹੜੇ ਮਨ ਆਏ ਗੁਰੂ ਦੀ। ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ। ਕਹਿੰਦੇ ਐਸੇ ਗੁਰਮੁਖ ਜਨ ਫਿਰ ਉਹ ਰਾਮਦਾਸ ਬਣ ਜਾਂਦੇ ਨੇ। ਰਾਮ ਕਹਿੰਦੇ ਨੇ ਵਾਹਿਗੁਰੂ ਨੂੰ, ਉਹਦੇ ਦਾਸ ਬਣ ਜਾਣ। ਸਰੋਵਰ ਨਾਤੇ ਫਿਰ ਉਹ ਸਰੋਵਰ 'ਚ ਇਸ਼ਨਾਨ ਕਰਦੇ ਨੇ। ਮਨ ਦੀ ਇੱਥੇ ਗੱਲ ਚੱਲ ਰਹੀ ਹੈ, ਜਿਵੇਂ ਅਸੀਂ ਬਾਹਰ ਗੁਰੂ ਸਾਹਿਬ ਨੇ ਸਰੋਵਰ ਬਣਾਏ ਤਨ ਦਾ ਇਸ਼ਨਾਨ ਕਰਨ ਲਈ, ਜਿੱਥੇ ਤਨ ਦੇ ਰੋਗ ਵੀ ਦੂਰ ਹੋ ਜਾਂਦੇ ਨੇ। ਇਹ ਬਿਲਕੁਲ ਸੱਚ ਹੈ, ਕਿਉਂਕਿ ਜਿਹੜਾ ਜਲ ਹੈ ਨਾ ਅੰਮ੍ਰਿਤ, ਜਲ ਦੇ ਉੱਤੇ ਜਦੋਂ ਜਿਹੋ ਜਿਹੀ ਦ੍ਰਿਸ਼ਟੀ ਕੋਈ ਪਾਉਂਦਾ ਹੈ, ਤਾਂ ਅੱਜ ਸਾਇੰਸਦਾਨ ਵੀ ਮੰਨਣ ਲੱਗ ਗਏ ਇਹਨਾਂ ਗੱਲਾਂ ਨੂੰ, ਜਿਹੋ ਜਿਹੀ ਕੋਈ ਦ੍ਰਿਸ਼ਟੀ ਨਾਲ ਜਲ ਦੇ ਉੱਤੇ ਪਾਉਂਦਾ ਅਤੇ ਬੋਲਦਾ, ਅਤੇ ਉਹ ਜਲ ਦਾ ਉਹੋ ਜਿਹਾ ਰੂਪ ਹੋ ਜਾਂਦਾ। ਇਹ ਪਾਣੀ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ। ਪਹਿਲਾਂ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਏ। ਇਸ ਕਰਕੇ ਜਿਹੜਾ ਸਰੋਵਰ ਹੁੰਦਾ ਉਹਦੇ ਉੱਥੇ ਗੁਰੂ ਦੀ ਬਾਣੀ ਪੜ੍ਹੀ ਜਾਂਦੀ ਹੈ ਲਗਾਤਾਰ। ਉਹ ਬਾਣੀ ਪੜ੍ਹਨ ਕਰਕੇ ਉਹ ਅੰਮ੍ਰਿਤ ਜਲ ਬਣ ਜਾਂਦਾ, ਜਿਹੜਾ ਉੱਥੇ ਇਸ਼ਨਾਨ ਕਰਦਾ ਤਨ ਦੇ ਰੋਗ ਬਹੁਤ ਸਾਰੇ ਠੀਕ ਹੋ ਜਾਂਦੇ ਨੇ, ਪਰ ਸ਼ਰਧਾ ਹੋਵੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ। ਇਹ ਸਰੋਵਰ ਸਾਡੇ ਅੰਦਰ ਹੈ, ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਇਹਨੂੰ ਸਤਸਰ ਕਹਿ ਦਿੱਤਾ ਗਿਆ। ਜਦੋਂ ਸਾਡੀ ਸੁਰਤੀ ਸ਼ਬਦ ਨਾਲ ਜੁੜ ਕੇ ਅੰਤਰਗਤ ਹੁੰਦੀ ਆ, ਸਾਡੇ ਅੰਦਰ ਇਹ ਸ਼ਬਦ ਪ੍ਰਗਟ ਹੋ ਜਾਂਦਾ, ਉੱਥੇ ਵੀ ਸਾਡਾ ਮਨ ਸ਼ਬਦ ਦੇ ਨਾਲ ਇਸ਼ਨਾਨ ਕਰਦਾ ਗੁਰੂ ਦਾ ਦਾਸ ਬਣ ਕੇ। ਇਸ ਲਈ ਗੁਰਬਾਣੀ 'ਚ ਸਮਝਾ ਰਹੇ ਨੇ, ਕਹਿੰਦੇ ਇਹ ਸਰੀਰ ਸਰਬਰ ਹੈ ਸੰਤੋ। ਆ ਤੁਹਾਡਾ ਸਰੀਰ ਦੇ ਅੰਦਰ ਇੱਕ ਸਰੋਵਰ ਹੈ, ਨੌ ਦਰਾਂ ਤੋਂ ਉੱਤੇ, ਨੌ ਦਰਾਂ ਦੇ ਵਿੱਚ ਤਾਂ ਗਾਂਧੀ ਆ। ਇਸ ਲਈ ਮਹਾਰਾਜ ਕਹਿੰਦੇ ਇਹ ਸਰੀਰ ਦੇ ਉੱਤੇ ਨੌ ਦਰਾਂ ਤੋਂ ਉੱਪਰ ਜਿਹੜਾ ਹੈ ਸਰੀਰ, ਦਸਵਾਂ ਕਰ ਕਰਤਾ ਜੀ ਉਹਨੂੰ, ਇਹ ਸਰੀਰ ਸਰਬਰ ਹੈ ਸੰਤੋ ਇਸ਼ਨਾਨ ਕਰੇ ਲਿਬ ਲਾਈ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਜੋੜ ਲਈ ਆਪਣੀ ਸੁਰਤੀ, ਸ਼ਬਦ ਨਾਲ ਜੁੜ ਗਈ ਸੁਰਤੀ, ਉਹ ਲਿਬ ਲਾ ਲੈਂਦੇ ਨੇ, ਉਹਨਾਂ ਦਾ ਇਸ਼ਨਾਨ ਅੱਠੇ ਪਹਿਰ ਹੁੰਦਾ ਜਿੰਨਾ ਚਿਰ ਉਹ ਸ਼ਬਦ ਨਾਲ ਜੁੜੇ ਰਹਿੰਦੇ ਨੇ। ਇਸ ਕਰਕੇ ਜਦੋਂ ਸਾਡੀ ਸੁਰਤੀ ਇਸ ਸਰੋਵਰ ਸੱਤ ਸਰ ਜਿਹਨੂੰ ਗੁਰਬਾਣੀ 'ਚ ਕਿਹਾ ਗਿਆ, ਉਹਦੇ 'ਚ ਇਸ਼ਨਾਨ ਕਰਦੀ ਆ, ਸਭ ਲਾਥੇ ਪਾਪ ਕਮਾਤੇ, ਸਾਡੇ ਕੀਤੇ ਹੋਏ ਪਾਪ ਖੰਡਨ ਹੋ ਜਾਂਦੇ ਨੇ। ਐਡੀ ਵੱਡੀ ਮਹਿਮਾ ਹੈ ਗੁਰੂ ਦੀ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਗੁਰੂ ਦੇ ਸ਼ਬਦ ਦੀ ਮਹਿਮਾ ਕਰਦੇ ਹਾਂ ਜਾਂ ਸੁਣਦੇ ਹਾਂ, ਤਾਂ ਸਾਡਾ ਮਨ ਨਿਰਮਲ ਹੋ ਜਾਂਦਾ, ਇਹਦੇ ਕੀਤੇ ਪਾਪ ਖੰਡਨ ਹੋ ਜਾਂਦੇ ਨੇ। ਇਹ ਮਹਿਮਾ ਹੈ ਗੁਰੂ ਦੀ, ਜਿਹੜੀ ਕਿ ਜੀਵਾਂ ਨੂੰ ਨਾ ਪਤਾ ਹੋਣ ਕਰਕੇ ਅਸੀਂ ਗੁਰੂ ਨੂੰ ਇੱਕ ਫਾਰਮੈਲਿਟੀ ਕਰਦੇ ਹਾਂ ਗੁਰੂ ਨਾਲ ਵੀ। ਗੁਰੂ ਦੀ ਸ਼ਰਨ 'ਚ ਆਉਣਾ, ਗੁਰੂ ਦੇ ਬਚਨ ਸੁਣਨੇ ਹਾਂ। ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਹੁੰਦੀ ਆ, ਗੁਰੂ ਦਾ ਕੀਰਤਨ ਹੁੰਦਾ, ਜਦੋਂ ਅਸੀਂ ਬੈਠਦੇ ਹਾਂ, ਇੱਥੇ ਸਤਸਰ ਹੁੰਦਾ, ਇੱਥੇ ਮਨ ਇਸ਼ਨਾਨ ਕਰਦਾ। ਰਾਮਦਾਸ, ਰਾਮਦਾਸ ਦਾ ਮਤਲਬ ਪਰਮੇਸ਼ਰ, ਵਾਹਿਗੁਰੂ ਉਹਦੇ ਦਾਸ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਉਸ ਪਰਮੇਸ਼ਰ ਦਾ ਦਾਸ ਹਾਂ, ਮੈਨੂੰ ਪਰਮੇਸ਼ਰ ਦੇ ਜਿਹੜਾ ਸਰੋਵਰ, ਸੁੰਨ ਸਰੋਵਰ ਜਿਹਨੂੰ ਗੁਰਬਾਣੀ 'ਚ ਕਿਹਾ ਗਿਆ, ਜਿੱਥੇ ਪਰਮਹੰਸ ਬਣ ਜਾਂਦਾ ਸਾਡਾ ਮਨ, ਉਹ ਸਰੋਵਰ ਉੱਥੇ ਸਾਡਾ ਮਨ ਫਿਰ ਲਗਾਤਾਰ ਜਦੋਂ ਇਸ਼ਨਾਨ ਕਰਦਾ, ਸਭ ਲਾਥੇ ਪਾਪ ਕਮਾਤੇ, ਸਾਡੇ ਪਾਪ ਖੰਡਨ ਹੋ ਜਾਂਦੇ ਨੇ, ਸਾਡਾ ਜੀਵਨ ਸਫਲ ਹੋ ਜਾਂਦਾ। ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ।
ਕਹਿੰਦੇ ਇਹ ਕਰਮ ਤੁਸੀਂ ਨਿੱਤ ਕਰਨਾ ਹੈ। ਗੁਣ ਗੋਬਿੰਦ ਨਿੱਤ ਗਾਈਏ, ਉਹ ਵਾਹਿਗੁਰੂ ਦੇ ਗੁਣ ਨਿੱਤ ਗਾਉਣੇ ਨੇ। ਉਹਦੇ ਗੁਣ ਗਾਵੋਂਗੇ ਤਾਂ ਤੁਹਾਡਾ ਜੀਵਨ ਸਫਲ ਹੋ ਜਾਊਗਾ, ਕਿਉਂਕਿ ਉਸ ਪਰਮੇਸ਼ਰ ਦੇ ਗੁਣ ਗਾਉਣ ਨੂੰ ਗੁਰੂ ਕਹਿ ਰਿਹਾ ਸਾਨੂੰ ਵਾਰ ਵਾਰ ਵੀ ਵਾਹਿਗੁਰੂ ਦੇ ਗੁਣ ਗਾਇਆ ਕਰੋ, ਕਿਉਂਕਿ ਉਹ ਤੁਹਾਡੇ 'ਤੇ ਇੰਨੇ ਪਰ ਉਪਕਾਰ ਕਰਦਾ ਗਿਣੇ ਨਹੀਂ ਜਾ ਸਕਦੇ, ਅਤੇ ਤੁਹਾਡੇ ਇੰਨੇ ਔਗਣ ਉਹ ਵੀ ਗਿਣੇ ਨਹੀਂ ਜਾ ਸਕਦੇ, ਅਤੇ ਪਰਮੇਸ਼ਰ ਫਿਰ ਤੁਹਾਡੇ ਔਗਣ ਹੀ ਦੇਖਦਾ। ਦੇਖੋ ਐਸਾ ਪਰਉਪਕਾਰੀ ਹੈ, ਦਿਆਲੂ ਹੈ, ਕਿਰਪਾਲੂ ਹੈ ਉਹ ਵਾਹਿਗੁਰੂ ਪਰਮੇਸ਼ਰ। ਤਾਂ ਕਰਕੇ ਉਹਦੇ ਗੁਣ ਗਾਇਆ ਕਰੋ, ਜਦੋਂ ਉਹਦੇ ਗੁਣ ਗਾਉਂਦੇ ਹਾਂ ਅਸੀਂ ਫਿਰ ਸਾਡੇ ਮਨ ਦੀ ਮੈਲ ਲੈ ਜਾਂਦੀ ਹੈ। ਜਿਹਨੂੰ ਮਾਰੇ ਕਹਿੰਦੇ ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨਸ ਜਾਏ ਹਉਮੈ ਵਿਖਪੈਲ, ਹਉਮੈ ਵੀ ਖਤਮ ਹੋ ਜੂ। ਗੁਣ ਗੋਬਿੰਦ ਨਿੱਤ ਗਾਈਏ, ਕੋਈ ਦਿਨ ਖਾਲੀ ਨਹੀਂ ਜਾਣਾ ਚਾਹੀਦਾ, ਅੱਠੇ ਪਹਿਰ ਹਰ ਵੇਲੇ ਉਸ ਵਾਹਿਗੁਰੂ ਜੀ ਦੇ ਗੁਣ ਗਾਉਣੇ ਚਾਹੀਦੇ ਨੇ। ਇਹ ਕਹਿੰਦੇ ਕਿੱਥੋਂ ਮਿਲਦਾ, ਕਹਿੰਦੇ ਸਾਧ ਸੰਗ ਮਿਲ ਧਿਆਈਆ, ਜਦੋਂ ਸਾਧ ਸੰਗਤ ਚ ਆ ਕੇ ਮਿਲ ਕੇ ਗੁਣ ਗਾਵੋਂਗੇ ਉਹਦਾ ਡਬਲ ਫਲ ਮਿਲਦਾ, ਕਈ ਗੁਣਾ ਵੱਧ ਫਲ ਮਿਲਦਾ ਸਾਧ ਸੰਗਤ 'ਚ। ਜੇ ਅਸੀਂ ਇਕੱਲੇ ਬੈਠੇ ਹਾਂ ਗੁਣ ਗਾ ਰਹੇ ਹਾਂ, ਜੇ ਅਸੀਂ ਸਾਧ ਸੰਗਤ ਦੇ ਵਿੱਚ ਸਾਰੀ ਸੰਗਤ ਇਕੱਠੀ ਹੋ ਕੇ ਜਦੋਂ ਗੁਣ ਗਾਉਂਦੀ ਹੈ, ਇਹਨੂੰ ਕਹਿੰਦੇ ਵੱਖਰ ਨਾਮ ਲੱਦ ਖੇਪ ਚਲਾਵੋ। ਖੇਪ ਹੁੰਦਾ ਇੱਕ ਇਕੱਠਾ ਸੌਦਾ ਭੇਜਣਾ, ਇੱਕ ਹੁੰਦਾ ਇਕੱਲਾ ਇਕੱਲਾ ਜਿਹਨੂੰ ਪ੍ਰਚੂਨ ਕਹਿ ਦਿੰਦੇ ਹਾਂ, ਖੇਪ ਹੁੰਦਾ ਥੋਕ ਵਪਾਰੀ। ਇੱਥੇ ਥੋਕ ਦਾ ਸੌਦਾ ਹੁੰਦਾ ਜਦੋਂ ਸਤ ਸੰਗਤ ਦੇ ਵਿੱਚ ਆ ਕੇ ਅਸੀਂ ਜੁੜ ਕੇ ਬਹਿੰਦੇ ਹਾਂ। ਤਾਂ ਕਰਕੇ ਮਹਾਰਾਜ ਕਹਿੰਦੇ ਸਾਧ ਸੰਗ ਮਿਲ ਧਿਆਈਏ ਤੈਨੂੰ ਬਹੁਤਾ ਲਾਭ ਮਿਲੂਗਾ, ਮਨ ਵਾਂਛਿਤ ਫਲ ਪਾਏ। ਮਨ ਕਹਿੰਦੇ ਜਿਹੜੇ ਮਨ ਦੀ ਇੱਛਾ ਤੇਰੀ ਪੂਰਾ ਪੂਰੀ ਹੋ ਜੂਗੀ, ਜੇ ਤਾਂ ਸੰਸਾਰੀ ਇੱਛਾ ਤਾਂ ਉਹ ਪੂਰੀਆਂ ਹੋ ਜਾਂਦੀਆਂ, ਪਰ ਗੁਰਮੁਖਾਂ ਦੀ ਇੱਛਾ ਹੁੰਦੀ ਹੈ ਇੱਕੋ ਹੀ ਵੀ ਅਸੀਂ ਤੇਰੇ ਚਰਨਾਂ ਨਾਲ ਜੁੜੇ ਰਹੀਏ, ਸਾਡਾ ਜੀਵਨ ਸਫਲ ਹੋ ਜਾਏ। ਤਾਂ ਮਹਾਰਾਜ ਕਹਿੰਦੇ ਮਨ ਵਾਂਛਿਤ ਫਲ ਪਾਏ ਗੁਰ ਪੂਰਾ ਹਿਰਦੇ ਧਿਆਏ। ਜਦੋਂ ਪੂਰੇ ਗੁਰੂ ਨੂੰ ਹਿਰਦੇ 'ਚ ਵਸਾ ਕੇ ਅਸੀਂ ਧਿਆਉਂਦੇ ਹਾਂ, ਧਿਆਨ ਕਰਦੇ ਹਾਂ, ਧਿਆਏ ਦਾ ਮਤਲਬ ਹੁੰਦਾ ਧਿਆਉਣਾ, ਧਿਆਨ ਇੱਕ ਹੁੰਦਾ ਸਿਮਰਨਾ, ਇੱਕ ਹੁੰਦਾ ਧਿਆਉਣਾ। ਧਿਆਉਣਾ ਜਿੱਥੇ ਹੁੰਦਾ ਮਤਲਬ ਧਿਆਨ ਹੁੰਦਾ, ਪੂਰੇ ਗੁਰੂ ਦੇ ਵਿੱਚ ਧਿਆਨ ਲਾ ਕੇ ਜਦੋਂ ਅਸੀਂ ਫਿਰ ਅਸੀਂ ਧਿਆਨ ਲਾ ਕੇ ਉਹਨੂੰ ਧਿਆਉਂਦੇ ਹਾਂ, ਧਿਆਨ ਲਾ ਕੇ ਬਹਿੰਦੇ ਹਾਂ। ਧਿਆਨ ਜਿਹੜਾ ਹੁੰਦਾ ਉੱਥੇ ਬੋਲਣਾ ਨਹੀਂ ਹੁੰਦਾ, ਸਿਮਰਨ ਹੁੰਦਾ ਉੱਥੇ ਬੋਲਣਾ ਹੁੰਦਾ। ਪਹਿਲਾਂ ਬੋਲਦੇ ਹਾਂ, ਬੋਲਦੇ ਬੋਲਦੇ ਧਿਆਨ 'ਚ ਜਾਂਦੇ ਹਾਂ, ਧੁਨਵੇਂ ਧਿਆਨ ਧਿਆਨਵੇਂ ਜਾਣੇ ਹਾਂ। ਇਸ ਲਈ ਉਹ ਧਿਆਨ ਦੇ ਵਿੱਚ ਗੁਰਮੁਖ ਬਹਿੰਦੇ ਨੇ ਅਤੇ ਉਹਨਾਂ ਦੇ ਮਨ ਇੱਛੇ ਫਲ ਪੂਰੇ ਕਰ ਦਿੰਦਾ ਹੈ। ਗੁਰ ਗੋਪਾਲ ਆਨੰਦਾ ਜਪ ਜਪ ਜੀਵੇ ਪਰਮਾਨੰਦਾ। ਕਹਿੰਦੇ ਗੁਰੂ ਅਤੇ ਗੋਪਾਲ ਇੱਕੋ ਹੀ ਆ, ਇਹ ਆਨੰਦ ਸਰੂਪ ਨੇ। ਗੁਰੂ ਵੀ ਆਨੰਦ ਸਰੂਪ ਆ, ਪਰਮਾਤਮਾ ਵੀ। ਹੁਣ ਅਸੀਂ ਗੁਰੂ ਨਾਲ ਅਤੇ ਪਰਮੇਸ਼ਰ ਨਾਲ ਜੁੜੇ ਰਹੀਏ ਤਾਂ ਆਨੰਦ ਸਰੂਪ ਰਹਾਂਗੇ, ਜਦੋਂ ਅਸੀਂ ਸੰਸਾਰ ਨਾਲ ਜੁੜ ਜਾਂਦੇ ਸਾਡਾ ਆਨੰਦ ਖਤਮ ਹੋ ਜਾਂਦਾ। ਇਸ ਕਰਕੇ ਗੁਣ ਗੋਬਿੰਦ ਗੁਰ ਗੋਪਾਲ ਨ ਆਨੰਦਾ ਜਪ ਜਪ ਜੀਵੇ ਪਰਮਾਨੰਦਾ। ਕਹਿੰਦੇ ਉਸ ਪਰਮ ਆਨੰਦ ਨੂੰ ਜਿਹੜਾ ਵਾਹਿਗੁਰੂ ਹੈ ਉਹਨੂੰ ਜਿਹੜਾ ਜਪਦਾ ਹੈ ਉਹ ਜਿਉਂਦਾ ਹੈ। ਜੀਵਤ ਜੀਵਤ ਜੀਵਤ ਰਹੋ ਰਾਮ ਰਸਾਇਣ ਨਿੱਤ ਉੱਠ ਪੀਵੋ। ਜਿਹੜੇ ਨਿੱਤ ਉੱਠ ਕੇ ਉਸ ਦੀ ਮਹਿਮਾ ਕਰਦੇ ਨੇ, ਵਡਿਆਈ ਕਰਦੇ ਨੇ, ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਜਿਹੜੇ ਉਹਨੂੰ ਜਪਦੇ ਨੇ ਵਾਹਿਗੁਰੂ ਨੂੰ, ਜਿਹੜੇ ਉਹਦਾ ਧਿਆਨ ਕਰਦੇ ਨੇ ਉਹ ਜੀਵਤ ਹੈ। ਮਹਾਰਾਜ ਗੁਰਬਾਣੀ 'ਚ ਦੱਸਦੇ ਨੇ ਨਾ, ਜਿਹਦੇ ਹਿਰਦੇ 'ਚ ਵਾਹਿਗੁਰੂ ਗੁਰੂ ਵੱਸ ਜਾਂਦਾ ਉਹ ਕਹਿੰਦੇ ਜਿਉਂਦਾ ਹੈ, ਜਿਹਦੇ ਹਿਰਦੇ 'ਚ ਨਾ ਗੁਰੂ ਆ ਨਾ ਪਰਮੇਸ਼ਰ ਹੈ ਉਹ ਮੁਰਦਿਆਂ ਦੇ ਸਮਾਨ ਹੈ। ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਉਹ ਜੀਵ ਜਿਉਂਦਾ ਜਿਹਦੇ ਹਿਰਦੇ 'ਚ ਵਾਹਿਗੁਰੂ ਵਸਿਆ ਹੋਇਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ। ਹੋਰ ਕੋਈ ਜਿਉਂਦਾ ਨਹੀਂ, ਬਾਕੀ ਤਾਂ ਲਾਸ਼ਾਂ ਹੀ ਤੁਰੀਆਂ ਫਿਰਦੀਆਂ। ਮਹਾਰਾਜ ਕਹਿੰਦੇ ਕਹਿੰਦੇ ਜੇ ਜੀਵੈ ਪੱਤ ਲੱਥੀ ਜਾਏ, ਐਸਾ ਜਿਉਣਾ ਕਾਹਦਾ ਜਿਉਣਾ ਤਰਕਾਰ ਹੈ, ਜਿਸ ਕੰਮ ਲਈ ਮਨੁੱਖਾ ਜਨਮ ਮਿਲਿਆ ਸੀ ਉਹ ਕੀਤਾ ਨਹੀਂ। ਜੇ ਜੀਵੈ ਪੱਤ ਲੱਥੀ ਜਾਵੇ ਸਭ ਹਰਾਮ, ਜੇ ਤੱਕ ਸਿਖਾਇਆ ਉਹਦਾ ਖਾਣਾ ਵੀ ਹਰਾਮ ਹੈ, ਪਹਿਨਣਾ ਵੀ ਹਰਾਮ। ਗੁਰਬਾਣੀ ਚਾਹੁੰਦਾ ਜਪ ਜਪ ਜੀਵੇ ਪਰਮਾਨੰਦਾ, ਉਹ ਪਰਮ ਆਨੰਦ ਪਰਮੇਸ਼ਰ ਨੂੰ ਜਪਦੇ ਨੇ ਅਤੇ ਆਨੰਦ ਬਸਮਾਦ 'ਚ ਰਹਿੰਦੇ ਨੇ। ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ। ਇਹ ਕਹਿੰਦੇ ਵਾਹਿਗੁਰੂ ਜੀ ਦਾ ਸੁਭਾਅ ਹੈ, ਜਿਹੜਾ ਉਹਦੀ ਸ਼ਰਨ 'ਚ ਆਉਂਦਾ ਪ੍ਰਭੂ ਦੀ ਸ਼ਰਨ 'ਚ ਲੈ ਜਾਂਦਾ ਗੁਰੂ ਦੇ ਰਾਹੀਂ। ਜਨ ਨਾਨਕ ਨਾਮ ਧਿਆਇਆ, ਉਹ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ। ਉਹ ਪਰਮੇਸ਼ਰ ਕਿਰਪਾ ਕਰਕੇ ਉਹਨਾਂ ਨੂੰ ਆਪ ਰੱਖਿਆ ਕਰਦਾ। ਪ੍ਰਭ ਆਪਣਾ ਬਿਰਧ ਰਖਾਇਆ, ਪਰਮੇਸ਼ਰ ਦਾ ਸੁਭਾਅ ਹੈ ਉਹਦੀ ਫਿਰ ਰੱਖਿਆ ਕਰਦਾ। ਇਸ ਕਰਕੇ ਦਰ ਘਰ ਮਹਿਲੀ ਹਰ ਪੱਤ ਰੱਖਿਆ, ਗੁਰਮੁਖਾਂ ਦੀ ਪੱਤ ਪਰਮੇਸ਼ਰ ਆਪ ਰੱਖਦਾ। ਸੋ ਪਰਮੇਸ਼ਰ ਅਤੇ ਗੁਰੂ ਦੀ ਮਹਿਮਾ ਅੱਜ ਦੇ ਸ਼ਬਦ 'ਚ ਕੀਤੀ ਗਈ ਹੈ। ਅਗਾਧ ਬੋਧ ਹੈ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਅਤੇ ਗੁਰੂ ਬਖਸ਼ਣਹਾਰ ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।

ਕਰਤਾ ਤੇਰਾ, ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਛਬ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕਾਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ।

0: ਵਾਹਿਗੁਰੂ ਜੀ ਕਾ ਖਾਲਸਾ।
1: ਤੁਧਿਆ ਗੈ ਅਰ

ਵਾਹਿਗੁਰੂ ਜੀ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾ ਕਉ ਬਿਘਨ ਨ ਕਉ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਉਤੀ ਜੀ ਸਹਾਏ, ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਧਾਵੈ ਧਾਹੇ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਖ ਦੇਖ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲਬਾਲੇ ਬੋਲੋ ਜੇ। ਬਖਸ਼ੋ ਜੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੇ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਣ ਮਿਲਾਏ, ਆਪ ਜੀ ਦੇ ਦਰੋਂ ਘਰੋਂ ਵਰੋਸਾਏ ਹੋਏ, ਮਹਾਂਪੁਰਖ ਬਾਬਾ ਭਾਗੋ ਜੀ ਦੀ ਸਲਾਨਾ ਯਾਦ ਨੂੰ ਮੁੱਖ ਰੱਖਦਿਆਂ ਹੋਇਆ, ਨਗਰ ਬੱਲਾਂ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਆਪ ਜੀ ਦੇ ਪਾਵਨ ਅਸਥਾਨ ਵਿਖੇ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਜਾ ਰਹੇ ਹਨ। ਸਤਿਗੁਰੂ ਕਿਰਪਾ ਕਰੋ, ਆਗਿਆ ਬਖਸ਼ਿਸ਼ ਕਰਨੀ, ਗੁਰੂ ਗਰੀਬ ਨਿਵਾਜ ਪਿਤਾ ਜੀ ਸਾਰੇ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਤਿੰਨੋਂ ਦਿਨ ਆਪ ਜੀ ਨੇ ਆਪਣੀ ਸੇਵਾ ਆਪ ਲੈ ਲੈਣੀ, ਰਹਿਮਤਾਂ ਕਰਨੀਆਂ ਗੁਰੂ ਗਰੀਬ ਨਿਵਾਜ ਪਿਤਾ ਜੀਓ।
ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਨਗਰ ਬੱਲਾਂ ਦੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ। ਸਤਿਗੁਰੂ ਜੀਓ ਕਿਰਪਾ ਕਰਨੀ, ਨਗਰ ਖੇੜੇ ਦਾ ਭਲਾ ਕਰਨਾ। ਜਿੱਥੇ ਜਿੱਥੇ ਸੰਗਤਾਂ ਸਤਿਗੁਰੂ ਜੀਓ ਆਪ ਜੀ ਦੇ ਪਾਵਨ ਚਰਨਾਂ ਨਾਲ ਜੁੜ ਕਰਕੇ ਮਹਾਂਪੁਰਖਾਂ ਨੂੰ ਯਾਦ ਕਰ ਰਹੀਆਂ ਹਨ, ਸਭ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ। ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ, ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ ਜੀ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਸਤਿਗੁਰੂ ਜੀ ਸੰਗਤਾਂ ਪਾਸੋਂ ਆਪ ਜੀ ਨੇ ਆਪਣੀਆਂ ਸੇਵਾਵਾਂ ਲੈ ਕਰਕੇ ਸਭ ਸੰਗਤਾਂ ਦੀਆਂ ਝੋਲੀਆਂ ਆਪਣੀਆਂ ਬਖਸ਼ਿਸ਼ਾਂ ਨਾਲ ਭਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀਓ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਪਾਠ ਹੋਏ ਹਨ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀ ਅਸੀਸ ਬਖਸ਼ਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਸੁੱਖ ਹੋਵੇ, ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਕਰਤਾ ਪੁਰਖ ਨਿਰਭਵੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਭੁੱਖ ਨਾ ਉਤਰੀ। ਜੇ ਬੰਨਾ ਪੁਰੀ ਆਪਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ।

ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਚ ਨਾਏ ਭਾਖਿਆ ਭਾਉ ਅਪਾਰ।

ਬਹੁ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਆਏ ਵੈ ਜਾਣੀਐ ਸਭ ਆਪੇ ਸਚਿਆਰ

ਸੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ।

0: ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਇ ਕਰੀ। ਜੇ ਤੀ ਸਿਰ ਠਿਓ ਪਾਈ, ਵੇਖਾਂ ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ। ਸਭਨ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ।
1: ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋ, ਇਹ ਚੰਗਾ ਨਾ ਰਖਾਇ ਕੈ ਜਾ ਸਕੀਰਤ ਜਾ ਗਲੀਏ। ਜੇ ਤਿਸ ਨਜ਼ਰ ਨਾ ਆਵੈ ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ। ਨਾਨਕ ਨਿਰ ਗੁਣ ਗੁਣ ਕਰੇ, ਗੁਣਵੰਤ ਆ ਗੁਣ ਦੇ ਤੇਹਾ ਕੋਈ ਨਾ ਸੁਜੈ। ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਧਰ ਤਬਲ ਆਕਾਸ, ਸੁਣੈ ਦੀਪ ਲੋ ਪਾਤਾਲ, ਸੁਣੈ ਪੋਹਿਨ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸਰ ਬਰਮਾ ਇੰਦ, ਸੁਣੈ ਮੁਖ ਸਾਲਾਹਣ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਬੇਦ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਭਾਵ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣੈ ਅੜਸਠ ਕਾ ਇਸਨਾਨ, ਸੁਣੈ ਪੜ ਪੜ ਪਾਵਹਿ ਮਾਣ, ਸੁਣੈ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਭਾਵ ਕਾ ਨਾਸ, ਸੁਣੈ ਸਰਾ ਗੁਣਾ ਕੇ ਗਾਹ, ਸੁਣੈ ਸੇਖ ਪੀਰ ਪਾਤ ਸਾਹ, ਸੁਣੈ ਅੰਧੇ ਪਾਵਹਿ ਰਾਹੋ, ਸੁਣੈ ਹਾਥ ਹੋਵੈ ਅਸਗਾਹੋ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਣ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨ ਜਾਏ, ਐਸਾ ਨਾਮ ਨਿਰੰਜਣ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਗ ਨਾ ਪਾਏ, ਮੰਨੈ ਪਾਸਿਓ ਪਰਗਿ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸਨਮੰਦ, ਐਸਾ ਨਾਮ ਨਿਰੰਜਣ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੇ ਸਾਧਾਰ, ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨ ਭਿੱਖ, ਐਸਾ ਨਾਮ ਨਿਰੰਜਣ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੁਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਗੀਤਾ ਤਾਣ ਸਵਾਲਿਓ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਵਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਜਪ ਸੰਖ ਭਾਉ, ਸੰਖ ਪੂਜਾ ਸੰਖ ਤਪ ਤਾਉ, ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹਿ ਉਦਾਸ, ਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਅਸੰਖ ਦਾ ਤਾਰ, ਸੰਖ ਸੂਰ ਮੋਹ ਪੱਖ ਸਾਰ, ਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹ ਵਿਚਾਰ, ਵਾਰਿਆ ਨ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ, ਸੰਖ ਗੱਲ ਵੱਡ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆਰ ਕੂੜੇ ਫਿਰਾਹੇ, ਸੰਖ ਮਲੇਸ਼ ਮਲ ਭਖ ਖਾਹੇ, ਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ, ਅਸੰਖ ਤਾਭ, ਅਸੰਖ ਗਮ ਗਮ, ਅਸੰਖ ਲੋਹ, ਅਸੰਖ ਕਹਿ ਸਿਰ ਭਾਰ ਹੋਏ, ਅੱਖਰੀ ਨਾਮ, ਅੱਖਰੀ ਸਾਹ ਲਾਹ, ਅੱਖਰੀ ਗਿਆਨ, ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਵਾਣ, ਅੱਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖਿਆ ਤਿਸ ਸਿਰ ਨਾਹੇ, ਜੇ ਫਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਓ, ਬਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਤਿਥ ਕਵਣ ਵਾਰ, ਕਵਣ ਸੇ ਰੁਤੀ ਮਾਹ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ, ਤਿਥ ਵਾਰ ਨਾ ਜੋਗੀ ਜਾਣੈ, ਰੁੱਤ ਮਹ ਨਾ ਕੋਈ, ਜਾ ਕਰਤਾ ਸੇਟੀ ਕਉ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ, ਜੇ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਬੇਦ ਕਹਿਣ ਇੱਕ ਵਾਤ, ਸਹਿਸ ਅਠਾਰਾਂ ਕਹਿਣ ਕਤੇਬਾ, ਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀ ਹੈ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ, ਸਾਲਾ ਹੀ ਸਾਲਾ ਹੈ, ਏਤੀ ਸੁਰਤ ਨਾ ਪਾਈ ਆ, ਨਦੀਆਂ ਅਤੈ ਵਾਹ ਪਵਹਿ, ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲਨਾ ਹੋਵਣੀ, ਜੇ ਤਿਸ ਮਨੋ ਨਾ ਵਿਸਰਹਿ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਣੈ ਦੇ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਵਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ, ਇਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀ ਹੈ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕਹੁ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੀਤੇ ਮੰਗਹਿ ਜੋਧ ਪਾਰ, ਕੀਤਿਆ ਗਣਤ ਨਹੀਂ ਵਿਚਾਰ, ਕੀਤੇ ਖੱਪ ਟੁੱਟਹਿ ਵੇਕਾਰ, ਕੀਤੇ ਲੈ ਲੈ ਮੁਕਰ ਪਾਹੇ, ਕੀਤੇ ਮੂਰਖ ਖਾਹੀ ਖਾਹੇ, ਕੀਤਿਆ ਦੁੱਖ ਭੁੱਖ ਸਦ ਮਾਰ, ਇਹ ਪੈ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੀਤੀ ਆ ਮੋਹ ਖਾਏ, ਆਪੇ ਜਾਣੈ ਆਪੇ ਦੇਹ, ਆਖੈ ਸੇ ਭੇ ਕੇ ਜਿਸਨੂੰ ਬਖਸੇ ਸਿਫਤ ਸਾਲਾਹ, ਨਾਨਕ ਪਾਤ ਸਾਹੀ ਪਾਤ ਸਾਹੁ, ਮੁੱਲ ਗੁਣ ਮਲਵਾ ਪਾਰ, ਮਲਵਾ ਪਾਰੀਏ ਮੁੱਲ ਭੰਡਾਰ, ਮੁੱਲ ਆਵਹਿ ਮੁੱਲ ਲੈ ਜਾਹੇ, ਮੁੱਲ ਪਾਏ ਮੁੱਲਾ ਸਮਾਹੇ, ਮੁੱਲ ਧਰਮ ਮੁੱਲ ਦੀਵਾਨ, ਮੁੱਲ ਤੁਲ ਮੁੱਲ ਪ੍ਰਵਾਨ, ਮੁੱਲ ਬਖਸੀਸ ਮੁੱਲ ਨਿਸ਼ਾਨ, ਮੁੱਲ ਕਰਮ ਮੁੱਲ ਫਰਮਾਨ, ਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹਿ ਲਿਵ ਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕੀਤੇ ਹੋਰ ਕਰਹਿ ਤਾਂ ਆਖ ਨ ਸਕਹਿ ਕੇ ਜੇਵੜ ਭਾਵੈ ਤੇਵੜ ਹੋਏ। ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਸੰਖਾ, ਕੀਤੇ ਵਾਵਣ ਹਾਰੇ, ਕੀਤੇ ਰਾਗ ਭਰੀ ਸਿਓ ਕਹੀਅਨ, ਕੀਤੇ ਗਾਵਣ ਹਾਰੇ। ਗਾਵੈ ਤੁਹਨੋ ਪੌਣ ਪਾਣੀ ਵੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿੱਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸਰ ਬਰਮ ਦੇਵੀ ਸੋਹਨ ਸਦਾ ਸਵਾਰੇ, ਗਾਵੈ ਇੰਦ ਇਦਾਸਣ ਬੈਠੇ ਦੇਵ ਤਿਆ ਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਾਇਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਧ ਮਹਾਂਬਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਬਰਭੰਡਾ ਕਾਰ ਕਰ ਖੇ ਧਾਰੇ, ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਾਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਏ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ ਖਿੰਤਾ ਕਾਲ, ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾਸਾਦ, ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ, ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਬਿਆਈ, ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ, ਜਿਵ ਤਿਸ ਭਾਵਹਿ ਤਿਵੈ ਚਲਾਵਹਿ, ਜਿਵ ਹੋਵੈ ਫਰਮਾਣ ਉਹ ਵੇਖੈ ਉਹ ਨਦਰ ਨ ਆਵੈ ਬਹੁਤਾ ਇਹ ਉਬਡਾਣ, ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਹੈ, ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁੱਪੈ ਨ ਜੋਰ, ਜੋਰ ਨ ਮੰਗਣ ਦੇ ਨ ਜੋਰ, ਜੋਰ ਨ ਜੀਵਨ ਮਰਨ ਨ ਜੋਰ, ਜੋਰ ਨ ਰਾਜ ਮਾਲ ਮਨ ਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਤਿੱਥੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ, ਕੇਤੇ ਵਰਮੇ ਘਾੜਤ ਘੜੀ ਇਹ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੀਤੀਆ ਸੁਰਤੀ ਸੇਵਕ ਤੇ ਨਾਨਕੇ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋੜ ਆਨੰਦ ਸਾਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਹਿ ਨਾ ਜਾਹੇ ਜੇ ਕੋ ਕਹੈ ਪਿੱਛੇ ਪਛਤਾਏ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਜਿਨਕੈ ਰਾਮ ਬਸੈ ਮਨ ਮਾਹੇ ਤਿਥੈ ਭਗਤ ਬਸੈ ਕੇ ਲੋਹ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਣ ਮਤ ਵੇਦ ਹਥਿਆਰ ਭਉ ਖਲ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈ ਆ ਵਰਿਆਈ ਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੀ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਵੈਸਾ ਰੁਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਓ ਕਹੀ ਇਹ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵ ਦਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਬੀਰ ਕਰਾਰੇ ਗਾਵਨ ਤੁਦਨੋ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਾਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਆਬੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੈਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਅੱਖ ਹੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੌਰ ਗੁਰਹਾਏ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀ ਆ ਵਡਿਆਈ ਆ ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੈਸ ਤੂੰ ਦੇਹੇ ਤਿਸੇ ਕਿਆ ਚਾਰ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਬਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚੱਲੀਏ ਦੁੱਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਨਾਹੀ ਕੋਏ, ਨਾ ਕੋ ਹੋਆ ਨਾ ਕੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਕਸਮ ਵਿਸਾਰਹ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ, ਰਾਹ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤ ਗੁਰ ਸਤ ਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤ ਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ, ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ, ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ, ਤਾ ਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਤਾ, ਕੋਇ ਨ ਕਿਸਕੀ ਧਰਿਆ, ਸਿਰ ਸਿਰ ਡਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਊਡੈ ਊਡਾਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚਗਾਵੈ, ਮਨ ਮੈਂ ਸਿਮਰਨ ਕਰਿਆ, ਸਾਵਨ ਦਾਨ ਦਸਤ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਵੱਲ ਸਦ ਵੱਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਪਾਰਾ, ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋ ਤੁਧ ਵਿਨਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿੰਨ ਕੁਰਬਾਣਾ, ਹਰ ਧਿਆਵਹਿ ਹਰ ਧਿਆਵੇ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਭੈ ਜਿਨ ਹਰ ਧਿਆਇਆ ਜੀ, ਤਿੰਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿੰਨ ਵੱਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤ ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤ, ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਾਪਹਿ ਜਪਹਿ ਬੇਅੰਤ, ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਏ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ, ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾ।

ਤੇਰਾ ਕੀਆ ਸਭ ਹੋਏ ਤੁਦ ਵਿਨ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣ ਹੈ ਸੋਏ ਜਾਂ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭੇਲੇ ਨੂੰ ਆਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਾਨੇ ਏਕ ਨ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਣ ਜੇ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਮ ਲਾਗ ਭਵ ਜਲ ਤਣ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੇ ਰਾਖੋ ਸਰਮਾ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਹੋ ਸਿਰਜਣਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸਮਾਲੀਨ ਦੇਖੇ ਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸੋਏ ਚਸਿਆ ਘੜੀਆ ਪਹਿਰਾ ਤਿਥੀ ਵਾਰੀ ਮਹੋ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੁ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਵਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਧਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੀਰੈ ਨਾਏ ਬਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਾਢਣ ਡੋਤ ਪੁੰਨ ਵੱਡਾ ਹੈ ਰਹਾਓ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਮੈ ਕੰਡਾ ਹੈ ਜਿਉ ਜਿਉ ਚੱਲਹਿ ਚੁਬਹਿ ਦੁੱਖ ਭਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚੱਲੋ ਹਰ ਲਾਹਾ ਆਗੈ ਬਸਨ ਸੋਹੇਲਾ ਆਉਦ ਘਟੈ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੈ ਪਿਆਵੈ ਇਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੋਹ ਕੋ ਕਰ ਸੰਤਨ ਕੀ ਧੂਰੇ ਏਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਮਹ

0: राग श्री राग महला पहला घर पहला मोती ता मंदर उसर है रत्नी ता होहे जड़ाओ कस्तूर कुंगू अगर चंदन लीप आवे चाओ मत देख भूला विसरै तेरा चितना आवै नाओ हर विन जियो जल वल जाओ मैं आपना गौर पूछ देखिया अवर नाहीं था रहाओ धरती ता हीरे लाल जड़ती पलंग लाल जड़ाओ मोहनी मुख मणि सोहै कर करे रंग पसाओ मत देख भूला विसरै तेरा चितना आवै नाओ सिद्ध होवा सिद्ध लाई रिद आखा सिद्ध होवा सिद्ध लाई रिद आखा गोपत प्रगट होए बैसा लोक राखै पाओ मत देख भूला विसरै तेरा चित न आवै नाओ सुल्तान होवा मेल लश्कर तख्त राखा पाओ हुक्म हासिल करी बैठा नानका सब बाओ मत देख भूला विसरै तेरा चितना आवै नाओ श्री राग महला पहला कोट कोटी मेरी आरजा पवन पियन अप्याओ चंद सूरज दोए गुफै न देखा सुपने सौन न थाओ पी तेरी कीमत न पवै हो केवड़े आखा नाओ साचा निरंकार निज थाए सुन सुन आखण आखणा जे पावै करे तमाए रहाओ कुसा कटिया बार बार पीसण पीसा पाए अग्गी सेती जालिया भसम सेती रल जाओ पी तेरी कीमत ना पवै हो केवड़ आखा नाओ पंखी हुए कै जे पवा सह असमानी जाओ नदरी किसै ना आवो ना किछ पिया ना खाओ पी तेरी कीमत ना पवै हो केवड़े आखा नाओ नानक कागद लखमण पढ़ पढ़ कीचै पाओ मसू तोट ना आवै लेखण पौन चलाओ पी तेरी कीमत ना पवै हो केवड़े आखा नाओ श्री राग महला पहला लिखै बोलण बोलना लिखै खाना खाओ लिखै वाट चलाइया लिखै सुन वेखाओ लिखै साह लवाई है पढ़े के पुछण जाओ बाबा माया रचना तो हो अंधा नाम विसारिया ना तिस एह ना ओहो परहाओ जीवन मरना जाय कै इथै खाजै नकाल जिथै बह समझाई है तिथै कोई न चल्यो नाल रोवण वाले जितड़े सब बन्ने पंड पराल सब को आखै बहुत बहुत घट ना आखै कोय कीमत किने ना पाईया कहन ना बड़ा होए साचा साहब एक तू होर जिया किते लो नीचा अंदर नीच जात नीची हूँ अत नीच नानक तिनकै संग साथ वड्या स्यो क्या रीस जिथै नीच संभालियन तिथै नदर तेरी बख्शीस श्री राग महला पहला लाभ कुत्ता कूड़ चूड़ा ठग खादा मुरदार पर निंदा पर मल मुख सुद्धि अग्न क्रोध चंडाल रास कस आप सलाहना ए कर्म मेरे करतार बाबा बोलिए पत होए उत्तम से दर उत्तम कहिए नीच कर्म बहर होए रहाओ रस सोयना रस रूपा कामण रस परमल की वास रस घोड़े रस सेजा मंदर रस मीठा रस मास एते रस शरीर कै घट नाम निवास जित बोलै पत पाईऐ सो बोलिया प्रवान फिक्का बोलण विगुचना सुन मूर्ख मन अजान जो तिस भाव है तिन का क्या सा लाहना अवर सवाल्यो काए नानक नदरी वाहरे राचह दान न नाए श्री राग महला पहला अमल गलोला कूड़ का दित्ता देवनहार मती मरण विसारिया खुशी कीती दिन चार सच मिलिया तिन सोफिया राखण कौ दरबार नानक साचे कौ सच जान जित सेवै सुख पाईए तेरी दरगह चलै मान रहाओ सच सरा गुड़ वाहरा जिस विच सच्चा नाओ सुनहे बखाणे जेतड़े हो तिन बलिहार जाओ ता मन खीवा जानिए जा महली पाए थाओ नाओ नीर चंगियाईया ਸਤ ਪਰਮਲ ਤਨ ਵਾਸ ਤਾ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ ਦੂਖ ਤਿਸਹਿ ਪਹਿ ਆਖੀਐ ਸੁਖ ਜਿਸਹਿ ਹੀ ਪਾਸ ਸੋ ਕਿਉ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ ਤਿਸ ਬਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਣ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹੇ ਘਸ ਮੁਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹਾ ਲਿਖ ਲਿਖ ਅੰਤ ਨ ਪਾਰਾ ਬਾਰ ਬਾਬਾ ਇਹ ਲਿਖਾ ਲਿਖ ਜਾਣ ਜਿੱਥੈ ਲਿਖਾ ਮੰਗੀਐ ਤਿੱਥੈ ਹੋਏ ਸੱਚ ਨਿਸ਼ਾਨ ਰਹਾਓ ਜਿੱਥੈ ਮਿਲੇ ਵਡਿਆਈਆ ਸਾਧ ਖੁਸ਼ੀਆਂ ਸਾਧ ਚਾਓ ਤਿੰਨ ਮੁਖ ਟਿੱਕੈ ਨਿਕਲੈ ਜਿਨ ਮਨ ਸੱਚਾ ਨਾਓ ਕਰਮ ਮਿਲੈ ਤਾਂ ਪਾਈਐ ਨਾਹੀ ਗਲੀ ਵਾਓ ਦੁਆਓ ਇੱਕ ਆਵਹਿ ਇੱਕ ਜਾਹੇ ਉੱਠ ਰੱਖੀ ਹੈ ਇੱਕ ਨਾਵ ਸਲਾਰ ਇੱਕ ਉਪਾਏ ਮੰਗਤੇ ਇੱਕ ਨ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਬਿਣ ਨਾਵੈ ਵਿਕਾਰ ਭੈ ਤੀਰੈ ਡਰ ਅਗਲਾ ਖੱਪ ਖੱਪ ਚੀਜੈ ਦੇਹੇ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਇਹ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣੈ ਸਾ ਲੋਣੇ ਖੱਟ ਤੁਰਸੀ ਇੱਕ ਮੁਖ ਬੋਲਣਾ ਮਾਰਨ ਨਾਦ ਕੀ ਏ ਛੱਤੀ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਉ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਉ ਘੋੜੈ ਪਾਖਰ ਸੋਇਨੇ ਖਸਾਖਤ ਬੂਝਣ ਤੇਰੀ ਬਾਟ ਤਰਕਸ ਤੇਰੀ ਕਮਾਣ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜ੍ਹੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਪਾਰ ਨਾਨਕ ਸੱਚਾ ਪਾਤ ਸਾਹੋ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁੱਤੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਗਰਬਾਸ ਤਨ ਸਾਸ ਅੜਸਠ ਤੀਰਥ ਕਾ ਮੁਖ ਟਿੱਕਾ ਤਿੱਤ ਘੱਟ ਮਤ ਵਿਗਾਸ ਓਤ ਮਤੀ ਸਾ ਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਬੈਰ ਕਮਾਈਏ ਕੂੜੇ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਏ ਸਭ ਮਿਲੈ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜਾ ਪਤ ਲਿਖੈ ਨਾ ਪਵੈ ਸਭਾ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ ਉਨ੍ਹਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਖੰਡ ਸਦਾ ਸੱਚ ਸੋਏ ਖੇਹੂ ਖੇਹਰ ਲਾਈਏ ਤਾਂ ਜੀਓ ਕਿਹਾ ਹੋਏ ਜਲੀਆ ਸਭ ਸਿਆਣਪਾ ਉੱਠ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੈ ਔਗਣਵੰਤੀ ਝੂਰ ਜੇ ਲੋੜੈ ਵਾਰ ਕਾਮਣੀ ਨਹਿ ਮਿਲੀਐ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਏ ਪਿਰ ਦੂਰ ਮੇਰੇ ਠਾਕੁਰ ਪੂਰੈ ਤਖਤ ਡੋਲ ਗੁਰਮੁਖ ਪੂਰਾ ਜੇ ਕਰੇ ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸਮੈ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰੀਆਓ ਜੇ ਤਿਸ ਭਾਵੈ ਉਜਲੀ ਸਤ ਸਰ ਨਹਾਵਣ ਜਾਓ ਪੂਰੋ ਪੂਰੋ ਆਖੀਏ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੈ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲੇ ਅੰਕ ਸਹੇਲੜੀਆ ਮਿਲ ਕਹਿ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਹ ਕਰਤਾ ਸਭ ਕੋ ਤੀਰੈ ਜੋਰ ਇੱਕ ਸ਼ਬਦ ਵਿਚਾਰੀਏ ਜਾ ਤੂੰ ਤਾ ਕਿਆ ਹੋਰ ਰਹਾਉ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ ਸਹਿਜ ਸੰਤੋਖ ਸਿਗਾਰਿਆ ਮਿੱਠਾ ਬੋਲਣੀ ਫਿਰ ਰਿਸਾਲੂ ਤਾਂ ਮਿਲੇ ਜਾ ਗੁਰ ਕਾ ਸ਼ਬਦ ਸੁਣੀ ਕੇਤੀ ਆ ਤੇਰੀ ਆ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਚਾ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ ਮਹਿ ਸੱਚ ਸਮਾਏ ਸੁਰਤ ਹੋਵੇ ਪਤ ਉਗਵੈ ਗੁਰਬਚਨੀ ਭੌ ਖਾਏ ਨਾਨਕ ਸੱਚਾ ਪਾਤ ਸਾਹੋ ਆਪੇ ਲਏ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਭਰੀ ਹਮੇ ਮੁਈ ਕਰਾਹੋ ਦੂਤ ਲੱਗੇ ਫਿਰ ਚੱਕਰੀ ਸਤਿਗੁਰ ਕਾ ਵੇ ਸਾਹੋ ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹੋ ਮਨ ਰੇ ਸੱਚ ਮਿਲੈ ਭੌ ਜਾਏ ਭੈ ਬਿਨ ਨਿਰਭਉ ਕਿਉ ਥੀਏ ਗੁਰਮੁਖ ਸ਼ਬਦ ਸਮਾਏ ਰਹਾਉ ਕੀਤਾ ਆਖਣ ਆਖੀਐ ਆਖਣ ਤੋਟ ਨ ਹੋਏ ਮੰਗਣ ਵਾਲੇ ਕੀਤੜੇ ਦਾਤਾ ਏਕੋ ਸੋਏ ਜਿਸ ਕੇ ਜੀ ਪ੍ਰਾਣ ਹੈ ਮਨ ਵਸੈ ਸੁਖ ਹੋਏ ਜਗ ਸੁਪਨਾ ਬਾਜੀ ਬਣੇ ਖਿਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇਵ ਜੋਗੀ ਉੱਠ ਜਾਏ ਜੋ ਤਿਸ ਭਾਣਾ ਸੋ ਥੀਐ ਅਵਰਨ ਕਰਨਾ ਜਾਏ ਗੁਰਮੁਖ ਵਸਤ ਵੇ ਸਾਹੀ ਹੈ ਸੱਚ ਬਖਰ ਸੱਚ ਰਾਸ ਜਿਨੀ ਸੱਚ ਬਣੰਜਿਆ ਗੁਰ ਪੂਰੇ ਸਾਬਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੈ ਸੰਤੋਖੀਆ ਹਰ ਜਪ ਏਕੈ ਭਾਏ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਏ ਮੁਕਤ ਪਦਾਰਥ ਧੇਣ ਰਹਾ ਉੱਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਏ ਦਾਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤ੍ਰਿਬਦ ਕਰਮ ਕਮਾਈਏ ਆਸਨ ਦੇਸਾ ਹੋਏ ਕਿਉ ਗੁਰ ਬਿਨ ਤ੍ਰਿਕੁਟੀ ਛੁੱਟ ਸੀ ਸਹਿਜ ਮਿਲੇ ਸੁਖ ਹੋਏ ਨਿਜ ਘਰ ਮਹਿਲ ਪਛਾਣੀਏ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨਾ ਉਤਰੇ ਬਿਨ ਹਰ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਏ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਏ ਹੋ ਸਦ ਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੋਹਾਗਣੀ ਮੁੱਠੀ ਦੂਜੈ ਭਾਏ ਕੱਲਰ ਕੇਰੀ ਕੰਧ ਜੋ ਅਹਿਨਸ ਕੇਰ ਢਹਿ ਪਾਏ ਬਿਨ ਸ਼ਬਦੈ ਸੁਖ ਨਾ ਥੀਏ ਫਿਰ ਬਿਨ ਦੁੱਖ ਨਾ ਜਾਏ ਮੁੰਦੇ ਫਿਰ ਬਿਨ ਕਿਆ ਸੀਗਾਰ ਦਰ ਘਰ ਢੋਈ ਨਾ ਲਹਿ ਦਰਗਹਿ ਝੂਠ ਖੁਆਰ ਰਹਾਉ ਆਪ ਸੁਜਾਣ ਨਾ ਭੁੱਲੇ ਸੱਚਾ ਵਾਢੇ ਕਿਰਸਾਨ ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ ਨੌ ਨਿਧ ਉਪਜੈ ਨਾਮ ਏਕ ਕਰਮ ਪਵੈ ਨਿਸਾਨ ਗੁਰ ਕੋ ਜਾਣ ਨਾ ਜਾਣੇ ਕਿਆ ਤਿਸ ਚੱਜ ਚਾਰ ਅੰਧਲੈ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ ਆਵਣ ਜਾਣ ਚੁੱਕੇ ਮਰ ਜਨਮੈ ਹੋਏ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ ਚੋਆ ਚੰਦਨ ਬਹੁਕਣਾ ਪਾਨਾ ਕਨਾਲ ਕਪੂਰ ਜੇ ਧਨ ਕੰਤ ਨਾ ਭਾਵੇ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸਿਗਾਰ ਵਿਕਾਰ ਸਭ ਲਗ ਸ਼ਬਦ ਨਾ ਭੇਦੀਏ ਕਿਉ ਸੋ ਹੈ ਕਿਉਂ ਸੋ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਨਾਨਕ ਧਨ ਸੁਹਾਗਣੀ ਜਿਨ ਸਾਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾਂ ਸੁਣੀ ਦੇਹ ਡਰਾਵਣੀ ਜਾ ਜੀਓ ਵਿੱਚੋਂ ਜਾਏ ਪਾਹੇ ਬੁਲੰਦੀ ਵਿੱਚ ਵੀ ਧੂਓ ਨਾਨਕ ਸਿਓ ਕਾਏ, ਪੰਚੇ ਰੁਨੇ ਦੁੱਖ ਭਰੇ ਬਿਨਸੇ ਦੂਜੈ ਪਾਏ, ਮੂੜੇ ਰਾਮ ਜਪੋ ਗੁਣਸਾਰ, ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ, ਰਹੋ ਜਿਨੀ ਨਾਮ ਵਿਸਾਰਿਆ ਦੂਜੀ ਕਾਰੈ ਲੱਗ, ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ, ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦੈ ਠੱਗ, ਮੁਈ ਪ੍ਰੀਤ ਪਿਆਰ ਗਿਆ ਮੋਆ ਬੈਰ ਵਿਰੋਧ, ਧੰਦਾ ਥੱਕਾ ਹੋ ਮੁਈ ਮਮਤਾ ਮਾਇਆ ਕ੍ਰੋਧ, ਕਾਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ, ਕਰਮ ਮਿਲੈ ਸੱਚ ਪਾਈਏ ਗੁਰਮੁਖ ਸਦਾ ਨਿਰੋਧ, ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੈ ਪਾਏ, ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ, ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ, ਸ੍ਰੀ ਰਾਗ ਮਹੱਲ ਪਹਿਲਾ, ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਭੈ ਕੂਰ ਬਜਾਵੈ ਤੂਰ, ਬਿਨ ਸ਼ਬਦ ਪਰਮਾਈਏ ਦੁਬਦਾ ਡੋਬੇ ਪੂਰ, ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਮੈ ਆਵੈ ਜਾਇ ਰਹੋ, ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਉ, ਭੈ ਸੱਚ ਰਾਤੀ ਦਿਓਰੀ ਜੇਵਾ ਸੱਚ ਨ ਸੁਆਓ, ਸੱਚੀ ਨਦਰ ਨਿਹਾਲੀਐ ਬੋਹੜ ਨ ਪਾਵੈ ਤਾਓ, ਸਾਚੇ ਤੇ ਪਵਨਾ ਪਿਆ ਪਵਨੈ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਏ, ਨਿਰਮਲ ਮਹਿਲਾ ਨਾ ਥੀਏ ਸਭ ਧਰਤੇ ਪਤ ਹੋਏ, ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ, ਪੰਚ ਭੂਤ ਸੱਚ ਭੈ ਰਤੇ ਜੋਤ ਸੱਚੀ ਮਨ ਮਾਹੇ, ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੇ, ਸ੍ਰੀ ਰਾਗ ਮਹੱਲਾ ਪਹਿਲਾ, ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ, ਇੱਕ ਆਵਹਿ ਇੱਕ ਜਾਵਹਿ ਪੂਰ ਭਰੇ ਅਹੰਕਾਰ, ਮਨ ਹਟ ਮਤੀ ਬੂਢੀਏ ਗੁਰਮੁਖ ਸੱਚ ਸੋ ਤਾਰ, ਗੁਰਵਿਨ ਕਿਉ ਤਰੀਏ ਸੁਖ ਹੋਏ ਜੋ ਭਾਵੈ ਤਿਉ ਰਾਖ ਤੂੰ, ਮੈਂ ਅਵਰ ਨ ਦੂਜਾ ਕੋਏ ਰਹਾਉ, ਆਗੈ ਆਗੈ ਦੇਖੋ ਡੋ ਜਲੈ ਪਾਛੈ ਹਰਿਓ ਅੰਗੂਰ, ਜਿਸ ਤੈ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ, ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ, ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸੇਰਿਓ ਵਿਸਾਰਿਓ, ਜੋ ਜੋ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਓ, ਮਨ ਤਨ ਤੇਰਾ ਤੂੰ ਧਣੀ ਗਰਬਿਨ ਵਾਰ ਸਮਿਓ, ਜਿਨ ਇਹੋ ਜਗਤ ਪਾਇਆ ਤ੍ਰਿਭਵਨ ਕਰ ਆਕਾਰ, ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਧ ਗਵਾਰ, ਘਟ ਘਟ ਜੋਤ ਨਿਰੰਤਰੀ ਬੂਝੇ ਗੁਰਮਤਿ ਸਾਰ, ਗੁਰਮੁਖ ਜਿਨੀ ਜਾਣਿਆ ਤਿਨ ਕੀਚੈ ਸਾ ਬਾਸ, ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ, ਨਾਨਕ ਨਾਮ ਸੰਤੋਖੀਆ ਜੀਓ ਪਿੰਡ ਸਭ ਪਾਸ, ਜੀਓ ਪਿੰਡ ਪ੍ਰਭ ਪਾਸ, ਸ੍ਰੀ ਰਾਗ ਮਹੱਲਾ ਪਹਿਲਾ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਇਹ ਹੈ, ਇਹ ਜਬ ਲਗ ਜੋਵਨ ਸਾਸ ਹੈ ਤਬ ਲਗ ਇਹੋ ਤਨ ਖੇ, ਬਿਨ ਗੁਣ ਕਾਮਨਾ ਆਵੇ ਢਹਿ ਢੇਰੀ ਤਨ ਖੇ, ਮੇਰੇ ਮਨ ਲੈ ਲਾਹਾ ਕਰ ਜਾਹੇ ਗੁਰਮੁਖ ਨਾਮ ਸਲਾਹੀਏ, ਹਉਮੈ ਨਿਵਰੀ ਭਾਹੇ ਰਹਾਉ, ਸੁਣ ਸੁਣ ਗੰਢਣ ਗੰਢੀਏ ਲਿਖ ਪੜ ਬੁਝੈ ਭਾਰ, ਤ੍ਰਿਸ਼ਨਾ ਐਨ ਸਗਲੀ ਹਉਮੈ ਰੋਗ ਵਿਕਾਰ, ਉਹ ਵੇ ਪਰਵਾਹੋ ਤੋਲਬਾ ਗੁਰਮਤਿ ਕੀਮਤ ਸਾਰ, ਲੱਖ ਸਿਆਣਪ ਜੇ ਕਰੀ ਲੱਖ ਸਿਓ ਪ੍ਰੀਤ ਮਿਲਾਪ, ਬਿਨ ਸੰਗਤ ਸਾਧ ਨ ਤ੍ਰਪੀਆ ਬਿਨ ਨਾਵੈ ਦੁਖ ਸੰਤਾਪ, ਹਰ ਜਪ ਜੇ ਰਹਿ ਛੁੱਟੀਐ ਗੁਰਮੁਖ ਚੀਨੈ ਆਪ, ਤਨ ਮਨ ਗੁਰ ਪਹਿ ਵੇਚਿਆ ਮਨ ਦੀਆ ਸਿਰ ਨਾਲ, ਤ੍ਰਿਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ, ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ, ਸ੍ਰੀ ਰਾਗ ਮਹੱਲਾ ਪਹਿਲਾ, ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ, ਤੂੰ ਸਰਬ ਜੀ ਅਪ੍ਰਤ ਪਾਲ ਹੀ ਲਿਖੈ ਸਾਸ ਗਿਰਾਸ, ਅੰਤਰ ਗੁਰਮੁਖ ਤੂੰ ਵਸੈ ਜਿਉ ਭਾਵੈ ਤਿਉ ਨਿਰਜਾਸ,
1: ਅੰਤਰ ਲਾਗੀ ਚਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ, ਅੰਤਰ ਕੀ ਗਤ ਜਾਣੀ ਐ ਗੁਰ ਮਿਲੀਐ ਸੰਕ ਉਤਾਰ ਮੋਇਆ ਜਿਤ ਕਰ ਜਾਈਐ ਤਿਤ ਜੀਵਦਿਆ ਮਰ ਮਾਰ ਅਨਹਦ ਸ਼ਬਦ ਸੁਹਾਵਣੈ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੈ ਹੋਮੈ ਹੋਏ ਬਿਨਾਸ ਸਤਿਗੁਰ ਸੇਵੈ ਆਪਣਾ ਹੋ ਸਤਿਗੁਰ ਬਾਣੈ ਤਾਸ ਖੜ ਦਰਗੈ ਪਹਿ ਨਾਈਐ ਮੁਖ ਹਰ ਨਾਮ ਨਿਵਾਸ ਜੈ ਦੇਖਾਂ ਤੈ ਰਬ ਰਹੈ ਸਿਵ ਸ਼ਕਤੀ ਕਾ ਮੇਲ ਤ੍ਰਿਗੁਣ ਬੰਦੀ ਦੇਹਰੀ ਜੋ ਆਇਆ ਜਗ ਸੋ ਖੇਲ ਵੇ ਜੋਗੀ ਦੁਖ ਵਿਛੜੈ ਮਨ ਮੁਖ ਲਹੇ ਨਾ ਮੇਲ ਮਨ ਬੈਰਾਗੀ ਘਰ ਵਸੈ ਸੱਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗ ਵੈ ਬਹੁੜ ਭੂਖ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੈ ਲੱਗਾ ਲੋਭਾਨ ਸ਼ਬਦ ਨਾ ਭੀਜੈ ਸਕਤਾ ਦੁਰਮਤ ਆਵਨ ਜਾਨ ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਨ ਰੇ ਹੋਮੈ ਛੋੜ ਗੁਮਾਨ ਹਰ ਗੁਰ ਸਰਬਰ ਸੇਵ ਤੂੰ ਪਾਵੈ ਦਰਗੈ ਮਾਨ ਰਹਾਉ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਹਰ ਰਸ ਭੋਗਣੈ ਸੰਤ ਸਭਾ ਮਿਲ ਗਿਆਨ ਨਿਤ ਅਹਿਨਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਭਰਮੈ ਭੁੱਲਾ ਦੁੱਕਣੋ ਜਮ ਮਾਰ ਕਰੈ ਖੁਲਹਾਨ ਮਨ ਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਐਥੈ ਧੰਦ ਪਿਟਾਈਐ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰ ਸੇਵਤਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸੱਚੈ ਨਿਸਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੈ ਕਿਉਂ ਦਰਗੈ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੇ ਗੁਰ ਮਿਲੀਐ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਅਹਿਨਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੈ ਸੰਸਾਰ ਰਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹੋਮੈ ਗਤ ਗਏ ਨਾਹੀ ਸਹਿਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮਿਲੈ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੈ ਭੋਗਣ ਹਾਰ ਤਿਸ ਸਿਉ ਨਿਹੋ ਨਾ ਕੀਚੈ ਜੋ ਦਿਸੈ ਚੱਲਣ ਹਾਰ ਗੁਰਮੁਖ ਰਵੈ ਸੋਹਾਗਣੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਘਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੈ ਦਰਗਹਿ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੇ ਬਲ ਹਰ ਬੋਲ ਮਨ ਸਚ ਕਸਵੱਟੀ ਲਾਈਐ

ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਦ ਰਹਾਈ ਧਨ ਸਿਰਜਨਹਾਰੋ ਮਰਨਾ ਮੁੱਲਾ ਮਰਨਾ ਭੀ ਕਰਤਾਰੋ ਡਰਨਾ ਰਹਾਓ ਤਾ ਤੂੰ ਮੁੱਲਾ ਤਾ ਤੂੰ ਕਾਜੀ ਜਾਣੇ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹੇ ਨਾਮ ਭਰੀਐ ਪਾਈ ਸੋਈ ਕਾਜੀ ਜਿਨੇ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਭੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਨਹਾਰੋ ਪੰਜ ਵਕਤ ਨੇ ਵਾਜ ਗੁਜਾਰੈ ਪੜੇ ਕਤੇਬ ਕੁਰਾਣਾ ਨਾਨਕ ਆਖੈ ਗੋਰਸ ਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੈ ਪੌਕੈ ਸਦਾ ਬਿਆਲ ਕੂੜ ਛੁਰਾ ਮੁੱਠਾ ਮੁਰਦਾਰ ਧਨ ਕਰੂਪ ਰਹਾ ਕਰਤਾਰ

ਸੁਣੈ ਆਪੇ ਹੀ ਕੁਦਰਤ ਕਰੈ ਜਹਾਨੋ ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾਂ ਕਰੈ ਮਨਮਾਨ ਦੇਵਨ ਹਾਰੈ ਕੈ ਹੱਥ ਦਾਨ ਭਾਵੈ ਦੇ ਨਾ ਦੇਈ ਸੋਏ ਕਿਤੇ ਕਹਿ ਕਹੀਏ ਕਿਆ ਹੋਏ ਆਪੇ ਸੱਚ ਭਾਵੈ ਤਿਸ ਸੱਚ ਅੰਧਾ ਕੱਚਾ ਕੱਚ ਨੇ ਕੱਚ ਰਹਾਉ ਜਾ ਕੈ ਰੁੱਖ ਬਿਰਖ ਆਰਾਉ ਜੇਹੀ ਤਤ ਤਿਹਾ ਤਿਨ ਨਾਉ ਫੁੱਲ ਫਲ ਭਾਉ ਫੁੱਲ ਭਾਉ ਫਲ ਲਿਖਿਆ ਪਾਏ ਆਪ ਬੀਜ ਆਪੇ ਹੀ ਖਾਏ ਕੱਚੀ ਕੰਧ

ਘਰ ਪੰਜਵਾਂ ਅਸ਼ਲ ਸ਼ਲਾਈ ਨਹਿ ਸ਼ਲੈ ਨਹਿ ਘਾਉ ਕਟਾਰਾ ਕਰ ਸਕੈ ਜੋ ਸਾਹਿਬ ਰਾਖੈ ਤਿਉ ਰਹੈ ਇਸ ਲੋਭੀ ਕਾ ਜੀਉ ਟਲ ਪਲੈ ਬਿਨ ਤੇਲ ਦੀਵਾ ਕਿਉ ਜਲੈ ਰਹਾਉ ਉਥੀ ਪਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ ਸਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਇਹੋ ਜਲੈ ਕਰ ਚਾਨਣ ਸਾਹਿਬ ਤੋ ਮਿਲੈ ਰਹਾਉ ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗੈ ਬੈਸਣ ਪਾਈਐ ਕਹੁ ਨਾਨਕ ਬਾਹਾਂ ਲੁੜਾਈਐ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਾਂ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੈ ਸੋ ਫਲ ਪਾਏ ਨਾ ਉਹ ਧਿਆਈਐ ਨਾ ਉਹ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੈ ਹਰ ਰਸ ਚਾਖ ਤਿਖ ਜਾਏ ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ ਜਿਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਬ ਰਹਿਆ ਚੁੱਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਬ ਰਹਿਆ ਪਾਇਆ ਦਰਗੇ ਮਾਨ ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹੋਮੈ ਮਮਤਾ ਮਾਰ ਕੈ ਹਰ ਰਾਖਿਆ ਉਰਤਾਰ ਹਾਂ ਤਿਨ ਕੇਵਲ ਹਾਰਣੈ ਜਿਨ੍ਹਾਂ ਨਾਮੇ ਲੱਗਾ ਪਿਆਰ ਸਹੀ ਸੁਖੀਐ ਚੌਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ ਗੁਰ ਮਿਲੀਐ ਨਾਮ ਪਾਈਐ ਚੁੱਕੈ ਮੋਹ ਪਿਆਸ ਹਰ ਸੇਤੀ ਮਨ ਰਬ ਰਹਿਆ ਘਰ ਹੀ ਮਾਹੇ ਉਦਾਸ ਜਿਨ੍ਹਾਂ ਹਰ ਕਾ ਸਾਧ ਆਇਆ ਹੋਂ ਤਿਨ ਬਲਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇਖ ਕਰ ਪੁਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾ ਮਹਿਲ ਨਾ ਪਾਵਈ ਮਰ ਵਿਸਟਾ ਮਾਹੇ ਸਮਾਏ ਮਨ ਰੇ ਗਿਰਹੀ ਮਾਹੇ ਉਦਾਸ ਸਚ ਸੰਜਮ ਕਰਨੀ ਸੋ ਕਰੈ ਗੁਰਮੁਖ ਹੋਏ ਪ੍ਰਗਾਸ ਰਾਉ ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਕਰੈ ਮੈਂ ਪਾਏ ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਏ ਜੇ ਲਖ ਇਸਤਰੀਆਂ ਭੋਗ ਕਰੈ ਨਵ ਖੰਡ ਰਾਜ ਕਮਾਏ ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿਨੀ ਪਹਿਰਿਆ ਗੁਰਚਰਣੀ ਚਿੱਤ ਲਾਏ ਤਿੰਨਾ ਪਿੱਛੇ ਰਿੱਧ ਸਿੱਧ ਫਿਰੈ ਉਹਨਾਂ ਤਿਲਨਾ ਤਮਾਏ ਜੋ ਪ੍ਰਭ ਭਾਵੈ ਸੋਥੀਐ ਅਵਰਨਾ ਕਰਨਾ ਚਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿਜ ਸੁਪਾਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕਹਿ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੈ ਸੇ ਨਾ ਵਿਛੜੈ ਤਿੰਨ ਨਿਜ ਘਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲੈ ਸੋ ਮਿਲ ਰਹੈ ਜਿਸਨੂੰ ਆਪੇ ਲਏ ਮਿਲਾਏ ਦੂਜੇ ਭਾਏ ਕੋ ਨਾ ਮਿਲੈ ਫਿਰ ਆਵੈ ਜਾਏ ਸਭ ਮੈਂ ਇੱਕ ਵਰਤਦਾ ਇੱਕੋ ਰਹਿਆ ਸਮਾਏ ਜਿਸਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਤ ਜੋਤ ਕੀ ਵਾਦ ਕਰੇ ਵਿਚਾਰ ਮਤ ਬੁੱਧ ਭਵੀ ਨ ਬੁਝਈ ਅੰਤਰ ਲੋਭ ਵਿਕਾਰ ਲੱਖ ਚੌਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ ਪੁਰਬ ਲਿਖਿਆ ਕਮਾਵਣਾ ਕੋਈ ਨਾ ਮੇਟਣਹਾਰ

ਸੱਚੈ ਸੱਚ ਸਮਾਏ। ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰਿ ਧਿਆਏ। ਸ੍ਰੀ ਰਾਗ ਮਹੱਲਾ ਤੀਜਾ। ਹਰ ਭਗਤਾਂ ਹਰ ਧਨ ਰਾਸ ਹੈ ਗੁਰਪੂਸ਼ ਕਰੇ ਵਾਪਾਰ। ਹਰ ਨਾਮ ਸਲਾਹਨ ਸਦਾ ਸਦਾ ਵੱਖਰ ਹਰ ਨਾਮ ਆਧਾਰ। ਗੁਰਪੂਰੈ ਹਰ ਨਾਮ ਦਿਰੜਾਇਆ ਹਰ ਭਗਤਾਂ ਤੁੱਟ ਭੰਡਾਰ। ਪਾਈ ਰੇ ਇਸ ਮਨ ਕਉ ਸਮਝਾਏ ਇਹ ਮਨ ਆਲਸ ਕਿਆ ਕਰੈ ਗੁਰਮੁਖ ਨਾਮ ਧਿਆਏ ਰਹਾਉ। ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ। ਪਾਖੰਡ ਭਗਤ ਨਾ ਹੋਵਈ ਦੁਬਦਾ ਬੋਲ ਖੁਆਰ। ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰ ਵਿਵੇਕ ਵਿਚਾਰ। ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰਤਾਰ। ਮਨ ਤਨ ਸੌਪੈ ਆਗੈ ਧਰੈ ਹੋਮੈ ਵਿੱਚੋਂ ਮਾਰ। ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੈ ਹਾਰ। ਕਰਮ ਮਿਲੈ ਤਾਂ ਪਾਈਐ ਵਿਣ ਕਰਮੈ ਪਾਇਆ ਨਾ ਜਾਏ। ਲੱਖ ਚੌਰਾਸੀ ਤਰਸਦੈ ਜਿਸ ਮਿਲੈ ਸੋ ਮਿਲੇ ਹਰਿਆਏ। ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ। ਅੰਦਰ ਨਾਮ ਧਿਆਈਐ ਸਹਿਜੇ ਨਾਮ ਸਮਾਏ। ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ। ਭਾਈ ਰੇ ਜਗ ਦੁਖੀਆ ਦੂਜੇ ਪਾਏ ਗੁਰਸਰਣ ਆਈ ਸੁਖ ਲਹੈ ਅੰਦਰ ਨਾਮ ਧਿਆਏ ਰਹਾਉ। ਸਾਚੇ ਮੈਲ ਨਾ ਲੱਗਈ ਮਨ ਨਿਰਮਲ ਹਰ ਧਿਆਏ। ਗੁਰਮੁਖ ਸ਼ਬਦ ਪਛਾਣੀਐ ਹਰਿ ਅੰਮ੍ਰਿਤ ਨਾਮ ਸਮਾਏ। ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ।

ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ, ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ, ਨਾਨਕ ਨਾਮ ਧਿਆਈਐ ਸਭਨਾ ਜੀਆਂ ਕਾ ਆਧਾਰ। ਸ੍ਰੀ ਰਾਗ ਮਹੱਲਾ ਤੀਜਾ।

ਹਉਮੈ ਗੁਰਮੁਖ ਖੋਈਐ ਨਾਮ ਰਤੈ ਸੁਖ ਹੋਏ। ਮੇਰੇ ਮਨ ਅਹਿਨਸ ਪੂਰ ਰਹੀ ਨਿਤਿਆਸਾ, ਸਤਿਗੁਰ ਸੇਵ ਮੋਹ ਪਰ ਜਲੈ, ਕਰਹੀ ਮਾਹੇ ਉਦਾਸਾ ਰਹਾਉ। ਗੁਰਮੁਖ ਕਰਮ ਕਮਾਵੈ ਬਿਕਸੈ, ਹਰ ਬੈਰਾਗ ਆਨੰਦ, ਅਹਿਨਸ ਭਗਤ ਕਰੈ ਦਿਨ ਰਾਤੀ, ਹੋਮੈ ਮਾਰ ਨਚਿੰਦ। ਵੱਡੈ ਭਾਗ ਸਤਸੰਗਤ ਪਾਈ, ਹਰ ਪਾਇਆ ਸਹਿਜ ਆਨੰਦ। ਸੋ ਬੈਰਾਗੀ ਸੋਈ ਹਰਦੇ ਨਾਮ ਵਸਾਏ, ਅੰਤਰ ਲਾਗ ਨ ਤਾਮਸ ਮੂਲੈ, ਵਿੱਚੋ ਆਪ ਗਵਾਏ। ਨਾਮ ਨਿਧਾਨ ਸਤਿਗੁਰੂ ਦਿਖਾਲਿਆ, ਹਰ ਰਸ ਪੀਆ ਅਗਾਏ, ਜਿਨ ਕਿਨੇ ਪਾਇਆ ਸਾਧ ਸੰਗਤੀ, ਪੂਰੇ ਭਾਗ ਬੈਰਾਗ। ਮਨਮੁਖ ਫਿਰੇ ਨਾ ਜਾਣੈ ਸਤਿਗੁਰ, ਹੋਮੈ ਅੰਦਰ ਲਾਗ, ਨਾਨਕ ਸ਼ਬਦ ਰਤੈ ਹਰ ਨਾਮ ਰੰਗਾਏ, ਬਿਨ ਭੈ ਕੇ ਹੀ ਲਾਗ। ਸ੍ਰੀ ਰਾਗ ਮਹੱਲਾ ਤੀਜਾ, ਘਰ ਹੀ ਸੌਦਾ ਪਾਈਐ, ਅੰਤਰ ਸਭ ਵੱਤ ਹੋਏ, ਖਿਨ ਖਿਨ ਨਾਮ ਸੰਭਾਲੀਐ, ਗੁਰਮੁਖ ਪਾਵੈ ਕੋਏ। ਨਾਮ ਨਿਧਾਨ ਅਖੁੱਟ ਹੈ, ਵਡ

ਗੁਰਮੁਖਾਂ ਕੇ ਮੁਖ ਉਜਲੈ ਗੁਰ ਸਬਦੀ ਵਿਚਾਰ, ਹਲਤ ਪਲਤ ਸੁਖ ਪਾਏ ਦੇ ਜਪ ਜਪ ਹਿਰਦੇ ਮੁਰਾਰ, ਘਰ ਹੀ ਵਿੱਚ ਮਹਿਲ ਪਾਇਆ ਗੁਰ ਸਬਦੀ ਵਿਚਾਰ, ਸਤਿਗੁਰ ਤੇ ਜੋ ਮੋਹ ਫੇਰੈ ਮੱਥੈ ਤਿਨ ਕਾਲੈ, ਅੰਦਨ ਦੁੱਖ ਕਮਾਵਦੈ ਨਿਤ ਜੋ ਹੈ ਜਮ ਜਾਲੈ, ਸੁਪਨੈ ਸੁਖ ਨਾ ਦੇਖਣੀ ਬਹੁ ਚਿੰਤਾ ਪਰਜਾਲੈ, ਸਭਨਾ ਕਾ ਦਾਤਾ ਏਕ ਹੈ ਆਪੇ ਬਖਸ ਕਰੇ, ਕਹਿਣਾ ਕਿਛੂ ਨਾ ਜਾਵੈ ਜਿਸ ਭਾਵੈ ਤਿਸ ਤੇ, ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ, ਗੁਰਪ੍ਰਸਾਦੀ ਮਨ ਵਸੈ ਹੋਮੈ ਦੂਰ ਕਰੈ, ਇਹ ਮਨ ਧਾਵਤ ਤਾਰੈ।

ਮਨ ਮੁਖ ਮਨ ਤਨ ਅੰਧ ਹੈ ਤਿਸ ਨੂੰ ਠੌਰ ਨਾ ਠਾਓ। ਬਹੁ ਜੋਨੀ ਪੌਦਾ ਫਿਰੈ ਸੁਨੈ ਘਰ ਜੋ ਬਹੁ ਜੋਨੀ ਪਹੁੰਦਾ ਫਿਰੈ ਜੋ ਸੁਨੈ ਘਰ ਕਾਉ। ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰ ਨਾਉ। ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ, ਲੁਬੀ ਅਨਕੋ ਸੇਵਦੈ ਪੜਵੇਦਾ ਕਰੇ ਪੁਕਾਰ। ਵਿਖਿਆ ਅੰਦਰ ਪਚਮੋਏ ਨਾ ਉਰਵਾਰ ਨਾ ਪਾਰ, ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਿਤਪਾਲ। ਬਾਜੋ ਗੁਰੂ ਅਚੇਤ ਹੈ ਸਬਦ ਦੀ ਜਮਕਾਲ, ਨਾਨਕ ਗੁਰਮਤ ਉਭਰੈ ਸੱਚਾ ਨਾਮ ਸਮਾਲ। ਸ੍ਰੀ ਰਾਗ ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ। ਪੋਤੇ ਜਿਨ ਕੈ ਪੁੰਨ ਹੈ ਤਿਨ ਸਤਸੰਗਤ ਮੇਲਾਏ। ਪਾਈ ਰੇ ਗੁਰਮਤ ਸਾਚ ਰਹਾਉ, ਸਾਚੋ ਸਾਚ ਕਮਾਵਣਾ ਸਾਚੈ ਸਭ ਮਿਲਾਉ ਰਹਾਉ। ਜਿਨੀ ਨਾਮ ਪਛਾਣਿਆ ਤਿਨ ਵਿਟੋ ਬਲ ਜਾਉ, ਆਪ ਛੋੜ ਚਰਨੀ ਲਗਾ ਚੱਲਾਂ ਤਿਨ ਕੈ ਪਾਏ। ਲਾਹਾ ਹਰ ਹਰ ਨਾਮ ਮਿਲੈ ਸਹਿਜੇ ਨਾਮ ਸਮਾਏ। ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ, ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈਐ ਸੱਚ ਸੋਏ। ਅਸੁਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ। ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ, ਇਹੋ ਸਹਿਸਾ ਮੂਲੈ ਨਾਹੀਂ ਭਾਉ ਲਾਏ ਜਨ ਕੋਏ। ਨਾਨਕ ਏਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ।

ਬਿਨ ਪਾਣੀ। ਮਨ ਰੇ ਸਦਾ ਭਜੋ ਹਰ ਸਰਣਾਈ, ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਣਾ ਜਾਈ ਰਹਾਉ। ਇਹੋ ਸਰੀਰ ਮਾਇਆ ਕਾ ਪੁਤਲਾ, ਵਿੱਚ ਹੋਮੈ ਦੁਸ਼ਟੀ ਪਾਈ, ਆਵਣ ਜਾਣਾ ਜੰਮਣ ਮਰਣਾ, ਮਨਮੁਖ ਪਤ ਗਵਾਈ। ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਈ, ਸਤਿਗੁਰ ਕੀ ਸੇਵਾ।

ਸੁਖ ਪਾਏ। ਜੋ ਸਤਿਗੁਰ ਕੀ ਸਰਣਾਗਤੀ ਹੋਂ ਤਿਨ ਕੈ ਬਲ ਜਾਓ, ਦਰ ਸੱਚੈ ਸੱਚੀ ਵਡਿਆਈ, ਸਹਿਜੇ ਸੱਚ ਸਮਾਓ, ਨਾਨਕ ਨਦਰੀ ਪਾਈ ਹੈ, ਗੁਰਮੁਖ ਮੇਲ ਮਿਲਾਓ। ਸ੍ਰੀ ਰਾਗ ਮਹੱਲਾ ਤੀਜਾ। ਮਨ ਮੁਖ ਕਰਮ ਕਮਾਵਣੈ, ਜਿਉਂ ਦੁਹਾਗਣ ਤਨ ਸਿਗਾਰ, ਸਿਜੈ ਕੰਤਨਾ ਆਵਈ, ਨਿਤ ਨਿਤ ਹੋਏ ਖੁਆਰ, ਫਿਰਕਾ ਮਹਿਲ ਨਾ ਪਾਵਈ, ਨਾ ਦਿਸੈ ਘਰ ਬਾਰ। ਭਾਈ ਰੇ ਇੱਕ ਮਨ ਨਾਮ ਧਿਆਏ, ਸੰਤਾਂ ਸੰਗਤ ਮਿਲ ਰਹੇ, ਜਪ ਰਾਮ ਨਾਮ ਸੁਖ ਪਾਏ ਰਹਾਉ। ਗੁਰਮੁਖ ਸਦਾ ਸੁਹਾਗਣੀ, ਪਿਰ ਰਾਖਿਆ ਉਰ ਧਾਰ, ਮਿੱਠਾ ਬੋਲੈ ਨਿਵਚਲੈ, ਸਿਜੇ ਰਵੇ ਪਤਾਰ, ਸੁਭਾਵੰਤੀ ਸੁਹਾਗਣੀ, ਜਿਨਹੁ ਗੁਰ ਕਾ ਹੇਤ ਅਪਾਰ। ਪੂਰੈ ਭਾਗ ਸਤਿਗੁਰ ਮਿਲੈ, ਜਾਂ ਭਾਗੇ ਕਾ ਉਦੋ ਹੋਏ, ਅੰਤਰੋ ਦੁੱਖ ਭਰਮ ਕੱਟੀਐ, ਸੁਖ ਪ੍ਰਾਪਤ ਹੋਏ, ਗੁਰ ਕੈ ਭਾਣੈ ਜੋ ਚੱਲੈ, ਦੁੱਖ ਨਾ ਪਾਵੈ ਕੋਏ। ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੈ ਕੋਏ, ਜਿਨ੍ਹਾਂ ਪ੍ਰਾਪਤ ਤਿਨ ਪੀਆ, ਹੋਮੈ ਵਿੱਚੋ ਖੋਏ, ਨਾਨਕ ਗੁਰਮੁਖ ਨਾਮ ਧਿਆਈਐ, ਸੱਚ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਜਾਂ ਪਿਰ ਜਾਣੈ ਆਪਣਾ, ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਵਦੀਆਂ, ਸਹੀ ਕਰਮ ਕਰੇ, ਸਹਿਜੇ ਸੱਚ ਮਿਲਾਵੜਾ, ਸੱਚ ਵਡਾਈ ਦੇ। ਭਾਈ ਰੇ ਗੁਰ ਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਏ ਰਹਾਉ। ਲੱਖ ਚੌਰਾਸੀ ਫੇਰ ਪਿਆ, ਕਾਮਣ ਦੂਜੇ ਪਾਏ, ਬਿਨ ਗੁਰ ਨੀਂਦ ਨਾ ਆਵਈ, ਦੁਖੀ ਰਹਿਣ ਵਿਹਾਏ, ਬਿਨ ਸਭ ਦੇ

ਜਿਹੇ ਕਰਮ ਕਮਾਏ। ਜਾਤ ਸਤ ਸੰਜਮ ਨਾਮ ਹੈ, ਵਿਣਨਾਵੈ ਨਿਰਮਲ ਨਾ ਹੋਏ। ਪੂਰੇ ਭਾਗ ਨਾਮ ਮਨ ਵਸੈ, ਸ਼ਬਦ ਮਿਲਾਵਾ ਹੋਏ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਕਾਇਆ ਸਾਧੈ ਉਰਦ ਤਪ ਕਰੈ, ਵਿੱਚੋਂ ਹੋਮੈ ਨਾ ਜਾਏ। ਅਧਿਆਤਮ ਕਰਮ ਜੇ ਕਰੈ, ਨਾਮ ਨਾ ਕਭੀ ਪਾਏ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੇ ਮਨ ਆਏ। ਸੁਣ ਮਨ ਮੇਰੈ ਭਜ ਸਤਿਗੁਰ ਸਰਣਾ, ਗੁਰ ਪ੍ਰਸਾਦੀ ਛੁੱਟੀ ਐ, ਬਿਖ ਭਵ ਜਲ ਸ਼ਬਦ ਗੁਰ ਤਰਣਾ ਰਹਾਓ। ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ। ਪੰਡਿਤ ਪੜੈ ਬੰਧਨ ਮੋਹ ਬਾਧਾ, ਨੈ ਬੂਝੈ ਬਿਖਿਆ ਪਿਆਰ। ਸਤਿਗੁਰ ਮਿਲੀਐ ਤ੍ਰਿਪਤੀ ਛੂਟੈ, ਚੌਥੈ ਪਦਮੁਖ ਤੁਆਰ। ਗੁਰ ਤੈ ਮਾਰਗ ਪਾਈਐ, ਚੁੱਕੈ ਮੋਹ ਗੁਬਾਰ। ਸ਼ਬਦ ਮਰੈ ਤਾਂ ਉਦਰੈ, ਪਾਏ ਮੋਖ ਦੁਆਰ। ਗੁਰ ਪ੍ਰਸਾਦੀ ਮਿਲ ਰਹੈ, ਸਚ ਨਾਮ ਕਰਤਾਰ। ਇਹੋ ਮਨੁਆ ਅਤ ਸਬਲ ਹੈ, ਛੱਡੇ ਨਾ ਕਿਤੇ ਉਪਾਏ। ਦੂਜੈ ਭਾਏ ਦੁਖ ਲਾਏ ਦਾ, ਬਹੁਤੀ ਦੇ ਸਜਾਏ। ਨਾਨਕ ਨਾਮ ਲੱਗੈ ਸੇ ਉਬਰੈ, ਹੋਮੈ ਸ਼ਬਦ ਗਵਾਏ। ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈਐ, ਹਰ ਨਾਮੋ ਦੇ ਦ੍ਰਿੜਾਏ। ਬਿਨ ਗੁਰ ਕਿਨੇ ਨਾ ਪਾਇਓ, ਬਿਰਥਾ ਜਨਮ ਗਵਾਏ। ਮਨਮੁਖ ਕਰਮ ਕਮਾਵਣੈ, ਦਰਗੈ ਮਿਲੇ ਸਜਾਏ। ਮਨ ਰੇ ਦੂਜਾ ਭਾਉ ਚੁਕਾਏ, ਅੰਤਰ ਤੇਰੈ ਹਰ ਵਸੈ, ਗੁਰਸੇਵਾ ਸੁਖ ਪਾਏ ਰਹਾਉ। ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਧਰੇ ਪਿਆਰ। ਹਰ ਕਾ ਨਾਮ ਮਨ ਵਸੈ, ਹੋਮੈ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਧਿਆਈਐ, ਤਾਂ ਪਾਏ ਮੋਖ ਦੁਆਰ। ਹੋਮੈ ਵਿੱਚ ਜਗ ਬਿਨ ਸਦਾ, ਮਰ ਜੰਮੈ ਆਵੈ ਜਾਏ। ਮਨਮੁਖ ਸ਼ਬਦ ਨਾ ਜਾਣਨੀ, ਜਸਨ ਪਤ ਗਵਾਏ। ਗੁਰ ਸੇਵਾ ਨਾਉ ਪਾਈਐ, ਸੱਚੇ ਰਹੇ ਸਮਾਏ। ਸ਼ਬਦ ਮੰਨੀਐ ਗੁਰ ਪਾਈਐ, ਵਿੱਚੋਂ ਆਪ ਗਵਾਏ। ਅੰਦਨ ਭਗਤ ਕਰੈ ਸਦਾ, ਸਾਚੇ ਕੀ ਲਿਵਲਾਏ। ਨਾਮ ਪਦਾਰਥ ਮਨ ਵਸਿਆ, ਨਾਨਕ ਸਹਿਜ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜੁਗ ਚਾਰ। ਘਰ ਹੁੰਦਾ ਪੁਰਖ ਨਾ ਪਛਾਣਿਆ, ਅਭਿਮਾਨ ਮੁੱਠੇ ਅਹੰਕਾਰ। ਸਤਿਗੁਰੂ ਕਾ ਕਿਆ ਫਿਟਕਿਆ, ਮੰਗ ਥੱਕੈ ਸੰਸਾਰ। ਸੱਚਾ ਸ਼ਬਦ ਨਾ ਸੇਵਿਓ, ਸਭ ਕਾਜ ਸਵਾਰਨ ਹਾਰ। ਮਨ ਮੇਰੈ ਸਦਾ ਹਰ ਵੇਖ ਹਦੂਰ, ਜਨਮ ਮਰਨ ਦੁੱਖ ਪਰ ਹਰੈ, ਸ਼ਬਦ ਰਹਿਆ ਭਰਪੂਰ ਰਹਾਉ। ਸੱਚ ਸਲਾਹਨ ਸੇ ਸੱਚੈ, ਸੱਚਾ ਨਾਮ ਆਧਾਰ। ਸੱਚੀ ਕਾਰ ਕਮਾਵਣੀ, ਸੱਚੇ ਨਾਲ ਪਿਆਰ। ਸੱਚਾ ਸਾਹੋ ਵਰਤਦਾ, ਕੋਈ ਨਾ ਮੇਟਣ ਹਾਰ। ਮਨਮੁਖ ਮਹਿਲ ਨਾ ਪਾਇਨੀ, ਕੂੜ ਮੁੱਠੈ ਕੂੜਿਆਰ। ਹੋਮੈ ਕਰਤਾ ਜਗਮੂਆ, ਗੁਰ ਬਿਨ ਘੋਰ ਅੰਧਾਰ। ਮਾਇਆ ਮੋਹ ਵਿਸਾਰਿਆ, ਸੁਖਦਾਤਾ ਦਾਤਾਰ। ਸਤਿਗੁਰ ਸੇਵੈ ਤਾਂ ਉਬਰੈ।

ਸੱਚ ਰੱਖੇ ਉਰਤਾਰ। ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ। ਸਤਿਗੁਰ ਸੇਵ ਮਨ ਨਿਰਮਲਾ ਹੋਮੈ ਤਜ ਬੇਕਾਰ। ਆਪ ਛੋਟ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ। ਧੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ। ਸੱਚ ਰਤੈ ਮੁਖ ਉਜਲੈ ਤਿਤ ਸਾਚੈ ਦਰਬਾਰ। ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ। ਇਸਨਾਨ ਦਾਨ ਚੇਤਾ ਕਰੈ ਦੂਜੈ ਭਾਈ ਖੁਆਰ।

ਜੋ ਜਾਗੈ ਸੇ ਉਬਰੈ, ਸੁਤੇ ਗਏ ਮੁਹਾਏ, ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ। ਸੁਣੈ ਘਰ ਕਾ ਪਾਹੁਣਾ, ਜੋ ਆਇਆ ਤਿਉ ਜਾਏ, ਮਨਮੁਖ ਜਨਮ ਬਿਰਥਾ ਗਿਆ, ਕਿਆ ਮੋਹ ਦੇਸੀ ਜਾਏ। ਸਭ ਕਿਛੁ ਆਪੇ ਆਪ ਹੈ, ਹਉਮੈ ਵਿੱਚ ਕਹਿਣ ਨਾ ਜਾਏ, ਗੁਰ ਕੈ ਸਬਦ ਪਛਾਣੀਐ, ਦੁਖ ਹਉਮੈ ਵਿੱਚੋ ਗਵਾਏ। ਸਤਿਗੁਰ ਸੇਵਣ ਆਪਣਾ, ਹੋ ਤਿਨ ਕੈ ਲਾਗੋ ਪਾਏ, ਨਾਨਕ ਦਰ ਸੱਚੈ ਸਚਿਆਰ ਹੈ, ਹੋ ਤਿਨ ਬਲਹਾਰੈ ਜਾਓ। ਸ੍ਰੀ ਰਾਗ ਮਹੱਲਾ ਤੀਜਾ। ਜੇ ਵੇਲਾ ਵਕਤ ਵਿਚਾ ਵਕਤ ਵਿਚਾਰੀਐ, ਤਾਂ ਕਿਤ ਵੇਲਾ ਭਗਤ ਹੋਏ, ਅੰਦਰ ਨਾਮੈ ਰਤਿਆ ਸੱਚੇ ਸੱਚੀ ਸੋਏ। ਇੱਕ ਤਿਲ ਪਿਆਰਾ ਵਿਸਰੈ, ਭਗਤ ਕਨੇਹੀ ਹੋਏ, ਮੰਤਨ ਸੀਤਲ ਸੱਚ ਸਿਉ, ਸਾਸ ਨਾ ਬਿਰਥਾ ਕੋਏ। ਮੇਰੇ ਮਨ ਹਰ ਕਾ ਨਾਮ ਧਿਆਏ, ਸਾਚੀ ਭਗਤ ਤਾਥੀ ਹੈ ਜਾਂ

ਰਜਾ ਸਹਿਜ ਸੁਭਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਚਿਤ ਪੀਤੈ ਤਿਖ ਜਾਏ। ਇਹ ਮਨ ਸਾਚਾ ਸਚ ਰਤਾ, ਸੱਚੇ ਰਹਿਆ ਸਮਾਏ। ਆਖਣ ਵੇਖਣ ਬੋਲਣਾ, ਸ਼ਬਦੇ ਰਹਿਆ ਸਮਾਏ। ਬਾਣੀ ਵੱਜੀ ਚੌਜੁਗੀ, ਸੱਚੋ ਸੱਚ ਸੁਣਾਏ। ਹੋ ਮੈਂ ਮੇਰਾ ਰਹਿ ਗਿਆ, ਸੱਚੇ ਲਿਆ ਮਿਲਾਏ। ਤਿਨਕੋ ਮਹਿਲ ਹਦੂਰ ਹੈ, ਜੋ ਸੱਚ ਰਹੇ ਲਿਵਲਾਏ। ਨਦਰੀ ਨਾਮ ਧਿਆਈਐ, ਬਿਨ ਕਰਮਾ ਪਾਇਆ ਨਾ ਜਾਏ। ਪੂਰੇ ਭਾਗ ਸਤਸੰਗਤ ਲਹੈ, ਸਤਿਗੁਰ ਭੇਟੈ ਜਿਸ ਆਏ। ਅੰਦਰ ਨਾਮੈ ਰਤਿਆ, ਦੁੱਖ ਵਿਖਿਆ ਵਿੱਚੋਂ ਜਾਏ। ਨਾਨਕ ਸ਼ਬਦ ਮੈਂ ਲਾਵੜਾ।

0: ਭਰ ਨਾਲ ਹਰ ਨਿਰਮਲ ਸਦ ਸੋਹਣਾ ਸ਼ਬਦ ਸਵਾਰਨ ਹਾਰ ਰਹਾਓ। ਸੱਚੈ ਸ਼ਬਦ ਮਨ ਮੋਹਿਆ ਪ੍ਰਭ ਆਪੇ ਲਏ ਮਿਲਾਏ ਅੰਦਰ ਨਾ ਮੈਂ ਰਤਿਆ ਜੋਤੀ ਜੋਤ ਸਮਾਏ। ਜੋਤੀ ਹੂੰ ਪ੍ਰਭ ਜਪਦਾ ਬਿਨ ਸਤਿਗੁਰ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ। ਵਿਣ ਨਾਵੈ ਸਭ ਡੁੱਬਣੀ ਡੁੰਮਣੀ ਦੂਜੈ ਭਾਏ ਖੁਆਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ। ਭਰਮ ਭੁਲਾਣਾ ਅੰਦਲਾ ਫਿਰ ਫਿਰ ਆਵੈ ਜਾਏ ਨਦਰ ਕਰੈ ਪ੍ਰਭ ਆਪਣੀ ਆਪੇ ਲਏ ਮਿਲਾਏ। ਸਭ ਕਿਛ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਏ ਪਾਪੋ ਪਾਪ ਕਮਾਵਦੈ ਪਾਪੇ ਪਚੇ ਪਚਾਏ। ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ ਜਿਸ ਵੇਖਾ ਲੈ ਸੋਈ ਵੇਖੈ ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟਈ ਹੋਮੈ ਪੀੜ ਨਾ ਜਾਏ ਗੁਰਪ੍ਰਸਾਦੀ ਮਨ ਵਸੈ ਨਾਮੇ ਰਹੇ ਸਮਾਏ। ਗੁਰ ਸਭ ਦੀ ਹਰ ਪਾਈਐ ਬਿਨ ਸਬਦੈ ਭਰਮ ਭੁਲਾਏ ਮਨ ਰੇ ਨਿਜ ਘਰ ਵਾਸਾ ਹੋਏ ਰਾਮ ਨਾਮ ਸਲਾਹ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਓ। ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ। ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹੋਮੈ ਸਭਾ ਗਣਤ ਹੈ ਗਣਤੇ ਨੂੰ ਸੁਖ ਨਾਹੇ। ਬਿਖ ਕੀ ਕਾਰ ਕਮਾਵਣੀ ਬਿਖ ਹੀ ਮਾਹੇ ਸਮਾਏ ਬਿਨ ਨਾਵੇ ਠੌਰ ਨਾ ਪਾਏ ਨੀ
1: ਜਮ ਪੁਰ ਦੁਖ ਸਹਾਏ ਜੀਉ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ ਗੁਰ ਪ੍ਰਸਾਦੀ ਬੁੱਝੀਐ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾਵਾਰ। ਸ੍ਰੀ ਰਾਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁੱਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰਸਬ ਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ।

ਨਾਨਕ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ, ਤ੍ਰਿਸ਼ਨਾ ਤਜ ਵਿਕਾਰ, ਗੁਰਸਬਦੀ ਮਨ ਰੰਗਿਆ, ਰਸਨਾ ਪ੍ਰੇਮ ਪਿਆਰ, ਬਿਨ ਸਤਿਗੁਰ ਕਿਨੇ ਨਾ ਪਾਇਓ, ਕਰ ਵੇਖੋ ਮਨ ਵਿਚਾਰ, ਮਨ ਮੁਖ ਮੈਲ ਨਾ ਉਤਰੈ, ਜਿਚਰ ਗੁਰਸਬਦ ਨਾ ਕਰੇ ਪਿਆਰ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਨਿਜ ਕਰ ਵਸੈ ਅੰਮ੍ਰਿਤ ਪੀਵੈ, ਤਾਂ ਸੁਖ ਲਹਿ ਮਹੱਲ ਰਹਾਓ। ਗੁਣਵੰਤੀ ਗੁਣ ਕੋ ਨਹੀਂ, ਬਹਿਣ ਨਾ ਮਿਲੈ ਹਦੂਰ, ਮਨ ਮੁਖ ਸ਼ਬਦ ਨ ਜਾਣੀ, ਅਵਗੁਣ ਸੋ ਪ੍ਰਭ ਦੂਰ, ਜਿੰਨੀ ਸੱਚ ਪਛਾਣਿਆ, ਸੱਚ ਰਤੇ ਭਰਪੂਰ, ਗੁਰਸਬਦੀ ਮਨ ਵਿਦਿਆ, ਪ੍ਰਭ ਮਿਲਿਆ ਆਪ ਹਦੂਰ, ਆਪੇ ਰੰਗਣ ਰੰਗਿਓਨ, ਸਬਦੇ ਲਿਓਨ ਮਲਾਏ, ਸੱਚਾ ਰੰਗ ਨਾ ਉਤਰੈ, ਜੋ ਸੱਚ ਰੱਤੇ ਲਿਵਲਾਏ, ਚਾਰੇ ਕੁੰਡਾ ਭਵ ਥੱਕੇ, ਮਨ ਮੁਖ ਬੂਝਣ ਪਾਏ, ਜਿਸ ਸਤਿਗੁਰ ਮੇਲੇ ਸੋ ਮਿਲੈ, ਸੱਚੈ ਸ਼ਬਦ ਸਮਾਏ, ਮਿੱਤਰ ਕਨੇਰੇ ਕਰ ਥੱਕੀ, ਮੇਰਾ ਦੁੱਖ ਕਾਟੈ ਕੋਏ, ਮਿਲ ਪ੍ਰੀਤਮ ਦੁੱਖ ਕੱਟਿਆ, ਸ਼ਬਦ ਮਿਲਾਵਾ ਹੋਏ, ਸੱਚ ਖੱਟਣਾ ਸੱਚ ਰਾਸ ਹੈ, ਸੱਚੇ ਸੱਚੀ ਸੋਏ, ਸੱਚ ਮਿਲੇ ਸੇਨਾ ਵਿਛੜੈ, ਨਾਨਕ ਗੁਰਮੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਆਪੇ ਕਾਰਨ ਕਰਤਾ ਕਰੇ, ਸ੍ਰਿਸ਼ਟ ਦੇਖੈ ਆਪ ਉਪਾਏ, ਸਭ ਏਕੋ ਇੱਕ ਵਰਤਦਾ, ਲੱਖ ਨ ਲੱਖਿਆ ਜਾਏ, ਆਪੇ ਪ੍ਰਭੂ ਦਇਆਲ ਹੈ, ਆਪੇ ਦੇ ਬਜਾਏ, ਗੁਰਮਤੀ ਸਦ ਮਨ ਵਸਿਆ, ਸੱਚ ਰਹੇ ਲਿਵਲਾਏ, ਮਨ ਮੇਰੇ ਗੁਰ ਕੀ ਮਨ ਲੈ ਰਜਾਏ, ਮਨ ਤਨ ਸੀਤਲ ਸਭ ਥੀਐ, ਨਾਮ ਵਸੈ ਮਨਿਆਇ ਰਹਾਉ, ਜਿਨ ਕਰ ਕਾਰਨ ਧਾਰਿਆ, ਸੋਈ ਸਾਰ ਕਰੇ, ਗੁਰ ਕੈ ਸ਼ਬਦ ਪਛਾਣੀਐ, ਜਾ ਆਪੇ ਨਦਰ ਕਰੇ, ਸੇ ਜਨ ਸ਼ਬਦੇ ਸੋਹਣੇ, ਤਿਤ ਸੱਚਾ ਦਰਬਾਰ, ਗੁਰਮੁਖ ਸੱਚੈ ਸ਼ਬਦ ਰਤੇ, ਆਪ ਮੇਲੇ ਕਰਤਾਰ, ਗੁਰਮਤੀ ਸੱਚ ਸਲਾਹਣਾ, ਜਿਸਦਾ ਅੰਤ ਨਾ ਪਾਰਾਵਾਰ, ਘਟ ਘਟ ਆਪੇ ਹੁਕਮ ਵਸੈ, ਹੁਕਮੇ ਕਰੇ ਵਿਚਾਰ, ਗੁਰਸਬਦੀ ਸਾ ਲਾਹੀਐ, ਹੋਮੈ ਵਿੱਚੋ ਖੋਏ, ਸਾ ਧਨ ਨਾਵੈ ਬਾਹਰੀ, ਅਵਗੁਣ ਵੰਤੀ ਰੋਏ, ਸੱਚ ਸਲਾਹੀ ਸੱਚ ਲੱਗਾ, ਸੱਚੈ ਨਾਏ ਤ੍ਰਿਪਤ ਹੋਏ, ਗੁਣ ਵਿਚਾਰੀ ਗੁਣ ਸੰਗਰਾ, ਅਵਗੁਣ ਕੱਢਾ ਧੋਏ, ਆਪੇ ਮੇਲ ਮਲਾਏ ਦਾ, ਫਿਰ ਵਿਛੋੜਾ ਨਾ ਹੋਏ, ਨਾਨਕ ਗੁਰ ਸਲਾਹੀ ਆਪਣਾ, ਜਿੱਦੂ ਪਾਈ ਪ੍ਰਭ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਸੁਣ ਸੁਣ ਕਾਮ ਗਹੇਲੀਏ, ਕਿਆ ਚੱਲੈ ਬਾਲ ਉਡਾਏ, ਆਪਣਾ ਪਿਰ ਨਾ ਪਛਾਣਈ, ਕਿਆ ਮੋਹ ਦਿਸੈ ਜਾਏ, ਜਿੰਨੀ ਸਖੀ ਕੰਤ ਪਛਾਣਿਆ, ਹੋ ਤਿਨ ਕਹਿ ਲਾਗੋ ਪਾਏ, ਤਿਨ ਹੀ ਜੈਸੀ ਥੀ ਰਹਾ, ਸਤਸੰਗਤ ਮੇਲ ਮਿਲਾਏ, ਮੁੰਦੇ ਕੂੜ ਮੁੱਠੀ ਕੁੜਿਆਰ, ਫਿਰ ਪ੍ਰਭ ਸੱਚਾ ਸੋਹਣਾ ਪਾਈਐ ਗੁਰਬ ਵਿਚਾਰ, ਰਹਾਓ ਮਨ ਮੁਖ ਕੰਤ ਨਾ ਪਛਾਣੇ, ਤਿਨਕੋ ਰਹਿਣ ਵਿਹਾਏ, ਗਰਭ ਅਟਿਆ ਤ੍ਰਿਸ਼ਨਾ ਜਲੈ, ਦੁੱਖ ਪਾਵਹਿ ਦੂਜੈ ਪਾਏ, ਸ਼ਬਦ ਰਤੀਆ ਸੁਹਾਗਣੀ, ਤਿਨ ਵਿੱਚੋ ਹੋਮੈ ਜਾਏ, ਸਦਾ ਰਿਵ ਪਿਰ ਰਾਵਹਿ ਆਪਣਾ, ਤਿਨਾ ਸੁਖੇ ਸੁਖ ਵਿਹਾਏ, ਗਿਆਨ ਵਿਹੂਣੀ ਪਿਰ ਮੁਤੀਆ, ਪਿਰਮ ਨ ਪਾਇਆ ਜਾਏ, ਅਗਿਆਨ ਮਤੀ ਅੰਧੇਰ ਹੈ, ਬਿਨ ਪਿਰ ਦੇਖੇ ਭੁੱਖ ਨ ਜਾਏ, ਆਵੋ ਮਿਲੋ ਸਹੇਲੀਓ, ਮੈਂ ਪਿਰ ਦੇਹੋ ਮਲਾਏ, ਪੂਰੈ ਭਾਗ ਸਤਿਗੁਰ ਮਿਲੈ ਪਿਰ ਪਾਇਆ, ਸੱਚ ਸਮਾਏ, ਸੇ ਸਹੀਆ ਸੁਹਾਗਣੀ, ਜਿਨ ਕੋ ਨਦਰ ਕਰੇ ਕਸਮ ਪਸਾਣੈ ਆਪਣਾ, ਤਨ ਮਨ ਆਗਿਆ ਦੇ ਗਾ, ਘਰ ਵਰ ਪਾਇਆ ਆਪਣਾ, ਹੋਮੈ ਦੂਰ ਕਰੇ, ਨਾਨਕ ਸੋਭਾ ਬੰਤਿਆ ਸੁਹਾਗਣੀ, ਅੰਦਿਨ ਭਗਤ ਕਰੇ। ਸ੍ਰੀ ਰਾਗ ਮਹੱਲਾ ਤੀਜਾ। ਇੱਕ ਪਿਰ ਰਾਵੈ ਆਪਣਾ, ਹੋ ਕਹਿ ਦਰ ਪੁੱਛੋ ਜਾਏ, ਸਤਿਗੁਰ ਸੇਵੀ ਭਾਉ ਕਰ, ਮੈਂ ਪਿਰ ਦੇਹੋ ਮਲਾਏ, ਸਭ ਉਪਾਏ ਆਪੇ ਵੇਖੈ, ਕਿਸ ਨੇੜੈ ਕਿਸ ਦੂਰ, ਜਿਨ ਪਿਰ ਸੰਗੇ ਜਾਣਿਆ, ਪਿਰ ਰਾਵੇ ਸਦਾ ਹਦੂਰ, ਮੁੰਦੇ ਤੂੰ ਜੇ ਚੱਲ ਗੁਰ ਕੈ ਭਾਏ, ਅੰਦਿਨ ਰਾਵੈ ਪਿਰ ਆਪਣਾ, ਸਹਿਜੇ ਸੱਚ ਸਮਾਏ ਰਹਾਉ, ਸ਼ਬਦ ਰਤੀਆ ਸੁਹਾਗਣੀ, ਸੱਚੈ ਸ਼ਬਦ ਸੀਗਾਰ, ਹਰ ਵਰ ਪਾਇਨ ਘਰ ਆਪਣੈ, ਗੁਰ ਕੈ ਹੇਤ ਪਿਆਰ, ਸੇਜ ਸੁਹਾਵੀ ਹਰ ਰੰਗ ਰਵੈ, ਭਗਤ ਭਰੇ ਭੰਡਾਰ, ਸੋ ਪ੍ਰਭ ਪ੍ਰੀਤਮ ਮਨ ਵਸੈ, ਜੇ ਸਭ ਸਹਿ ਦੇ ਆਧਾਰ, ਪਿਰ ਸਲਾਹਨ ਆਪਣਾ, ਤਿਨ ਕਹਿ ਹੋ ਸਦ ਬਲੇ ਹਰ ਜਾਓ, ਮਨ ਤਨ ਅਰਪੀ ਸਿਰ ਦੇਈ, ਤਿਨ ਕਹਿ ਲਾਗਾ ਪਾਏ, ਜਿੰਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ, ਗੁਰਮੁਖ ਨਾਮ ਪਛਾਣਿਆ ਨਾਨਕ ਸੱਚ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਹਰ ਜੀ ਸੱਚਾ ਸੱਚ ਤੂੰ, ਸਭ ਕਿਛ ਤੇਰੈ ਚੀਰੈ, ਲੱਖ ਚੁਰਾਸੀ ਤਰਸਦੇ ਫਿਰੇ, ਬਿਨ ਗੁਰ ਭੇਟੇ ਪੀਰੈ, ਹਰ ਜੀਉ ਬਖਸੇ ਬਖਸ਼ ਲਏ, ਸੂਖ ਸਦਾ ਸਰੀਰ ਹੈ, ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰ ਹੈ, ਮਨ ਮੇਰੇ ਨਾਮ ਰੱਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀ ਹੈ, ਦੂਜਾ ਅਵਰਨਾ ਕੋਏ ਰਹਾਉ,
ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੇ ਭਾਈ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮਰਾਰ ਤਿਨਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਣ ਹਾਰ ਮਨ ਕੇ ਬਿਕਾਰ ਮਨੈ ਤਜੈ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨਪਾਈਐ ਮਨ ਮੁਖ ਬਿਰੈ ਦੇਵਾਨ ਸਬਦ ਨਚੀਨੈ ਕਥਨੀ ਬਦਨੀ ਕਰੇ ਬਿਖਿਆ ਮਹਿ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਅਵਰ ਨ ਕੋਏ ਜਿਉ ਬੁਲਾਏ ਤਿਉ ਬੋਲੀਐ ਤਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿਤ ਸੇਵੈ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹਉਮੈ ਮੈਲ ਦੁੱਖ ਪਾਇਆ ਮਲ ਲਾਗੀ ਦੂਜੈ ਪਾਏ ਮਲ ਹਉਮੈ ਧੋਤੀ ਕਿਵੇਂ ਨਾ ਉਤਰੈ ਜੇ ਸੋ ਤੀਰਥ ਨਾਏ ਬਹੁਵਿਧ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਨ ਆਵੈ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਰਹਾਉ ਮਨ ਮੈਲੈ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੋਏ ਜਸਨ ਪਤ ਗਵਾਏ ਗੁਰਪ੍ਰਸਾਦੀ ਮਨ ਵਸੈ ਮਲ ਹਉਮੈ ਜਾਏ ਸਮਾਏ ਜਿਉ ਅੰਧੇਰੈ ਦੀਪ ਕਵਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰੇਂਗੇ ਹਮ ਮੂਰਖ ਗਾਵਾਰ ਕਰਨੇ ਵਾਲਾ ਵਿਸਰਿਆ ਦੂਜੈ ਭਾਈ ਪਿਆਰ ਮਾਇਆ ਜੀਵੜ ਦੁੱਖ ਨਹੀਂ ਸਭ ਭਵ ਥੱਕੇ ਸੰਸਾਰ ਗੁਰਮਤੀ ਸੁੱਖ ਪਾਈਐ ਸੱਚ ਨਾਮ ਉਰਤਾਰ ਜਿਸ ਨੂੰ ਮਿਲੇ ਸੋ ਮਿਲੈ ਹਉ ਤਿਸ ਬਲਿਹਾਰੈ ਜਾਓ ਇਹ ਮਨ ਭਗਤੀ ਰਤਿਆ ਨਿਜ ਬਾਣੀ ਸੱਚ ਨਿਜ ਥਾਉ ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਉ ਮਨ ਰਤੇ ਜੇ ਵਰਤੀ ਹਰ ਗੁਣ ਸੱਚੇ ਗਾਉ ਨਾਨਕ ਨਾਮ ਨਾ ਵਿਸਰੈ ਸੱਚੇ ਮਾਹੇ ਸਮਾਉ ਸ੍ਰੀ ਰਾਗ ਮਹੱਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰਹੋਤਾ ਅਤ ਅਗਲਾ ਕਿਉ ਪ੍ਰੀਤਮ ਮਿਲੈ ਘਰ ਆਏ ਜਾ ਦੇਖੈ ਪ੍ਰਭੇ ਆਪਣਾ ਪ੍ਰਭ ਦੇਖੈ ਦੁੱਖ ਜਾਏ ਜਾਏ ਪੁੱਛਿਆ ਤਿਨ ਸੱਜਣਾ ਜਾਏ ਪੁੱਛਿਆ ਤਿਨ ਸੱਜਣਾ ਪ੍ਰਭ ਕਿਤ ਬਿਧ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਏ ਹਮ ਮੂਰਖ ਮੁਗਤ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਉ ਸਤਿਗੁਰ ਦਾਤਾਰ ਨਾਮਕਾ ਪ੍ਰਭ ਆਪ ਮਿਲਾਵੈ ਸੋਏ ਸਤਿਗੁਰ ਹਰ ਪ੍ਰਭ ਬੁੱਝਿਆ ਗੁਰ ਜੀਵੜ ਅਵਰ ਨ ਕੋਏ ਹੋ ਗੁਰ ਸਰਣਾਈ ਢੈ ਪਵਾ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਟ ਕਿਨੈ ਨਾ ਪਾਇਆ ਕਰ ਉਪਾਵ ਥੱਕੇ ਸਭ ਕੋਏ ਸਹਿ ਸਿਆਣਪ ਕਰ ਰਹੇ ਮਨ ਕੂੜੈ ਰੰਗ ਨਾ ਹੋਏ ਕੂੜ ਕਪਟ ਕਿਨੈ ਨਾ ਪਾਇਓ ਜੋ ਬੀਜੈ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਧੋ ਕਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਾਬਾਸ ਬਿਖ ਭੋਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀ ਐਨ ਬਿਨ ਨਾਮੈ ਧ੍ਰਿਗ ਜੀ ਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹੋ ਤਿਸ ਬਿਟੋ ਚੌਕੰਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਏ ਬਿਨ ਨਾਵੈ ਜੀਵਨ ਨਾ ਧਿਆਏ ਮੇਰੇ ਨਾਸ ਮੇਰੇ ਸਤਿਗੁਰ ਨਾਮ ਦਰੜਾਏ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ ਧਨ ਬੜਭਾਗੀ ਬੜਭਾਗੀ ਆ ਜੋ ਆਏ ਮਿਲੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸਕਾਲ ਓਏ ਫਿਰ ਫਿਰ ਜੋਨ ਭਵਾਈਐ ਵਿੱਚ ਵਿਸ਼ਟਾ ਕਰ ਵਿਕਰਾਲ ਉਹਨਾਂ ਪਾਸ ਦੁਆਸ ਨ ਭਿੱਟੀਐ ਜਿਨੇ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਰ ਬੜਭਾਗੀ ਨਾਵੈ ਆਏ ਉਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਰੜਾਏ ਜਾਂ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਬਿਤਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰਾ ਹੀਰ ਮਿਲ ਬੇਤਿਆ ਰੰਗ ਚਲੂ ਲੈ ਨਾਏ ਮੇਰੇ ਸ ਗੋਬਿੰਦਾ ਗੁਣ ਗਾਵਾ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਏ ਰਹਾਉ ਮਨ ਰੰਗੋ ਬੜਭਾਗੀਓ ਗੁਰ ਤੁੱਠਾ ਕਰੇ ਪਸਾਉ ਗੁਰ ਨਾਮ ਦਰੜਾਏ ਰੰਗ ਸਿਉ ਹਾ ਸਤ ਹਾਉ ਸਤਿਗੁਰ ਕੈ ਬਲ ਜਾਉ ਬਿਨ ਸਤਿਗੁਰ ਹਰ ਨਾਮ ਨ ਲੱਭਈ ਲੱਖ ਕੋਟੀ ਕਰਮ ਕਮਾਉ ਬਿਨ ਭਾਗਾ ਸਤਿਗੁਰ ਨਾ ਮਿਲੈ ਗਰ ਘਰ ਬੈਠਿਆ ਨਿਕਟ ਨਿਤ ਪਾਸ ਅੰਤਰ ਗਿਆਨ ਦੁੱਖ ਭਰਮੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਧੀਐ ਮਨਮੁਖ ਲੋਹ ਬੂੜਾ ਬਿਨ ਸਤਿਗੁਰ ਭੇਟੇ ਕੰਚਨ ਨਾ ਧੀਐ ਮਨਮੁਖ ਲੋਹ ਬੂਢਾ ਬੇੜੀ ਪਾਸ ਸਤਿਗੁਰ ਬੋਹਿਤ ਹਰ ਨਾਮਕ ਹੈ ਕਿਤ ਬਿਧ ਚੜਿਆ ਜਾਏ ਸਤਿਗੁਰ ਕਹਿ ਭਾਣੈ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ ਧਨ ਧਨ ਬੜਭਾਗੀ ਨਾਨਕਾ ਜਿਨ ਸਤਿਗੁਰ ਲਏ ਮਿਲਾਏ
ਸ੍ਰੀ ਰਾਗ ਮਹੱਲਾ ਚੌਥਾ। ਹੋ ਪੰਥ ਦਸਾਈ ਨਿਤ ਘੜੀ, ਕੋਈ ਪ੍ਰਭ ਦੱਸੇ ਤਿਨ ਜਾਓ। ਜਿਨੀ ਮੇਰਾ ਪਿਆਰਾ ਰਾਵਿਆ, ਤਿਨ ਪੀਛੇ ਲਾਗ ਫਰਾਓ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣਾ ਕਾ ਚਾਓ। ਮੇਰੇ ਭਾਈ ਜਨਾ ਕੋਈ ਮੋਹ ਕੋ, ਹਰ ਪ੍ਰਭ ਮੇਲ ਮਿਲਾਏ। ਹੋ ਸਤਿਗੁਰ ਬਿੱਟੋ ਵਾਰਿਆ, ਜਿਨ ਹਰ ਪ੍ਰਭ ਦੀਆ ਦਿਖਾਏ ਰਹਾਓ। ਹੋਏ ਨਿਮਾਣੀ ਢਹਿ ਪਵਾ, ਪੂਰੇ ਸਤਿਗੁਰ ਪਾਸ। ਨਿਮਾਣਿਆ ਗੁਰ ਮਾਣ ਹੈ, ਗੁਰ ਸਤਿਗੁਰ ਕਰੇ ਸਾਬਾਸ। ਹੋ ਗੁਰ ਸਲਾਹੀ ਨਾ ਰਜਉ, ਮੈਂ ਮੇਲੇ ਹਰ ਪ੍ਰਭ ਪਾਸ। ਸਤਿਗੁਰ ਨੂੰ ਸਭ ਕੋ ਲੋਚਦਾ, ਜੇ ਤੱਕ ਜਗਤ ਸਭ ਕੋਏ। ਬਿਨ ਭਾਗਾ ਦਰਸ਼ਨ ਨਾ ਥੀਏ, ਭਾਗਹੀਣ ਮਹਿਰੋਏ। ਜੋ ਹਰ ਪ੍ਰਭ ਭਾਣਾ ਸੋਥੀਆ, ਤੁਰ ਲਿਖਿਆ ਨਾ ਮੇਟਾ ਕੋਏ। ਆਪੇ ਸਤਿਗੁਰੇ ਆਪ ਹਰ, ਆਪੇ ਮੇਲ ਮਿਲਾਏ। ਆਪ ਦਇਆ ਕਰ ਮੇਲ ਸੀ, ਗੁਰ ਸਤਿਗੁਰ ਪੀਚੈ ਪਾਏ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲਹਿ ਸਮਾਏ। ਸ੍ਰੀ ਰਾਗ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ, ਅਤ ਭਲਾ ਕਿਤ ਬਿਧ ਮਿਲੈ ਰਸ ਖਾਏ। ਜਾਇ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਓਏ ਵੇ ਪਰਵਾਹ ਨ ਬੋਲਣੀ, ਹੋ ਮਲ ਮਲ ਧੋ ਵਾਰ ਤਿਨ ਪਾਏ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ। ਦੁੱਖ ਕੱਢੈ ਹੁਮੈ ਮਾਰ ਰਹਾਉ। ਗੁਰਮੁਖੀ ਆ ਸੁਹਾਗਣੀ, ਤਿਨ ਦਇਆ ਪਈ ਮਨ ਆਏ। ਸਤਿਗੁਰ ਬਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਸੇ ਬੜਭਾਗੀ ਬੜਭਾਗੀ ਆ, ਜਿਨ ਹਰ ਰਸ ਖਾਧਾ ਗੁਰ ਪਾਏ। ਇਹੋ ਹਰ ਰਸ ਵਣ ਤਿਣ ਸਬਤ ਹੈ, ਭਾਗਹੀਣ ਨਹੀਂ ਕਾਏ। ਬਿਨ ਸਤਿਗੁਰ ਪੱਲੈ ਨਾ ਪਵੈ, ਮਨਮੁਖ ਰਹੇ ਬਿਲ ਲਾਏ। ਓਏ ਸਤਿਗੁਰ ਆਗੈ ਨਾਨਵੈ, ਉਹਨਾਂ ਅੰਦਰ ਕ੍ਰੋਧ ਬਲਾਏ। ਹਰ ਹਰ ਹਰ ਰਸ ਆਪ ਹੈ, ਆਪੇ ਹਰ ਰਸ ਹੋਏ। ਆਪ ਦਇਆ ਕਰ ਦੇਵਸੀ, ਗੁਰਮੁਖ ਅੰਮ੍ਰਿਤ ਚੋਏ। ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸ੍ਰੀ ਰਾਗ ਮਹੱਲਾ ਚੌਥਾ। ਦਿਨਸ ਚੜ੍ਹੈ ਫਿਰ ਆਤਬੈ, ਰਹਿਣ ਸਬਾਈ ਜਾਏ। ਆਵ ਕਟੈ ਨਰ ਨਾ ਬੁਝੈ, ਨਿਤ ਮੂਸਾ ਲਾਜ ਟੁਕਾਏ। ਗੁੜ ਮਿੱਟਾ ਮਾਇਆ ਪਸਰਿਆ, ਮਨਮੁਖ ਲਗ ਮਾਖੀ ਪਚੈ ਪਚਾਏ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਪੁੱਤ ਕਲਤ ਮੋਹ ਬੇਕੈ, ਅੰਤ ਬੇਲੀ ਕੋਏ ਨਾ ਹੋਏ। ਰਹਾਉ ਗੁਰਮਤ ਹਰ ਲਿਵ ਉਭਰੇ, ਅਲਿਪਤ ਰਹੇ ਸਨਣਾਏ। ਓਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਗੁਰਮੁਖ ਦਰਗਹਿ ਮੰਨੀਐ, ਹਰ ਆਪ ਲਏ ਗਲ ਲਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਹਰ ਨਾਮ ਸਲਾਹਨ ਨਾਮ ਮਨ, ਨਾਮ ਰਹਿਣ ਲਿਵ ਲਾਏ। ਅਨਹਦ ਧੁਨੀ ਦਰ ਬੱਜਦੇ, ਦਰ ਸੱਚਾ ਸੋਭਾ ਪਾਏ। ਜਿਨੀ ਗੁਰਮੁਖ ਨਾਮ ਸਲਾਹਿਆ, ਤਿਨਾਂ ਸਭ ਕੋ ਕਹੇ ਸਾਬਾਸ। ਤਿਨ ਕੀ ਸੰਗਤ ਦੇਹ ਪ੍ਰਭ, ਮੈਂ ਜਾਚਕ ਕੀ ਅਰਦਾਸ। ਨਾਨਕ ਭਾਗ ਵੱਡੇ ਤਿਨਾਂ ਗੁਰਮੁਖਾਂ, ਜਿਨ ਅੰਤਰ ਨਾਮ ਪਰਗਾਸ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਪਹਿਲਾ ਕਿਆ ਤੂੰ ਰੱਤਾ ਦੇਖ ਕੇ, ਪੁੱਤਰ ਕਲੱਤਰ ਸੀਗਾਰ। ਰਸ ਭੋਗੈ ਕੁਸੀਆ ਕਰੈ, ਮਾਣਾ ਰੰਗ ਪਾਰ। ਬਹੁਤ ਕਰੈ ਪਰਮਾਇਸੀ, ਵਰਤੈ ਹੋਇਆ ਪਾਰ। ਕਰਤਾ ਚਿੱਤ ਨਾ ਆਵੇ, ਮਨਮੁਖ ਅੰਧ ਗਵਾਰ। ਮੇਰੇ ਮਨ ਸੁਖਦਾਤਾ ਹਰ ਸੋਏ, ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ। ਕੱਪੜ ਭੋਗ ਲਪਟਾਇਆ, ਸੋਨਾ ਰੂਪਾ ਕਾਕ। ਹੈਵਰ ਗੈਵਰ ਬਹੁ ਰੰਗੇ, ਕੀ ਰਤ ਅਤਾਕ। ਕਿਸੀ ਚਿੱਤ ਨਾ ਪਾਵੇ, ਬਿਸਰਿਆ ਸਭ ਸਾਖ। ਸਿਰਜਣ ਹਾਰ ਭੁਲਾਇਆ, ਬਿਣ ਨਾ ਵੈ ਨਾ ਪਾਕ। ਲੈਦਾ ਬਦ ਦੁਆਏ ਤੂੰ, ਮਾਇਆ ਕਰੇ ਇਕੱਤ। ਜਿਸਨੂੰ ਤੂੰ ਪਤੇ ਆਏ ਦਾ, ਸੋਸਣ ਤੁਜੈ ਨਿਤ। ਅਹੰਕਾਰ ਕਰੈ ਅਹੰਕਾਰੀ, ਵਿਆਪਿਆ ਮਨ ਕੀ ਮਤ। ਤਿਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ। ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ। ਹਰ ਜਨ ਘਰ ਅਕਾਏ ਕਹਿ, ਕਿਆ ਮਾਨਸ ਹੋਮੈ ਰੋਏ। ਜੋ ਹਰ ਜਨ ਭਾਵੈ ਸੋ ਕਰੇ, ਦਰ ਫੇਰ ਨ ਪਾਵੈ ਕੋਏ। ਨਾਨਕ ਰੱਤਾ ਰੰਗ ਹਰ, ਸਭ ਜਗ ਮਹਿ ਚਾਨਣ ਹੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਬਿਲਾਸ ਬਹੁ ਰੰਗ ਕਣਾ, ਦ੍ਰਿਸ਼ਟ ਭੂਲ ਖੁਸ਼ੀਆ। ਸਤਰ ਧਾਰ ਬਾਦਸ਼ਾਹੀਆ, ਵਿੱਚ ਸਹਿਸੇ ਭਰੀਆ। ਭਾਈ ਰੇ ਸੁੱਖ ਸਾਧ ਸੰਗ ਪਾਇਆ, ਲੇਖਿਆ ਲੇਖ ਤਿਨ ਪੁਰਖ ਵਧਾਤਾ। ਦੁੱਖ ਸਹਿਸਾ ਮਿਟ ਗਿਆ ਰਹਾਉ। ਜੇਤੇ ਥਾਨ ਤਨੰਤਰਾ, ਤੇਤੇ ਭਾਵੇ ਆਇਆ। ਧਨ ਪਾਤੀ ਬੜ ਭੂਮੀਆ, ਮੇਰੀ ਮੇਰੀ ਕਰ ਪਰਿਆ। ਹੁਕਮ ਚਲਾਏ ਨ ਸੰਗ ਹੋਏ, ਵਰਤਾ ਫਰਿਆ। ਸਭ ਕੋ ਵਸਕਤ ਕਰ ਲਏ ਓਨ, ਬਿਨ ਨਾਵੈ ਖਾਕ ਰਲਿਆ। ਕੋਟ ਤੇ ਤੀਸ ਸੇਵਕਾ, ਸਿੱਧ ਸਾਧਕ ਦਰ ਖਰਿਆ। ਗਰਮ ਬਾਰੀ ਬੱਡ ਸਾਹਿਬੀ, ਨਾ ਸਭ ਨਾਨਕ ਸੁਪੰਤੀ ਆ। ਸ੍ਰੀ ਰਾਗ ਮਹੱਲਾ ਪੰਜਵਾਂ। ਭਲਕੇ ਉੱਠ ਪਪੋਲੀਐ ਬਿਣ ਬੁੱਝੇ ਮੁਗਧ। ਭਲਕੇ ਉੱਠ ਪਪੋਲੀਐ ਬਿਣ ਬੁੱਝੇ ਮੁਗਧ ਅਜਾਣ। ਸੋ ਪ੍ਰਭ ਚਿੱਤ ਨਾ ਆਇਓ, ਝੂਟੈ ਗੀ ਬੇਬਾਣ। ਸਤਿਗੁਰ ਸੇਤੀ ਚਿੱਤ ਲਾਏ, ਸਦਾ ਸਦਾ ਰੰਗ ਮਾਣ।
ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਪਕੜੇ, ਸਭ ਮੁਕਦੀ ਚੱਲੀ ਰਹਿਣ ਰਹਾਉ। ਕੁਦਮ ਕਰੇ ਪਸ ਪੰਖੀ ਆਦਿਸੈ ਨਾਹੀ ਕਾਲ, ਉਤੈ ਸਤ ਮਨੁੱਖ ਬਾਥਾ ਮਾਇਆ ਜਾਲ, ਸਿਮੁਖਤੇ ਸਹੀ ਭਾਲੀ ਹੈ ਜੇ ਸੱਚਾ ਨਾਮ ਸੰਭਾਲ, ਜੋ ਘਰ ਛੱਡ ਗਵਾਵਣਾ ਸੂ ਲੱਗਾ ਮਨਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਆਏ, ਫਾਤੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਏ, ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ, ਚਾਰੇ ਕੁੰਡਾ ਭਾਲ ਕਹਿ ਆਏ ਪਇਆ ਸਰਣਾਏ, ਨਾਨਕ ਸੱਚੇ ਪਾਤਸ਼ਾਹੇ ਡੁੱਬਦਾ ਲਿਆ ਕਢਾਏ, ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੋਹਤ ਕਾ ਪਾਹੁਣਾ, ਕਾਚ ਸਵਾਰਨ ਹਾਰ ਮਾਇਆ ਕਾਮ ਵਿਆਪਿਆ, ਸਮਝੈ ਨਾਹੀਂਗਾ ਵਾਰ, ਉੱਠ ਚੱਲਿਆ ਪੁੱਛਤ ਆਇਆ ਭਰਿਆ ਵਸ ਜਾਂਦਾਰ, ਅੰਧੇ ਤੂੰ ਬੈਠਾ ਕੰਧੀ ਪਾਏ, ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹ ਰਹਾਓ, ਹਰੀ ਨਾਹੀ ਨੈ ਡਡਰੀ ਪੱਕੀ ਵੱਡਣ ਹਾਰ, ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ, ਜਾ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਕੇ ਤਾਰ, ਪਹਿਲਾ ਪਹਿਰ ਧੰਦਾ ਗਿਆ ਦੂਜੇ ਭਰ ਸੋਇਆ, ਤੀਜੇ ਝਾਕ ਚਕਾਇਆ ਚੌਥਾ ਭੋਰ ਪਿਆ, ਕਦ ਹੀ ਚਿੱਤ ਨਾ ਆਇਓ ਜਿਨ ਜੀਓ ਪਿੰਡ ਦੀਆ, ਸਾਧ ਸੰਗਤ ਕਉ ਵਾਰਿਆ ਜੀਓ ਕੀਆ ਕੁਰਬਾਨ, ਜਿਸ ਤੇ ਸੋ ਜੀ ਮਨ ਪਈ ਮਿਲਿਆ ਪੁਰਖ ਸੁਜਾਣ, ਨਾਨਕ ਡਿੱਟਾ ਸਦਾ ਨਾਲ ਹਰ ਅੰਤਰ ਜਾਮੀ ਜਾਣ, ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਬਿਸਰਨ ਇੱਕੋ ਬਿਸਰਨ ਨਾ ਜਾਓ, ਧੰਦਾ ਸਭ ਜਲਾਇ ਕਹਿ ਗੁਰ ਨਾਮ ਦੀਆ ਸੱਚ ਸਵਾਓ, ਆਸਾ ਸਭੇ ਲਾਇਕ ਹੈ ਇੱਕ ਆਸ ਕਮਾਓ, ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਤਾਓ, ਮਨ ਮੇਰੇ ਕਰਤੇ ਨੂੰ ਸਲਾਹੇ ਸਭੇ ਸੱਟ ਸਿਆਣਪਾਂ, ਗੁਰ ਕੀ ਪੈਰੀ ਪਾਹੇ ਰਹਾਓ, ਦੁੱਖ ਭੁੱਖ ਨਹਿ ਵਿਆਪਈ ਜੇ ਸੁਖਦਾਤਾ ਮਨ ਹੋਏ, ਕਿਤ ਹੀ ਕੰਮ ਨ ਸਿੱਜੀਐ ਜਾਂ ਹਿਰਦੈ ਸੱਚਾ ਸੋਏ, ਜਿਸ ਤੂੰ ਰੱਖੈ ਹੱਥ ਦੇ ਤਿਸ ਮਾਰ ਨ ਸਕੈ ਕੋਏ, ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਧੋਏ, ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ, ਸਾਧੂ ਸੰਗਮ ਸਕਤੇ ਤੂਠੈ ਪਾਵਾ ਦੇਵ, ਸਭ ਕਿਸ ਬਸ ਕਿਤ ਸਾਹਿਬੈ ਆਪੇ ਕਰਨ ਕਰੇਵ, ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ, ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ, ਇੱਕ ਸਹਿ ਦੀ ਸਾਮਗਰੀ ਇੱਕ ਸਹਿ ਦੀ ਹੈ ਰੀਤ, ਇੱਕ ਸਿਓ ਮਨ ਮਾਨਿਆ ਤਾਂ ਹੋਆ ਨਿਹਚਲ ਚੀਤ, ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ, ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਤੂਕ ਪ੍ਰਾਪਤੇ ਜੇ ਆਵੈ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ, ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ, ਮਨ ਮੇਰੇ ਮਨ ਇੱਕ ਸਿਓ ਚਿਤ ਲਾਏ, ਇੱਕ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ, ਲੱਕ ਖੁਸ਼ੀਆ ਪਾਤਸ਼ਾਹੀ ਆ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ ਮੇਰਾ ਮੰਤਨ ਸੀਤਲ ਹੋਏ, ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ, ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ, ਦੁੱਖ ਸੰਤਾਪ ਨ ਲੱਗੇ ਜਿਸ ਹਰ ਕਾ ਨਾਮ ਆਧਾਰ, ਬਾਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ, ਥਾਨ ਸੁਹਾਵਾ ਪਵਿੱਤੈ ਜਿੱਥੈ ਸੰਤ ਸਭਾ, ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ, ਨਾਨਕ ਬੱਧਾ ਘਰ ਤਹਾਂ ਜਿੱਥੈ ਮਿਰਤ ਨਾ ਜਨਮ ਜਰਾ, ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਤੇ ਆਈਐ ਜੀ ਅੜੇ, ਸਿਰਸਾ ਹਾਂ ਪਾਤਸ਼ਾਹ ਹੋ ਤਿਸ ਹੀ ਕੀ ਕਰੇ ਆਸ ਮਨ, ਜਿਸ ਕਾ ਸਭ ਸਿਵਸਾ ਹੋ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹੋ, ਮਨ ਮੇਰੇ ਸੁੱਖ ਸਹਿਜ ਸੇਤੀ ਜਪਨਾਉ, ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਉ ਰਹਾਉ, ਤਿਸ ਕੀ ਸਰਨੀ ਪਰਮਨਾ ਜਿਸ ਜੇਵੜ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨ ਮੂਲੇ ਹੋਏ, ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ, ਸਾਧ ਸੰਗਤ ਹੋਏ ਨਿਰਮਲਾ ਕੱਟੀਐ ਜਮਕੀ ਪਾਸ, ਸੁਖਦਾਤਾ ਪੈ ਭੰਜਨੋ ਤਿਸ ਆਗੈ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜੇ ਆਵੈ ਰਾਸ, ਬਹੁਤੋ ਬਹੁਤ ਵਖਾਣੀਐ ਉੱਚੋ ਉੱਚਾ ਤਾਓ, ਵਰਨਾ ਚਿਹਨਾ ਬਾਹਰਾ ਕੀਮਤ ਕਹੇ ਨਾ ਸਕਾਓ, ਨਾਨਕ ਕਉ ਪ੍ਰਭ ਮਰਿਆਦਾ ਕਰ ਸੱਚ ਦੇਵੋ ਆਪਣਾ ਨਾਉ, ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਤਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ, ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ, ਸਾਧ ਸੰਗਤ ਕੈ ਘਰ ਵਸੈ ਇੱਕੋ ਸੱਚਾ ਸੋਏ, ਮੇਰੇ ਮਨ ਹਰ ਹਰ ਨਾਮ ਤਿਆਏ, ਨਾਮ ਸਹਾਈ ਸਦਾ ਸੰਗ ਆਗੈ ਲਏ ਛਡਾਏ ਰਹਾਉ, ਦੁਨੀਆ ਕੀ ਆ ਵਡਿਆਈ ਆ ਕਵਨੈ ਆਵੈ ਕਾਮ, ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸਨਿਧਾਨ, ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ, ਸਾਧੂ ਕੀ ਹੋ ਰੇਣੁਕਾ ਆਪਣਾ ਆਪ ਤਿਆਗ, ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ, ਤਿਸੈ ਪ੍ਰਾਪਤ ਰਤਨੋਏ ਜਿਸ ਮਸਤਕ ਹੋਵੈ ਭਾਗ, ਤਿਸੈ ਪ੍ਰਾਪਤ ਭਾਈਓ ਜਿਸ ਦੇਵੈ ਪ੍ਰਭ ਆਪ, ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹੋਮੈ ਤਾਪ, ਨਾਨਕ ਕਉ ਗੁਰ ਭੇਟਿਆ ਬਿਨਸੇ ਸਗਲ ਸੰਤਾਪ, ਸ੍ਰੀ ਰਾਗ ਮਹੱਲਾ ਪੰਜਵਾਂ
ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ, ਇੱਕ ਸਿਕਾ ਮਨ ਆਸਰਾ, ਇੱਕੋ ਪ੍ਰਾਣ ਆਧਾਰ, ਤੇ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ। ਮਨ ਮੇਰੇ ਸਗਲ ਉਪਾਵ ਤਿਆਗ, ਗੁਰਪੂਰਾ ਆਰਾਧ ਨਿਤ, ਇੱਕ ਸਕੀਲ ਬਲਾਗ ਰਹਾਉ। ਇੱਕੋ ਭਾਈ ਮਿਤ ਇੱਕ, ਇੱਕੋ ਮਾਤ ਪਿਤਾ, ਇੱਕ ਸਕੀਮਨ ਟੇਕ ਹੈ, ਜਿਨ ਜੀਓ ਪਿੰਡ ਦਿੱਤਾ, ਸੋ ਬ੍ਰਹਮਨੋ ਨ ਵਿਸਰੈ, ਜਿਨ ਸਭ ਕਿਸ ਵਸ ਕੀਤਾ। ਘਰ ਇੱਕੋ ਬਾਹਰ, ਇੱਕੋ ਥਾਨ ਤਨੰਤਰੇ ਆਪ, ਜੀ ਜੰਤ ਸਭ ਜਿਨ ਕੀਏ, ਆਠ ਪਹਿਰ ਤਿਸ ਜਾਪ, ਇੱਕ ਸਸੇਤੀ ਰੱਤਿਆ, ਨਾ ਹੋਵੀ ਸੋਗ ਸੰਤਾਪ, ਪਾਰ ਬ੍ਰਹਮ ਪਰਾਵੇਕੈ, ਦੂਜਾ ਨਾ ਇੱਕੋਏ, ਜੀਓ ਪਿੰਡ ਸਭ ਤਿਸ ਕਾ, ਜੋ ਤਿਸ ਭਾਵੈ ਸੋ ਹੋਏ, ਗੁਰਪੂਰੈ ਪੂਰਾ ਪਇਆ, ਜਪ ਨਾਨਕ ਸੱਚਾ ਸੋਏ। ਸ੍ਰੀ ਰਾਗ ਮਹੱਲਾ ਪੰਜਵਾ, ਜਿਨ੍ਹਾਂ ਸਤਿਗੁਰ ਸਿਉ ਚਿੱਤ ਲਾਇਆ, ਸੇ ਪੂਰੇ ਪ੍ਰਧਾਨ, ਜਿਨ ਕਉ ਆਪ ਦਿਆਲ ਹੋਏ, ਤਿਨ ਉਪਜੈ ਮਨ ਗਿਆਨ, ਜਿਨ ਕੋ ਮਸਤਕ ਲਿਖਿਆ, ਤਿਨ ਪਾਇਆ ਹਰ ਨਾਮ, ਮਨ ਮੇਰੇ ਇੱਕੋ ਨਾਮ ਤੇ ਆਏ, ਸਰਬ ਸੁਖਾ ਸੁਖ ਉਪਜੇ, ਦਰਗਹਿ ਪੈਦਾ ਜਾਇ ਰਹਾਉ। ਜਨਮ ਮਰਨ ਕਾ ਭਉ ਗਿਆ, ਭਾਉ ਭਗਤ ਗੋਪਾਲ, ਸਾਧੂ ਸੰਗਤ ਨਿਰਮਲਾ, ਆਪ ਕਰੇ ਪ੍ਰਤਪਾਲ। ਜਨਮ ਮਰਨ ਕੀ ਮਲ ਕੱਟੀਐ, ਗੁਰਦਰਸ਼ਨ ਦੇਖ ਨਿਹਾਲ, ਥਾਨ ਤਨੰਤਰ ਰਵ ਰਹਿਆ, ਪਾਰ ਬ੍ਰਹਮ ਪ੍ਰਭ ਸੋਏ। ਸਭਨਾ ਦਾਤਾ ਏਕ ਹੈ, ਦੂਜਾ ਨਾ ਹੀ ਕੋਏ, ਤੈ ਸਰਣਾਈ ਛੁੱਟੀਐ, ਕੀਤਾ ਲੋੜੇ ਸੋ ਹੋਏ। ਜਿਨ ਮਨ ਵਸਿਆ ਪਾਰ ਬ੍ਰਹਮ, ਸੇ ਪੂਰੇ ਪ੍ਰਧਾਨ, ਤਿਨਕੀ ਸੋਭਾ ਨਿਰਮਲੀ, ਪ੍ਰਗਟ ਪਈ ਜਹਾਨ, ਜਿਨੀ ਮੇਰਾ ਪ੍ਰਭ ਧਿਆਇਆ, ਤਿੰਨ ਨਾਨਕ ਤਿੰਨ ਕੁਰਬਾਨ। ਸ੍ਰੀ ਰਾਗ ਮਹੱਲਾ ਪੰਜਵਾਂ, ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁਖ ਵਸਿਆ ਮਨ ਆਏ, ਅੰਤਰ ਜੋਤ ਪ੍ਰਗਾਸੀਆ, ਇੱਕ ਸਿਉ ਲਿਵਲਾਏ, ਮਿਲ ਸਾਧੂ ਮੁੱਖ ਉਜਲਾ, ਪੂਰਬ ਲਿਖਿਆ ਪਾਏ, ਗੁਣ ਗੋਬਿੰਦ ਨਿਤ ਗਾਵਣੇ, ਨਿਰਮਲ ਸੱਚ ਨਾਏ, ਮੇਰੇ ਮਨ ਗੁਰਸਭ ਦੀ ਸੁਖ ਹੋਏ, ਗੁਰਪੂਰੇ ਕੀ ਚਾਕਰੀ, ਬਿਰਥਾ ਜਾਏ ਨਾ ਕੋਈ ਰਹਾਉ, ਮਨ ਕੀ ਇੱਛਾ ਪੂਰੀਆਂ, ਪਾਇਆ ਨਾਮ ਨਿਧਾਨ, ਅੰਤਰ ਜਾਮੀ ਸਦਾ ਸੰਗ ਕਰਨਾ ਹਰ ਪਛਾਣ, ਗੁਰਪ੍ਰਸਾਦੀ ਮੁੱਖ ਉਜਲਾ, ਜਪ ਨਾਮ ਦਾਨ ਇਸਨਾਨ, ਕਾਮ ਕ੍ਰੋਧ ਲੋਭ ਬਿਨਸਿਆ, ਤਜਿਆ ਸਭ ਅਭਿਮਾਨ, ਪਾਇਆ ਲਾਹਾ ਲਾਭ ਨਾਮ, ਪੂਰਨ ਹੋਏ ਕਾਮ, ਕਰ ਕਿਰਪਾ ਭਰਾਮੇ ਲਿਆ, ਦੀਆ ਆਪਣਾ ਨਾਮ, ਆਵਣ ਜਾਣਾ ਰਹਿ ਗਿਆ, ਆਪ ਹੋਆ ਮਿਹਰਮਾਨ, ਸੱਚ ਮਹਿਲ ਕਰ ਪਾਇਆ, ਗੁਰ ਕਾ ਸ਼ਬਦ ਪਛਾਣ, ਭਗਤ ਜਨਾ ਕਉ ਰਾਖਦਾ, ਆਪਣੀ ਕਿਰਪਾ ਧਾਰ, ਹਲਤ ਪਲਤ ਮੁਖ ਉਜਲੇ, ਸਾਚੇ ਕੇ ਗੁਣਸਾਰ, ਹਲਤ ਪਲਤ ਮੁਖ ਉਜਲੇ, ਸਾਚੇ ਕੇ ਗੁਣਸਾਰ, ਆਠ ਪਹਿਰ ਗੁਣਸਾਰ ਦੇ ਰੱਤੇ ਰੰਗ ਉਪਾਰ, ਪਾਰ ਬ੍ਰਹਮ ਸੁਖ ਸਾਗਰੋ, ਨਾਨਕ ਸਦ ਬਲਿਹਾਰ। ਸ੍ਰੀ ਰਾਗ ਮਹੱਲਾ ਪੰਜਵਾਂ, ਪੂਰਾ ਸਤਿਗੁਰ ਜੇ ਮਿਲੈ, ਪਾਈਐ ਸਭ ਦੇ ਨਿਦਾਨ, ਕਰ ਕਿਰਪਾ ਪ੍ਰਭੇ ਆਪਣੀ, ਜਪੀਐ ਅੰਮ੍ਰਿਤ ਨਾਮ, ਜਨਮ ਮਰਨ ਦੁੱਖ ਘਾਟੀਐ, ਲਾਗੈ ਸਹਿ ਧਿਆਨ, ਮੇਰੇ ਮਨ ਪ੍ਰਭ ਸਰਣਾਈ ਪਾਏ, ਅਰਬਿੰਦ ਦੂਜਾ ਕੋ ਨਹੀਂ, ਇੱਕੋ ਨਾਮ ਧਿਆਈ ਰਹਾਉ, ਕੀਮਤ ਕਹਿਣ ਨਜਾਈ ਹੈ, ਸਾਗਰ ਗੁਣੀ ਅਤਾਉ, ਬੜਭਾਗੀ ਮਿਲ ਸੰਗਤੀ, ਸੱਚਾ ਸ਼ਬਦ ਵਿਸਾਉ, ਕਰ ਸੇਵਾ ਸੁਖ ਸਾਗਰ ਹੈ, ਸਿਰਸਾਹਾ ਪਾਤਸ਼ਾਹ ਹੋ, ਚਰਨ ਕਮਲ ਕਾ ਆਸਰਾ, ਦੂਜਾ ਨਾਈ ਟਾਉ, ਮੈਂ ਧਰ ਤੇਰੀ ਪਾਰ ਬ੍ਰਹਮ, ਤੇਰਾ ਤਣ ਰਹਾਉ, ਨਿਮਾਣਿਆ ਬ੍ਰਹਮਾਣ ਤੂੰ ਤੇਰਾ ਸੰਗ ਸਮਾਉ, ਹਰ ਜਪੀਐ ਰਾਧੀ ਆਠ ਪਹਿਰ ਗੋਬਿੰਦ, ਜੀ ਪ੍ਰਾਣ ਤਨ ਧਨ ਰੱਖੇ, ਕਰ ਕਿਰਪਾ ਰਾਖੀ ਜਿੰਦ, ਨਾਨਕ ਸਗਲੇ ਦੁੱਖ ਉਤਾਰਿਆ, ਪ੍ਰਭ ਪਾਰ ਬ੍ਰਹਮ ਬਖਸਿੰਦ। ਸ੍ਰੀ ਰਾਗ ਮਹੱਲਾ ਪੰਜਵਾਂ, ਪ੍ਰੀਤ ਲੱਗੀ ਤਿਸ ਸੱਚ ਸਿਉ, ਮਰੈ ਨਾ ਆਵੈ ਜਾਏ, ਨਾ ਵਿਛੋੜਿਆ ਵਿਛੜੈ, ਸਮੈ ਰਹਿਆ ਸਮਾਏ, ਦੀਨ ਦਰਦ ਦੁੱਖ ਭੰਜਨਾ ਸੇਵਕ ਕੈ ਸਤ ਪਾਏ, ਅਚਰਜ ਰੂਪ ਨਿਰੰਜਨੋ ਗੁਰਮੇ ਲਾਇਆ ਮਾਏ, ਭਾਈ ਰੇ ਮੀਤ ਕਰੋ ਪ੍ਰਭ ਸੋਏ, ਮਾਇਆ ਮੋਹ ਪ੍ਰੀਤ ਧ੍ਰਿਗ ਸੁਖੀ ਨਾ ਦੀਸੈ ਕੋਈ ਰਹਾਉ, ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ, ਸਖ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ, ਬਾਲਕ ਬਿਰਧ ਨ ਜਾਣੀਆ ਨਿਸ਼ਚਲ ਤਿਸ ਦਰਬਾਰ, ਜੋ ਮੰਗੀਐ ਸੋਈ ਪਾਈਐ, ਨੇਦਾਰਾ ਆਧਾਰ, ਜਿਸ ਪੇਖਤ ਕਿਲ ਵਿਖ ਰਹਿ ਮਨ ਤਨ ਹੋਵੈ ਸਾਂਤ, ਇੱਕ ਮਨ ਏਕ ਧਿਆਈਐ ਮਨ ਕੀ ਲਾਏ ਪ੍ਰਾਂਤ, ਗੁਣ ਨਿਧਾਨ ਨਵਤਨ ਸਦਾ ਪੂਰਨ ਜਾ ਕੀ ਦਾਤ, ਸਦਾ ਸਦਾ ਅਰਾਧੀ ਐ ਦਿਨ ਬਿਸਰੋ ਨਹੀਂ ਰਾਤ, ਜਿਨ ਕੋ ਪੂਰਬ ਲਿਖਿਆ ਤਿਨਕਾ ਸਖਾ ਗੋਬਿੰਦ, ਮਨ ਤਨ ਤਨ ਮਨ ਧਨ ਅਰਪੀ ਸਭੂ ਸਗਲ ਵਾਰੀ ਆਏ ਹੀ ਜਿੰਦ, ਦੇਖਾ ਸੁਣਾ ਹਦੂਰ ਸਦ ਘੱਟ ਘੱਟ ਬ੍ਰਹਮ ਰਵਿੰਦ, ਆਕਿਰਤ ਕਣਾ ਨੂੰ ਪਾਲਦਾ ਆਕਿਰਤ ਕਣਾ ਨੋ ਪਾਲਦਾ, ਪ੍ਰਭ ਨਾਨਕ ਸਦ ਬਖਸਿੰਦ। ਸ੍ਰੀ ਰਾਗ ਮਹੱਲਾ ਪੰਜਵਾਂ, ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿ ਸਵਾਰ, ਸਰਬ ਕਲਾ ਕਰਤਾ ਪਿਆ ਅੰਤਰ ਜੋਤ ਅਪਾਰ, ਸਦਾ ਸਦਾ ਪ੍ਰਭ ਸਿਮਰੀ ਅੰਤਰ ਰੱਖ ਉਰਤਾਰ, ਮੇਰੇ ਮਨ ਹਰ ਗੁਣ ਬਿਨ ਅਵਰ ਨ ਕੋਏ, ਪ੍ਰਭ ਸਰਣ ਆਈ ਸਦਾ ਰਹੋ, ਦੁੱਖ ਨ ਵਿਆਪੈ ਕੋਈ ਰਹਾਉ, ਰਤਨ ਪਦਾਰਥ ਮਾਣਕਾ ਸੋਨਾ ਰੂਪਾ, ਖਾਕ ਮਾਤ ਪਿਤਾ ਸੁੱਤ ਬੰਧ ਪਾ, ਕੂੜੇ ਸੱਭੇ ਸਾਕ ਜਿਨ ਕੀਤਾ, ਤਿਸ ਨਾ ਜਾਣੀ ਮਨ ਮੁਖ ਪਸ ਨਾ ਪਾਕ, ਅੰਤਰ ਬਾਹਰ ਰਵ ਰਿਹਾ ਤਿਸ ਨੂੰ ਜਾਣੈ ਦੂਰ, ਤ੍ਰਿਸ਼ਨ ਲਾਗੀ ਰਚ ਰਿਹਾ ਅੰਤਰ ਹੋਮੈ ਕੂਰ, ਭਗਤੀ ਨਾਮ ਵਿਹੁਣਿਆ ਆਵੈ ਵੰਜੈ ਪੂਰ, ਰਾਖ ਲਿਹੋ ਪ੍ਰਭ ਕਰਨ ਹਾਰ, ਜੀ ਜੰਤ ਕਰ ਦਇਆ,
ਬਿਨ ਪ੍ਰਭ ਕੋਇ ਨ ਰਖਨਾਰ ਮਹਾਂ ਬਿਕਟ ਜੰਮ ਪਿਆ ਨਾਨਕ ਨਾਮ ਨਾ ਵਿਸਰੋ ਕਰੇ ਆਪਣੀ ਹਰ ਮਇਆ ਸ੍ਰੀ ਰਾਗ ਮਹੱਲਾ ਪੰਜਵਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰਾ ਬਨਤਾ ਨੇਕ ਬਹੁਤ ਰੰਗ ਅਰਵੇਸ ਹਰ ਨਾਮ ਹਿਰਦੇ ਨਵਸੀ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰਚਰਣੀ ਚਿਤ ਲਾਇ ਰਹਾਉ ਨਾਮ ਨਿਧਾਨ ਧਿਆਈਐ ਮਸਤ ਕੋ ਵੈ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਗ ਹਉਮੈ ਰੋਗ ਭਰਮ ਕੱਟੀਐ ਨਾ ਆਵੈ ਨਾ ਜਾਗ ਕਰ ਸੰਗਤ ਤੂੰ ਸਾਧਕੀ ਅਠਸਠ ਤੀਰਥ ਲਾਓ ਜੀਓ ਪ੍ਰਾਣ ਮਨ ਧਨ ਹਰੇ ਸੱਚ ਆਏ ਹੋ ਸਵਾਉ ਇੱਥੇ ਮਿਲੇ ਵਡਾਈਆ ਦਰਗਹਿ ਪਾਵੈ ਤਾਓ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਨਾਗਤੀ ਸਰਬ ਕਟਾ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾ ਸਰਣ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕਹਿ ਉਪਦੇਸਿਆ ਬਿਨਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਕ ਨਾ ਮਨਹੋਂ ਬੇਸਾਰ ਰਹਾਉ ਗੁਣ ਗੋਬਿੰਦ ਨਿਤ ਗਾਵੀਆ ਗੁਣ ਕੱਟਣ ਹਾਰ ਬਿਨ ਹਰ ਨਾਮ ਨ ਸੁਖ ਹੋਏ ਕਰ ਡਿੱਟੇ ਬਿਸਤਾਰ ਸਹਿਜੇ ਸਿਵ ਤੀਰਤਿਆ ਭਵ ਜਲ ਉਤਰੇ ਪਾਰ ਤੀਰਥ ਵਰਤ ਲੱਕ ਸੰਜਮਾ ਪਾਈਏ ਸਾਧੂ ਧੂਰ ਲੂਕ ਕੁਮਾਵੈ ਕਿਸਤੇ ਜਾਂ ਵੇਖੈ ਸਦਾ ਦੂਰ ਥਨ ਥਨੰਤਰ ਰਭ ਰਹਿਆ ਪ੍ਰਭ ਮੇਰਾ ਭਰਪੂਰ ਸਤ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰਜੇ ਹੋਣ ਜਹਾਨ ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਉਦਮ ਕਰ ਹਰਿ ਜਾਪਣਾ ਬੜਭਾਗੀ ਤਨਖਾਟ ਸੰਤ ਸੰਗ ਹਰਿ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੁੱਕੇ ਸੋਗ ਸੰਤਾਪ ਰਹਾਉ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਟਾ ਨਾਲ ਜਲ ਤਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਨ ਹੀ ਕੀਤ ਰਤਨ ਜਵੇਰ ਮਾਣਕਾ ਅੰਮ੍ਰਿਤ ਹਰਕਾ ਨਾਉ ਸੁਖ ਸਹਿਜਾ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਸਾਸ ਸੌਣ ਸੋਏ ਜਿਤ ਜਪਿਆ ਹਰਨਾਉ ਚਰਨ ਗੋਮਲ ਗੁਰ ਧਨ ਦੀਆ ਮਿਲਿਆ ਨਿਤਾਵੇ ਤਾਉ ਸਾਚੀ ਪੂੰਜੀ ਸੱਚ ਸੰਜਮੋ ਆਠ ਪਹਿਰ ਗੁਣ ਗਾਉ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਉ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਿਆ ਸਦਾ ਸਹਾਈ ਸੰਗ ਰਹਾਉ ਸੁੱਖਾ ਕੀ ਮਿਤ ਕਿਆਗਣੀ ਜਾ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪਤਾ ਸਿਆਉ ਰਸ ਜਾਣੈ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜਨ ਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਸਨਾਨ ਜ਼ਰਾਂ ਉਚਰੈ ਗੁਣਵਤੀ ਕੋਏ ਨਾ ਪੁੱਜੈ ਦਾਨ ਦ੍ਰਿਸ਼ਟ ਧਾਰ ਮਨ ਧਨ ਵਸੈ ਦਇਆਲ ਪੁਰਖ ਮਿਹਰਬਾਨ ਜਿਉ ਪਿੰਡ ਧਨ ਤਿਸਦਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਦਾਸਾ ਕੇ ਬੰਧਨ ਕੱਟਿਆ ਸੱਚੈ ਸਿਰਜਣਹਾਰ ਭੂਲਾ ਮਾਰਗ ਪਾਇਉਨ ਗੁਣ ਅਵਗੁਣ ਨਾ ਵਿਚਾਰ ਨਾਨਕ ਤੈ ਸਰਨਾਗਤੀ ਜੇ ਸਗਲ ਘਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਚ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰਾ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਲਾਵੈ ਮਾਏ ਚਾਰੇ ਗੁੰਡਾ ਭਾਲੀਆ ਸਾਹਿਬ ਬਿਨ ਅਵਰ ਨਾ ਜਾਏ ਤਿਸਾ ਗਏ ਅਰਦਾਸ ਕਰ ਜੋ ਮਿਲੇ ਕਰਤਾਰ ਸਤਿਗੁਰ ਦਾਤਾ ਨਾਮਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨ ਪਾਰਾ ਵਾਰ ਪਰਵਦਗਾਰ ਸਲਾਹੀਐ ਜਿਸਦੇ ਚਲਤ ਅਨੇਕ ਸਦਾ ਸਦਾ ਅਰਾਧੀਐ ਇਹਾ ਮਤ ਵਿਸੇਕ ਮਨ ਤਨ ਮਿੱਟਾ ਤਿਸ ਲੱਗਾ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨੋ ਮਿਲ ਭਾਈਓ ਸੱਚਾ ਨਾਮ ਸਮਾਲ ਤੋਸਾ ਬੰਦੋ ਜੀ ਕਾ ਇੱਥੈ ਉੱਥੈ ਨਾਲ ਗੁਰਪੂਰੇ ਤੇ ਪਾਈ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੇ ਜਿਸਨੂੰ ਹੋਏ ਦਿਆਲ ਮੇਰੇ ਮਨ ਗੁਰ ਜੇਵੜ ਅਵਰ ਨਾ ਕੋਏ ਦੂਜਾ ਤਾਉ ਨਾ ਕੋ ਸੁਜੈ ਗੁਰ ਮੇਲੇ ਸੱਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਟਾ ਜਾਏ ਗੁਰਚਰਣੀ ਜਿਨ ਮਨ ਲੱਗਾ ਸੇ ਬੜ ਭਾਗੀ ਮਾਏ ਗੁਰਦਾਤਾ ਸਮਰਥ ਗੁਰ ਗੁਰ ਸਮੈ ਰਹਿਆ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਕਿਤ ਮੁਖ ਗੁਰ ਸਲਾਹੀਐ ਕਰਨ ਕਾਰਨ ਸਮਰੱਥ ਸੇ ਮੱਥੇ ਨਿਚਰ ਰਹੇ ਜਿਨ ਗੁਰ ਧਾਰਿਆ ਹੱਥ ਗੁਰੇ ਅੰਮ੍ਰਿਤ ਨਾਮ ਪੀ ਆਲਿਆ ਜਨਮ ਮਰਨ ਕਾ ਪਤ ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁੱਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡ ਗੁਰ ਨਾਲ ਤੁਲਨ ਲੱਗਈ ਖੋਜ ਡਿੱਟਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿ ਮੰਡ ਸ੍ਰੀ ਰਾਗ ਮਹੱਲਾ ਪੰਜਵਾ
ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਭਾਈ ਮੀਤ ਸੋਰੇ ਦਿਕੀਏ ਵਿਕਿਆ ਰਚਿਆ ਬਾਦ, ਜਾਂਦੇ ਬਿਲਮ ਨਾ ਹੋਈ ਬਿਨ ਨਾ ਵੈ ਬਿਸਮਾਦ। ਮਨ ਮੇਰੇ ਸਤਿਗੁਰ ਕੀ ਸੇਵਾ ਲਾਗ, ਜੋ ਦੀਸੈ ਸੋ ਬਿਣ ਸੁਣਾ ਮਨ ਕੀ ਮਤ ਤਿਆਗ ਰਹਾਓ। ਜੋ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨ ਜਾਣੀ ਭੱਖ ਭੱਖ ਸਭ ਖਾਏ। ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋ ਨਿ ਪਾਏ, ਮਾਇਆ ਜਾਲ ਪਿਸਾਰਿਆ ਭੀਤਰ ਚੋਗ ਬਣਾਏ। ਤ੍ਰਿਸਨਾ ਪੰਖੀ ਪਾਸਿਆ ਨਿਕਸ ਨ ਪਾਏ, ਮਾਏ ਜਿਨ ਕੀਤਾ ਤਿਸੇ ਨ ਜਾਣੀ ਫਿਰ ਫਿਰੇ ਆਵੇ ਜਾਏ। ਅਨਕ ਪ੍ਰਕਾਰੀ ਮੋਹਿਆ ਬਹੁ ਵਿਦੋ ਸੰਸਾਰ, ਜਿਸਨੂੰ ਰੱਖੈ ਸੂਰੈ ਸਮਰਤ ਪੁਰਖ ਅਪਾਰ। ਹਰ ਜਨ ਹਰ ਲਿਵਦਰੇ ਨਾਨਕ ਸਤ ਭਲੇ ਹਾਰ। ਸ੍ਰੀ ਰਾਗ ਮਹੱਲਾ ਪੰਜਵਾ ਘਰ ਦੂਜਾ, ਗੋਏ ਲਾਇਆ ਗੋਇਲੀ ਕਿਆ ਤਿਸ ਡੰਪ ਪਸਾਰ। ਮੁਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਵਾਰ, ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ। ਕਿਆ ਥੋੜੜੀ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ ਰਹਾਓ। ਜੈਸੇ ਰੈਣ ਪਰਾਹੁਣੇ ਉੱਠ ਚੱਲ ਸਹਿ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾ ਕੀ ਬਾਗਾਤ। ਮੇਰੀ ਮੇਰੀ ਕਿਆ ਕਰੇ ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੇ ਚੱਲਣਾ ਸੜ ਜਾਸੀ ਲੱਖ ਕਰੋੜ। ਲੱਖ ਚੁਰਾਸੀ ਭਰਮ ਤਿਆ ਦੋ ਲੱਭ ਜਨ ਪਾਇਓ ਏ, ਨਾਨਕ ਨਾਮ ਸਮਾਲ ਸੂਤ ਸੋ ਦਿਨ ਨੇੜਾ ਆਇਓ ਏ। ਸ੍ਰੀ ਰਾਗ ਮਹੱਲਾ ਪੰਜਵਾਂ, ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨਖਾ ਕੁਰਾਲ। ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਉ, ਧਨ ਸੋ ਤੇਰਾ ਤਾਨ ਰਹਾਓ। ਜਿੱਚਰ ਵਸਿਆ ਕੰਤ ਘਰ, ਜਿਉ ਜਿਉ ਸਭ ਕਹਾਤ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛਿਆ ਤੇਰੀ ਬਾਤ। ਪਈ ਅੜੈ ਸੌ ਸੇਵ ਤੂੰ ਸੌ ਰੜੈ ਸੁਖ ਵਸ, ਗੁਰਮਿਲ ਚੱਜ ਚਾਰ ਸਿੱਖ ਤੁਦ ਕਦੇ ਨਾ ਲੱਗੈ ਦੁੱਖ। ਸਭਨਾ ਸੋਹਰੇ ਵੰਜਣਾ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਚੇਵਾ ਕਰਨ ਕਾਰਨ ਏਕੋ ਹੀ ਜਿਨ ਕੀਆ ਕਰ, ਦਿਸੈ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਗੁਰ ਕੇ ਚਰਨ ਮਨ ਮੈਂ ਧਿਆਏ, ਚੋਟ ਸਗਲ ਸਿਆਣਪਾਂ ਸਾਥ ਸਬਦ ਲਿਵਲਾਏ ਰਹਾਓ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰਮੰਤਰ ਹਿਰਦਾ ਹੋਏ। ਕੂਟ ਚਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਏ, ਦੇਖ ਦਰਸ਼ਨ ਮਨ ਸਾਧਾਰੈ ਪਾਪ ਸਗਲੇ ਜਾਹੇ। ਹੋ ਤਿਨ ਕੈ ਬਲਿਹਾਰਣੈ ਜੇ ਗੁਰ ਕੀ ਪੈਰੀ ਪਾਏ, ਸਾਧ ਸੰਗਤ ਮਨ ਵਸੈ ਸਾਚ ਹਰਕਾ ਨਾਉ। ਸੇਬੜ ਭਾਗੀ ਨਾਨਕਾ ਜਿੰਨਾ ਮਨ ਇਹੋ ਭਾਉ। ਸ੍ਰੀ ਰਾਗ ਮਹੱਲਾ ਪੰਜਵਾਂ, ਸੰਚ ਹਰ ਧਾਨ ਪੂਜ, ਸਤਿਗੁਰ ਸੋੜ ਸਗਲ ਵਿਕਾਰ। ਜਿੰਤੂ ਸਾਧ ਸਵਾਰਿਆ ਹਰ ਸਿਮਰ ਹੋਏ ਉਧਾਰ, ਜਪ ਮਨ ਨਾਮ ਏਕ ਅਪਾਰ। ਪ੍ਰਾਣ ਮਨ ਤਨ ਜਿਨੇ ਦੀ ਯਾਰ ਦੇਖਾ ਆਧਾਰ ਰਹਾਓ। ਕਾਮ ਕ੍ਰੋਧ ਅਹੰਕਾਰ ਮਤੇ ਵਿਆਪਿਆ ਸੰਸਾਰ, ਪਉ ਸੰਤ ਚਰਣੀ ਲਾਗ ਚਰਣੀ ਮਿਟੈ ਦੁਖਾਂਦਾਰ। ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ, ਆਪ ਛੋਟ ਸਭ ਹੋਏ ਰੇਣਾ ਜਿਸ ਦੇਹ ਪ੍ਰਭ ਨਿਰੰਕਾਰ। ਜੋ ਦਿਸੈ ਸੋ ਸਗਲ ਤੂੰ ਹੈ ਪਸਰੇ ਆਪਾ ਸਾਰ, ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ। ਸ੍ਰੀ ਰਾਗ ਮਹੱਲਾ ਪੰਜਵਾਂ, ਦੋ ਕ੍ਰਿਤ ਸੋ ਕ੍ਰਿਤ ਮੰਦੇ ਸੰਸਾਰ ਸਗਲਣਾ, ਦੋਹੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ, ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਓ। ਮਾਨ ਅਭਮਾਨ ਮੰਦੇ ਸੋ ਸੇਵਕ ਨਾਹੀ, ਤਤ ਸਮਦਰ ਸੀ ਸੰਤੋ ਕੋਈ ਕੋਟ ਮੰਦਾਹੀ। ਕਹਿਣ ਕਹਾਵਨੇ ਹੋ ਕੀਰਤ ਕਰਲਾ, ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ। ਗਤ ਅਵਗਤ ਕਛ ਨਦਰ ਨਾ ਆਇਆ, ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਸਤਵਾ ਤੇਰੇ ਭਰੋਸੈ ਤੇਰੇ ਭਰੋਸੇ ਪਿਆਰੇ ਮੈਂ ਲੜ ਲੜਾਇਆ। ਭੂਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ, ਸੋਹਿਲਾ ਕਹਿਣ ਕਹਾਵਨ ਤੇਰਾ ਬਿਖਮ ਪਾਵਨ ਰਹਾਓ। ਹੋ ਮਾਣ ਤਾਣ ਕਰੋ ਤੇਰਾ ਹੋ ਜਾਨੋ, ਆਪਾ ਸਭ ਹੀ ਮਦ ਸਭੇ ਤੇ ਬਾਹਰ ਬੇਹ ਮੋਤਾਜ ਬਾਪਾ। ਪਿਤਾ ਹੋ ਜਾਨੋ ਨਾਹੀ ਤੇਰੀ ਕਵਨ ਜੁਗਤਾ, ਬੰਧਨ ਮੁਕਤ ਸੰਤ ਹੋ ਮੇਰੀ ਰਾਖੈ ਮਮਤਾ। ਭਏ ਕਾਲ ਕਿਰਪਾਲ ਠਾਕਰ ਰਹਿਓ ਆਵਣ ਜਾਣਾ, ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ। ਸ੍ਰੀ ਰਾਗ ਮਹੱਲਾ ਪੰਜਵਾਂ, ਕਰ ਪਹਿਲਾ ਸੰਤ ਜਿਨਾ ਮਿਲ ਭਾਈਆ, ਕੱਟੇ ਹੜਾ ਜਮਕਾਲ ਸੱਚਾ ਸਾਹਿਬ ਮਨ ਵਟਾ ਹੋ ਖਸਮ ਦਇਆਲ। ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ, ਮੇਰੇ ਸਤਿਗੁਰ ਆਓ ਤੁਦ ਬਿੱਟੋ ਕੁਰਬਾਨ। ਤੇਰੇ ਦਰਸਨ ਕੋ ਬਲਿਹਾਰਣੈ ਤੁਸ ਦਿੱਤਾ ਅੰਮ੍ਰਿਤ ਨਾਮ, ਰਹਾਓ ਜਿਨ ਤੂੰ ਸੇਵਿਆ ਭਾਉ ਕਰ। ਸਹੀ ਪੁਰਖ ਸੁਜਾਨ ਤਿੰਨਾ ਪਿੱਛੇ ਛੁੱਟੀ ਹੈ ਜਿਨੇ ਅੰਦਰ ਨਾਮ ਨਿਧਾਨ, ਗੁਰੂ ਜੀਵੜ ਦਾ ਤਾ ਕੋ ਨਹੀਂ ਜਿਨ ਦਿੱਤਾ ਹੈ ਆਤਮਦਾਨ। ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ, ਸੱਚੇ ਸੇਤੀ ਦੇ ਰੱਤਿਆ ਦਰਗਹਿ ਬੈਸਣ ਜਾਏ। ਕਰਤੇ ਹੱਥ ਵਡਿਆਈ ਅਪੂਰਬ ਲਿਖਿਆ ਪਾਏ, ਸੱਚ ਕਰਤਾ ਸੱਚ ਕਰਨ ਹਸ ਹਾਰ। ਸੱਚ ਕਰਤਾ ਸੱਚ ਕਰਨ ਹਾਰ, ਸੱਚ ਸਾਹਿਬ ਸੱਚ ਟੇਕ, ਸੱਚੋ ਸੱਚ ਬਕਾਣੀ ਹੈ ਸੱਚੋ ਬੁੱਧ ਵਿਵੇਕ। ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ। ਸ੍ਰੀ ਰਾਗ ਮਹੱਲਾ ਪੰਜਵਾਂ, ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ। ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ, ਸਤਿਗੁਰ ਬਚਨ ਕਮਾਵਣੇ ਸੱਚਾ ਹੋ ਵਿਚਾਰ। ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਚਾਰ, ਮੇਰੇ ਸਾਜਨ ਹਰ ਹਰ ਨਾਮ ਸਮਾਲ। ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਓ।
ਗੁਰ ਸਿਮਰਤ ਅਪਾਰ ਗੁਰੂ ਬੜਭਾਗੀ ਦਰਸ਼ਨ ਹੋਏ, ਗੁਰ ਅਗੋਚਰ ਨਿਰਮਲਾ ਗੁਰ ਜੀਵੜ ਵਰਨਕ ਹੋਏ, ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ, ਗੁਰ ਦੇ ਬਾਰ ਕਿਚ ਨਹੀਂ ਗੁਰ ਕੀਤਾ ਲੋੜੇ ਸੋ ਹੋਏ, ਗੁਰ ਤੀਰਥ ਗੁਰ ਭਾਰ ਜਾਤ ਗੁਰ ਮਨਸਾ ਪੂਰਨ ਹਾਰ, ਗੁਰ ਗੁਰਦਾਤਾ ਹਰ ਨਾਮ ਦੇ ਉਦਰੇ ਸਭ ਸੰਸਾਰ, ਗੁਰ ਸਿਮਰਤ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ, ਗੁਰ ਕੀ ਮਹਿਮਾ ਅਗਮੈ ਹੈ ਕਿਆ ਕਥੇ ਕਥਨ ਹਾਰ, ਜਿਤੜੇ ਫਲ ਮਨ ਬਚੀਐ ਤਿਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ, ਸਤਿਗੁਰ ਸਰਣੀ ਆਇਆ ਬਹੁੜ ਨਹੀਂ ਬਿਨਾਸ, ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਓ ਪਿੰਡ ਤਿਰਸਾਸ, ਸ੍ਰੀ ਰਾਗ ਮਹੱਲਾ ਪੰਜਵਾ, ਸੰਤ ਜਨੋ ਮੈਂ ਸੁਣ ਭਾਈਓ ਛੁੱਟਣ ਸਾਚੈ ਨਾਏ, ਗੁਰ ਕੇ ਚਰਨ ਸਰੇ ਬਣੇ ਤੀਰਥ ਹਰ ਕਾ ਨਾਉ, ਆਗੈ ਦਰਗੈ ਮੰਨੀਐ ਮਿਲੈ ਨਤਾਵੇ ਤਾਉ, ਭਾਈ ਰੇ ਸਾਚੀ ਸਤਿਗੁਰ ਸੇਵ, ਸਤਿਗੁਰ ਤੁਟੈ ਭਾਈਐ ਪੂਰਨ ਲੱਖ ਭੇਵ ਰਹਾਉ, ਸਤਿਗੁਰ ਬਿਟੋ ਵਾਰਿਆ ਜਿਨ ਦਿੱਤਾ ਸੱਚ ਨਾਉ, ਅੰਦਨ ਸੱਚ ਸਲਾਣਾ ਸੱਚੇ ਕੇ ਗੁਣ ਗਾਉ, ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ, ਸਾਸ ਗਰਾਸ ਨ ਵਿਸਰੈ ਸਫਲ ਮੂਰਤ ਗੁਰ ਆਪ, ਗੁਰਜੇਵੜ ਵਰਨ ਦੇ ਸਹੀ ਆਟ ਪਹਿਰ ਤੇ ਸਜਾਪ, ਨਦਰ ਕਰੇ ਤਪਾਈਐ ਸੱਚ ਨਾਮ ਗੁਣਤਾਸ, ਗੁਰ ਪਰਮੇਸ਼ਰ ਏਕ ਹੈ ਸਮੈ ਰਹਿਆ ਸਮਾਏ, ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ, ਨਾਨਕ ਗੁਰ ਸਰਣਾਗਤੀ ਮਰੈ ਨਾ ਆਵੈ ਜਾਏ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ ਅਸ਼ਟਪਦੀਆਂ, ਆਕ ਆਕ ਮਨ ਬਾਵਣਾ, ਜਿਉ ਜਿਉ ਜਾਪੈ ਵਾਏ, ਜਿਸਨੂੰ ਵਾਏ ਸੁਣਾਈਐ ਸੋ ਕਿਵਿੜ ਕਿਤ ਤਾਏ, ਆਕਣ ਵਾਲੇ ਜੇ ਤੜੇ ਇਹ ਸਭ ਆਕ ਰਹਿ ਲਿਵਲਾਏ, ਬਾਬਾ ਅੱਲੋ ਅਗਮ ਅਪਾਰ, ਬਾਬਾ ਅਲੋਹ ਅਗਮ ਅਪਾਰ, ਪਾਕੀ ਨਾਈ ਪਾਕਤਾਏ ਸੱਚਾ ਪਰਵਿਦਗਾਰ ਰਹਾਓ, ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੈ ਕੋਏ, ਜੇ ਸੋ ਸਾਹਿਰ ਮੇਲੀਐ ਤਿਲ ਨਾ ਪੁਜਾਵੈ ਰੋਏ, ਕੀਮਤ ਕਿਨੇ ਨਾ ਪਾਈਐ ਸਭ ਸੁਣ ਸੁਣੇ ਆਖੈ ਸੋਏ, ਪੀਰ ਪੈ ਕਾਮਰ ਸਾਲਕ ਸਾਧਕ ਸੌਦੇ ਔਰ ਸ਼ਹੀਦ, ਸੇਖ ਮਸਾਇ ਕਾਜੀ ਮੁੱਲਾ ਦਰ ਦਰਵੇਸ ਰਸੀਦ, ਬਰਕਤ ਤਨਕੋ ਅਗਲੀ ਪੜ੍ਹਤੇ ਰਹਿਣ ਦਰੂਦ, ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇਵੈ ਲੇ, ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ, ਸਭਨਾ ਵੇਖੈ ਨਦਰ ਕਰ ਜੈ ਭਾਵੈ ਤੈ ਦੇ ਤਾਵਾ, ਨਾਵਨਾ ਜਾੜੀਐ ਨਾਵਾ ਕੇਵਡ ਨਾਉ, ਜਿੱਤੈ ਵਸੈ ਮੇਰਾ ਪਾਤਸ਼ਾਹ ਸੋ ਕੇਵਡ ਹੈ ਥਾਉ, ਅੰਬੜ ਕੋਈ ਨ ਸਕਈ ਉਹ ਕਿਸਨੋਂ ਪੁੱਛਣ ਜਾਉ, ਵਰਨਾ ਵਰਨਾ ਭਾਵਨੀ ਜੇ ਕਿਸੈ ਵੱਡਾ ਕਰੇ, ਵੱਡੇ ਹੱਥ ਵੜੇ ਆਈਆ ਜੈ ਭਾਵੈ ਤੈ ਦੇ ਹੁਕਮ ਸਵਾਰੈ, ਆਪਣਾ ਚਸਨ ਢਿੱਲ ਕਰੇ ਸਭ ਕੋ ਆਖੈ ਬਹੁਤ ਬਹੁਤ, ਲੈਣਾ ਕਹਿ ਵਿਚਾਰ ਕੇਵਡ ਦਾਤਾ ਆਖੀਐ ਦੇਖੈ ਰਿਹਾ ਸੁਮਾਰ, ਨਾਨਕ ਤੋਟ ਨਾ ਆਵੇ ਤੇਰੇ ਜੁਗੈ ਜੁਗੈ ਭੰਡਾਰ, ਮਹੱਲਾ ਪਹਿਲਾ ਸਭੇ ਕੰਤ ਮਹੇਲੀਆ, ਸਗਲੀਆ ਕਰੇ ਸਿਗਾਰ, ਗਣਤ ਗਣਾ ਬਣਾਈਆ ਸੂਹਾ ਵੇ ਸਵਿਕਾਰ, ਪਾਖੰਡ ਪ੍ਰੇਮ ਨ ਪਾਇਆ ਕੋਟਾ ਪਾਜ ਕੁਆਰ, ਹਰ ਜੀਉ ਇਉ ਪ੍ਰਰਾਵੈ ਨਾਰ, ਤੁਧ ਪਾਵਨ ਸੁਹਾਗਣੀ ਆਪਣੀ ਕਿਰਪਾ ਲਹੇ ਸਵਾਰ, ਰਹਾਉ ਗੁਰਸਬ ਦੀ ਸੀਗਾਰੀਆ, ਤਨ ਮਨ ਪਿਰਕੈ ਪਾਸ, ਦੋਏ ਜੋ ਕਰ ਦੋਏ ਕਰ ਜੋੜ ਕੜੀ ਤੱਕੈ ਸੱਚ ਕਹੇ ਅਰਦਾਸ, ਲਾਲ ਰੱਤੀ ਸੱਚ ਭੈ ਵਸੀ ਭਾਏ ਰੱਤੀ ਰੰਗਰਾਸ, ਪ੍ਰੇ ਕੀ ਚੇਰੀ ਕਾਂਡੀਆ ਲਾਲੀ ਮਾਨੈ ਨਾਉ, ਸਾਚੀ ਪ੍ਰੀਤ ਨ ਤੁੱਟਈ ਸਾਚੇ ਮੇਲ ਮਿਲਾਉ, ਸਬਦ ਰੱਤੀ ਮਨ ਵੇਧਿਆ ਹੋ ਸਦ ਬਲਿਹਾਰੈ ਜਾਉ, ਸਾ ਧਨ ਰੰਡ ਨ ਵੈਸੇ ਜੇ ਸਤਿਗੁਰ ਮਾਹੇ ਸਮਾਏ, ਪਿਰ ਰੈ ਸਰੀ ਸਾਲੂ ਨੌਤ ਨੂੰ ਸੱਚੋ ਮਰੈ ਨਾ ਜਾਏ, ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ, ਸੱਚ ਧੜੀ ਧਨ ਮਾਡੀਐ ਕਾਪੜ ਪ੍ਰੇਮ ਸੀਗਾਰ, ਚੰਦਨ ਚੀਤ ਵਿਸਾਇਆ ਮੰਦਰ ਦਸਵਾ ਦੁਆਰ, ਦੀਪਕ ਸਭ ਦੇਵੇਗਾ ਸਿਆ ਰਾਮ ਨਾਮ ਉਰਹਾਰ, ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ, ਸੋਭਾ ਸੁਰਤ ਸੁਹਾਵਣੀ ਸੱਚੈ ਪ੍ਰੇਮ ਅਪਾਰ, ਬਿਨ ਪਿਰ ਪੁਰਖ ਨਾ ਜਾਣੀ ਸੱਚੇ ਗੁਰ ਕੈ ਹਿਤ ਪਿਆਰ, ਨਿਸ ਅੰਧਿਆਰੀ ਸੁਤੀਏ ਕਿਉ ਪਿਰ ਬਿਨ ਰਹਿਣ ਵਿਹਾਏ, ਅੰਕ ਜਲੋ ਤਨ ਜਾਲਿਓ ਮਨ ਧਨ ਜਲ ਬਲ ਜਾਏ, ਜਾ ਧਨ ਕੰਤ ਨਾ ਰਾਵਿਆ ਤਾਂ ਬਿਰਥਾ ਜੋ ਬਨ ਜਾਏ, ਸੇਜੈ ਕੰਤ ਮਹੇਲੜੀ ਸੂਤੀ ਬੂਜ ਨਾ ਪਾਏ, ਹੋ ਸੁਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ, ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ, ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥਾ ਆਪੇ ਸੁਣ ਵਿਚਾਰ, ਆਪੇ ਰਤਨ ਪਰਕ ਤੂੰ ਆਪੇ ਮੋਲ ਅਪਾਰ, ਸੱਚੋ ਮਾਨ ਮਹੱਤ ਤੂੰ ਆਪੇ ਦੇਵਣ ਹਾਰ, ਹਰ ਜੀਓ ਤੂੰ ਕਰਤਾ ਕਰਤਾਰ, ਜਿਉ ਪਾਵੈ ਤਿਉ ਰਾਗ ਤੂੰ, ਹਰ ਨਾਮ ਮਿਲੈ ਆਚਾਰ ਰਹਾਉ, ਆਪੇ ਹੀਰਾ ਨਿਰਮਲ ਆਪੇ ਰੰਗ ਮਜੀਠ, ਆਪੇ ਮੋਤੀ ਉਜਲੋ ਆਪੇ ਭਗਤ ਬਸੀਠ, ਗੁਰ ਕੈ ਸ਼ਬਦ ਸਲਾਹਣਾ ਘਟ ਘਟ ਡੀਟ ਡੀਟ, ਆਪੇ ਸਾਗਰ ਬੋਹਿਤਾ ਆਪੇ ਪਾਰ ਅਪਾਰ, ਸਾਚੀ ਵਾਟ ਸੁਜਾਣ ਤੂੰ ਸ਼ਬਦ ਲਗਾਵਣ ਹਾਰ, ਨਿਡਰਿਆ ਡਰ ਜਾਣੀਐ ਬਾਜ ਗੁਰੂ ਗੋਬਾਰ, ਅਸਤਰ ਕਰਤਾ ਦੇਖਿਆ ਔਰ ਕੇਤੀ ਆਵੈ ਜਾਏ, ਆਪੇ ਨਿਰਮਲ ਏਕ ਤੂੰ ਔਰ ਬੰਦੀ ਧੰਦੈ ਪਾਏ, ਗੁਰ ਰਾਕੇ ਸੇ ਉਪਰੇ ਸਾਚੇ ਸਿਉ ਲਿਵਲਾਏ, ਹਰ ਜੀਓ ਸ਼ਬਦ ਪਛਾਣੀਐ
ਸਾਚ ਰਤੇ ਗੁਰਬਾਕ ਤਿਤ ਤਨ ਮੈਲ ਨ ਲੱਗੇ ਸੱਚ ਘਰ ਜਿਸ ਔਤਾਕ ਨਦਰ ਕਰੇ ਸੱਚ ਪਾਈਐ ਬਿਨ ਨਾਵੈ ਕਿਆ ਸਾਕ ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹੋਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰ ਧਾਰ ਜਗ ਮੈਂ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ ਸਾਚੋ ਵਕਰ ਲਾਦੀਐ ਲਾਭ ਸਦਾ ਸੱਚ ਰਾਸ ਸੱਚੀ ਦਰਗਹਿ ਬੈਸੀ ਭਗਤ ਸੱਚੀ ਅਰਦਾਸ ਪਥ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ ਉੱਚੋ ਉੱਚਾ ਆਖੀਐ ਕਹੋ ਨ ਦੇਖਿਆ ਜਾਏ ਜਹਿ ਦੇਖਾ ਤੈ ਏਕ ਦੂ ਸਤਿਗੁਰ ਦੀ ਆਦਰ ਰਖਾਏ ਦੋ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪੰਜਵਾ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰਖਾ ਰਾਸ ਗਾਓ ਅਤ ਸਿਆਣੀ ਸੋਹਣੀ ਕਿਉਂ ਕੀਤੇ ਹੋਵੇ ਸਾਹੁ ਕੀਤੇ ਕਾਰਨ ਪਾਕੜੀ ਕਾਲ ਨ ਟਲੈ ਸਰਾਉ ਭਾਈ ਰੇ ਓਸਰ ਜਾਣੋ ਕਾਲ ਜੋ ਮੱਛੀ ਤੋਂ ਬਾਣ ਸਾ ਪਵੈ ਅਚਿੰਤਾ ਜਾਲ ਰਹਾਉ ਸਭ ਜਗ ਬਾਧੂ ਕਾਲ ਕੋ ਬਿਨ ਗੌਰ ਕਾਲ ਅਪਾਰ ਸੱਚ ਰਤੇ ਸੇ ਉਬਰੇ ਦੁਬਦਾ ਚੋਡ ਵਿਕਾਰ ਹਉ ਤਿਨ ਕੈ ਬਲਿਹਾਰਣ ਦਰ ਸੱਚੈ ਸਚਿਆਰ ਸੀ ਚਾਨੇ ਜਿਉ ਪੰਖੀਆ ਜਾਲੀ ਬਦਖ ਹਾਥ ਗੁਰ ਰਾਖੇ ਸੇ ਉਬਰੇ ਓਰ ਫਾਤੇ ਚੁਗੈ ਸਾਥ ਬਿਨ ਨਾਵੈ ਚੁਣ ਸੁੱਟੀਐ ਕੋਏ ਨ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੁੱਚੇ ਜਾਣੀਐ ਗੁਰਮੁਖ ਜਿਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਖਕਾਏ ਨਾਵੈ ਹੰਦ ਅੰਦਰ ਹੋ ਵਸਾ ਨਾਉ ਵਸੈ ਮਨ ਆਏ ਬਾਜ ਗੁਰੂ ਗੋਬਾ ਰਹਿ ਬਿਨ ਸਬਦੈ ਭੂਜਨ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹਿ ਲਿਵਲਾਏ ਤਿਥੈ ਕਾਲ ਸੰਚਰੈ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸਜਾਣ ਤੂੰ ਆਪੇ ਮੇਲਣ ਹਾਰ ਗੁਰਸਬ ਦੀ ਸਲਾਹੀ ਹੈ ਅੰਤ ਨਾ ਪਾਰਾ ਵਾਰ ਤਿਥੈ ਕਾਲ ਨਾ ਅਪੜੈ ਜਿਥੈ ਗੁਰਕਾ ਸਬਦ ਅਪਾਰ ਹੁਕਮੀ ਸਭੈ ਉਪਜੈ ਹੁਕਮੀ ਕਾਰ ਕਮਾਹੇ ਹੁਕਮੀ ਕਾਲੈ ਵਸੈ ਹੁਕਮੀ ਸਾਚ ਸਮਾਏ ਨਾਨਕ ਜੋ ਤਿਸ ਭਾਵੈ ਸੋ ਥੀਐ ਇਨ ਜਨਤਾ ਵਸ ਕਿਚ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠੈ ਤਨ ਝੂਠੈ ਜੀਵਾ ਝੂਠੀ ਹੋਏ ਮੁਖ ਝੂਠੈ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਅਬ ਸ਼ਬਦ ਨ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁੱਖ ਕਹੇ ਪਰ ਲੀਆ ਰਸਮਾਨ ਸੀ ਸੱਚ ਸ਼ਬਦ ਸੁਖ ਨੇਹ ਰਹਾਉ ਪਿਰ ਪਰਦੇਸੀ ਜੇ ਥੀਐ ਧਨ ਵਾਂਡੀ ਜੂਰੇ ਜੋ ਜਲ ਤੋੜੈ ਮਚਲੀ ਕਰਨ ਪਲਾਪ ਕਰੇ ਪਿਰ ਪਾਵੈ ਸੁਖ ਪਾਈਐ ਜਾਂ ਆਪੇ ਨਦਰ ਕਰੇ ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋ ਹੈ ਮਨ ਮੋਹਿਆ ਰੱਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵੇ ਕੋਟੀ ਅਵਗਣ ਯਾਰ ਨਾ ਸੁਖ ਪੇਹੀਐ ਸਹੁਰੈ ਝੂਠ ਜਲੀ ਬੇਕਾਰ ਆਵਣ ਵੰਜਣ ਡੁਖ ਡਾਕੜੋ ਸੋਢੀ ਕੰਤ ਵੇ ਸ਼ਾਰ ਆਵਣ ਵੰਜਣ ਡਾਕੜੋ ਸੋਢੀ ਕੰਤ ਵੇ ਸਾਰ ਪਿਰਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ ਪਿਰਕੈ ਕਾਮਨਾ ਆਵੇ ਫੋਲੇ ਬੋਲੇ ਫਾਦਲ ਬਾਦ ਦਰ ਘਰ ਟੋਈ ਨਾਲ ਹੈ ਝੂਟੀ ਦੂਜੈ ਸਾਧ ਪੰਡਿਤ ਬਚੈ ਪੋਥੀਆਂ ਨਾ ਬੁੱਝੇ ਵਿਚਾਰ ਅਨਕੋ ਮੱਤੀ ਦੇ ਚੱਲੈ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੋ ਸਾਰ ਕੇਤੇ ਪੰਡਿਤ ਜੋਤ ਕੀ ਬੇਦਾ ਕਰੇ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨ ਚੁੱਟ ਸੀ ਕਹਿ ਸੁਣਾ ਕਬਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸਬਦੇ ਮੇਲਾ ਬੜਾ ਨਾ ਵਿਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗੇ ਆਈਐ ਬਿਨ ਸਾਚੇ ਕਿਆ ਤਾਸ ਜਿਹਾ ਰਾਧੇ ਤੇ ਹਲੁਣੈ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣ ਦਾ ਸੀ ਸੁਖ ਹੋਏ ਅਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਉ ਵਿਣ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ ਮੂਲ ਨ ਬੁੱਝੈ ਆਪਣਾ ਵਸਤ ਰਹੀ ਕਾਰਬਾਰ ਬਿਣ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੁੜੀਆਰ ਲਾਹਾ ਐਨ ਸਨੌਤਨਾ ਪਰ ਕੇ ਰਤਨ ਵਿਚਾਰ ਵਸਤ ਲਹਿ ਕਰੇ ਆਪਣੇ ਚੱਲੈ ਕਾਰਜ ਸਾਰ ਬਣਜਾਰਿਆ ਸਿਉ ਬਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨ ਵਿਛੜੈ ਜਿਸ ਅੰਤਰ ਜੋਤ ਪਾਰ ਸੱਚੈ ਆਸਣ ਸੱਚ ਰਹਿ ਸੱਚੈ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਘਰ ਮਹਿ ਮਹਿਲ ਸਤਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਤਰ ਭਵਨ ਸੋ ਪ੍ਰਭ ਜਾਣੀਐ ਸੱਚੋ ਸੱਚੈ ਨਾਏ ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ ਰਾਵੇ ਰੰਗ ਸੱਚ ਸੁਹਾਗਣ ਸਾ ਪਲੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ ਚੜ ਡੁੱਗਰ ਜਾਓ ਬਨ ਮਹਿ ਭੂਲੀ ਜੇ ਫਿਰਾ ਗੁਰਬਿਨ ਪੂਜਨ ਪਾਓ ਨਾਵੋ ਭੁੱਲੀ ਜੇ ਫਿਰਾ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਧਾਊਆ ਚੱਲੇ ਚਾਕਰ ਹੋਏ ਰਾਜਨ ਜਾਣਾ ਹੈ ਆਪਣਾ ਦਰਕਰ ਠੱਕ ਨਾ ਹੋਏ ਨਾਨਕ ਇੱਕੋ ਰਵ ਰਹੇ ਆ ਦੂਜਾ ਅਵਰਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰਤੇ ਨਿਰਮਲ ਜਾਣਿਆ ਨਿਰਮਲ ਦੇਹ ਸਰੀਰ ਨਿਰਮਲ ਸੱਚੋ ਮਨ ਵਸੈ ਸੋ ਜਾਣਾ ਹੈ ਬਪੀਰ ਸਹਿਜੇ ਤੇ ਸੁੱਖ ਅਗਲੋ ਨਾ ਲਾਗੈ ਜਮ ਧੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸੱਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਓ
ਹਰ ਕਾ ਮੰਦਰ ਸੋਹਣਾ ਕੀਆ ਕਰਨਾ ਹਾਰ ਰਬ ਸਸ ਦੀਪ ਅਨੂਪ ਜੋਤ ਤਿਰਭਵਨ ਜੋਤ ਅਪਾਰ ਹਟ ਪਟਣਗੜ੍ਹ ਕੋਠੜੀ ਸੱਚ ਸੌਦਾ ਵਾਪਾਰ ਗਿਆਨੀ ਅੰਜਨ ਭੈ ਪੰਜਨਾ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਹਿ ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲੈ ਮਿਲਾਏ ਕਸ ਕਸ ਵੱਟੀ ਲਾਈਐ ਪਰਖੇ ਹਿਤ ਚਿੱਤ ਲਾਏ ਕੋਟੇ ਠੌਰ ਨਾ ਪਾਏ ਨੀ ਕਰੇ ਖਜਾਨਾ ਪਾਏ ਆਸ ਅੰਦੇਸਾ ਦੂਰ ਕਰ ਇਉਂ ਮਲ ਜਾਏ ਸਮਾਏ ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ ਸੁੱਖ ਹੈ ਕੋ ਦੁੱਖ ਅਗਲਾ ਮਨਮੁਖ ਬੂਝ ਨਾ ਹੋਏ ਸੁੱਖ ਦੁੱਖ ਸਮਕਰ ਜਾਣੀਐ ਸਬਦ ਭੇਦ ਸੁੱਖ ਹੋਏ ਵੇਦ ਪੁਕਾਰੇ ਬਾਚੀਐ ਬਾਣੀ ਬ੍ਰਹਮ ਵਿਆਸ ਮੁੰਜਨ ਸੇਵਕ ਸਾਧਕਾ ਨਾਮ ਰਤੇ ਗੁਣ ਤਾਸ ਸੱਚ ਰਤੇ ਸੇ ਜਣ ਗਏ ਹੋ ਸਦ ਬਲਿਹਾਰੈ ਜਾਸ ਚਉ ਜੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਿਹੁਣਿਆ ਮੁਖ ਕਾਲਾ ਪਤ ਕੋਏ ਜਿਨੀ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਲਾਏ ਆਪ ਛਾਣੈ ਘਰ ਵਸੈ ਹੋਮੈ ਤ੍ਰਿਸਨ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਤੇ ਆਏ ਤੂੰ ਜਮ ਡਰ ਪੈ ਦੁੱਖ ਪਾਗ ਦੂਕਣੋਂ ਤੋਂ ਹਾਗਣੀ ਕਿਉਂ ਥਿਰ ਰਹਿ ਸੁਹਾਗ ਭਾਈ ਰੇ ਅਵਰ ਨਾਈ ਮੈਂ ਤਾਓ ਮੈਂ ਤਾਂ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਉ ਰਹਾਉ ਗੁਰਮਤ ਪਤ ਸਾਬਾਸ ਤਿਸ ਤਿਸ ਕੈ ਸੰਗ ਮਿਲਾਓ ਤਿਸ ਬਿਨ ਘੜੀ ਨਾ ਜੀਵੋ ਬਿਨ ਨਾਵੈ ਮਰ ਜਾਓ ਮੈਂ ਅੰਦਲੇ ਨਾਮ ਨਾ ਵਿਸਰੈ ਟੇਕ ਟਿਕੀ ਕਰ ਜਾਉ ਗੁਰੂ ਜਿਨਾ ਕਾ ਅੰਦਲਾ ਚੇਲੇ ਨਾਹੀ ਠਾਓ ਬਿਨ ਸਤਿਗੁਰ ਨਾਉ ਨਾ ਪਾਈਐ ਬਿਨ ਨਾਵੈ ਕਿਆ ਸੁਆਉ ਆਏ ਗਇਆ ਪੁੱਛੋ ਤਾਵਣਾ ਜਿਉ ਸੁਈਐ ਕਰਕਾਉ ਬਿਨ ਨਾਵੈ ਦੁੱਖ ਦੇਹੁਰੀ ਜਿਉ ਕਲਰ ਕੀ ਭੀਤ ਤਬਲਕ ਮਹਿਲ ਨਾ ਪਾਈਐ ਜਬਲਕ ਸਾਚ ਨਾ ਚੀਤ ਸਬਦ ਰਪੈ ਕਰ ਪਾਈਐ ਨਿਰਬਾਣੀ ਪਦਨੀਤ ਹੋ ਗੁਰ ਪੁੱਛੋ ਆਪਣੇ ਗੁਰ ਪੁੱਛ ਘਰ ਕਮਾਓ ਸਬਦ ਰਸਲਾਈ ਮਨ ਵਸੈ ਹੋਮੈ ਦੁੱਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸੱਚੇ ਸੱਚ ਮਿਲਾਓ ਸਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਨ ਸਾ ਸਦਾ ਹਰ ਰੱਖੈ ਉਰਤਾਰ ਸਿਉ ਕੋ ਮਨੋ ਵਿਸਾਰੀ ਹੈ ਸਭ ਜੀਆ ਕਾ ਆਧਾਰ ਸਬਦ ਮਰੈ ਸੋ ਮਰ ਰਹੇ ਪਰ ਮਰੇ ਨਾ ਦੂਜੀ ਵਾਰ ਸਬਦ ਹੈ ਤੇ ਭਾਈ ਹਰ ਨਾਮੇ ਲੱਗੈ ਪਿਆਰ ਬਿਨ ਸਬਦੈ ਜਗ ਭੂਲਾ ਫਿਰੈ ਪਿ ਮਰ ਜਨਮੈ ਵਾਰੋ ਵਾਰ ਸਭ ਸਲਾਹੈ ਆਪ ਕੋ ਵੱਡੋ ਵਡੇਰੀ ਹੋਏ ਗੁਰਬਿਨ ਆਪਣਾ ਚੀਨੀਐ ਕਹੇ ਸੁਣੇ ਕਿਆ ਹੋਏ ਨਾਨਕ ਸਬਦ ਪਛਾਣੀਐ ਹੋਮੈ ਕਰੈ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸਿਗਾਰੀ ਹੈ ਜੋ ਬਿਨ ਬਾਦ ਖੁਆਰ ਨਾ ਮਾਣੇ ਸੁੱਖ ਸਿਜੜੀ ਬਿਨ ਪਿਰ ਬਾਦ ਸਿਗਾਰ ਦੁੱਖ ਦੁੱਖਣੋਂ ਦੋਹਾਗਣੀ ਨਾ ਕਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸਬਦ ਮਿਲੈ ਰੰਗ ਹੋਏ ਰਹਾਉ ਗੁਰਸੇਵਾ ਸੁਖ ਪਾਈਐ ਹਰ ਵਰ ਸਹਿ ਸਿਗਾਰ ਸੱਚ ਮਾਣੇ ਪਿਰ ਸਿਜੜੀ ਗੁੜਾ ਹਿਤ ਪਿਆਰ ਗੁਰਮੁਖ ਜਾਣ ਸਿਆਣੀਆਂ ਗੁਰਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਮੰਤਨ ਸੱਚ ਵੇਗਸਿਆ ਕੀਮਤ ਕਹਿਣਾ ਨਜਾਏ ਹਰ ਵਰ ਘਰ

ਗਿਆਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇਹਰ ਲਹਿਰੀ ਨਾਲ ਪਛਾੜੀਐ ਭੀ ਬਿਕਸੈ ਅਸਨੇਹ ਜਲ ਮੈਂ ਜੀ ਉਪਾਇ ਕੈ ਬਿਨ ਜਲ ਮਨਣ ਤਨੇਹ ਮਨ ਰੇ ਕਿਉ ਛੂਟੇ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸੇ ਭਗਤ ਭੰਡਾਰ ਰਹਾਉ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਧ ਕਿਉ ਤਿਉ ਸੁਖ ਕਣੋ ਮਨ ਤਨ ਸਾਂਤ ਸਰੀਰ ਬਿਨ ਜਲ ਘੜੀ ਨਾ ਜੀਵਈ ਪ੍ਰਭ ਜਾਣੈ ਅਬ ਪੀਰ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਿਚੈ ਚਾਤਰਕ ਮੇਹ ਸਾਰ ਭਰ ਥਲ ਹਰਿਆਵਲੇ ਇੱਕ ਬੂੰਦ ਨ ਪਵੇ ਕੇਹੇ ਕਰ ਮਿਲੈ ਸੋ ਪਾਈਐ ਕਿਰਤ ਪਿਆ ਸਰਦੇਹ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਕਵੈ ਦੁੱਧ ਕੋ ਖੱਪੜ ਨ ਦੇ ਆਪੇ ਮੇਲ ਵਿਛੁਨਿਆ ਸੱਚ ਬੜੇ ਆਈ ਦੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚੱਕ ਵੀ ਸੂਰ ਖਿਨ ਪਲ ਨੀਂਦ ਨਾ ਸੋਵੇ ਜਾਣੈ ਦੂਰ ਹਜੂਰ ਮਨਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੁੱਚੈ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨਿਹੋ ਨਾ ਤੁੱਟਈ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤਿਰ ਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣਾ ਕਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁੱਕਦੇ ਸਰਤਾਲ ਘੜੀ ਕੇ ਮੁਹਤ ਕੇ ਚੱਲਣਾ ਖੇਲਣਾ ਅੱਜ ਕੇ ਕੱਲ ਜਿਸ ਤੂੰ ਮਿਲੇ ਸੋ ਮਿਲੈ ਜਾਏ ਸੱਚਾ ਪਿੜ ਮਲ ਬਿਨ ਗੁਰਪ੍ਰੀਤ ਨਾ ਉਪਜਾਇ ਹੋਮੈ ਮੈਲ ਨ ਜਾਏ ਸੋਹੰ ਆਪ ਚਾਣੀਐ ਸ਼ਬਦ ਭੇਦ ਪਤਿਆਏ ਗੁਰਮੁਖ ਆਪ ਚਾਣੀਐ ਵਰਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਐ ਸ਼ਬਦ ਮਿਲੇ ਪਤਿਆਏ ਮਨਮੁਖ ਸੋਜੀ ਨਾ ਪਵੈ ਵਿਚੜ ਚੋਟਾ ਕਾਏ ਨਾਨਕ ਦਰ ਕਰੇ ਕਹਿ ਦੂਜੀ ਨਾਨਕ ਦਰ ਕਰੇ ਕਹਿ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੈ ਭੁਲਾਈਐ ਭੁੱਲੀ ਟੌਰ ਨ ਕਾਏ ਗੁਰਬਿਨ ਕੂ ਨ ਦਿਖਾ ਵੀ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਟੱਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੋਹਾਗਣੀ ਨਾ ਫਿਰ ਅੰਕ ਸਮਾਏ ਰਹਾਉ ਭੁੱਲੀ ਫਿਰੈ ਦਸੰਤਰੀ ਭੁੱਲੀ ਕ੍ਰਿਹੁਤਾ ਜਜਾਏ ਭੁੱਲੀ ਡੂੰਗਰ ਥਲ ਚੜੈ ਭਰਮੈ ਮੰਡਲਾਏ ਧੁਰੁਭ ਚੁੰਨੀ ਕਿਉਂ ਮਿਲੈ ਗਰਭ ਮੁੱਠੀ ਬਿਲ ਲਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉ ਪਾਵੈ ਤਿਉ ਰੱਖ ਤੂੰ ਮੈਂ ਤੁਝ ਬਿਨ ਕਵਨ ਪਤਾਰ ਅੱਖਰ ਪੜ ਪੜ ਭੁੱਲੀਐ ਭੇਕੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰਮ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਆ ਗੁਰਮੁਖ ਤਤ ਵਿਚਾਰ ਸਾ ਧਨ ਅਪ ਕਵਾਇਆ ਗੁਰ ਕੈ ਸ਼ਬਦ ਸੀਗਾਰ ਘਰ ਹੀ ਸੋ ਪਿਰ ਪਾਇਆ ਗੁਰ ਕੈ ਹਿਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੁਮੈ ਵਿੱਚੋਂ ਕੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੈ ਤਾਂ ਪਾਈਆ ਆਪ ਨ ਲਿਆ ਜਾਏ ਗੁਰ ਕੀ ਚਰਣੀ ਲੱਗ ਰਹੋ ਵਿੱਚੋਂ ਆਪ ਗੁਆਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਆਪ ਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰ ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਦ ਭਕਾਰ ਨਾਰ ਧਨ ਜੋਬਨ ਜਗ ਡੱਕਿਆ ਠੱਗਿਆ ਲਭ ਲੋਭ ਅਹੰਕਾਰ ਮੋਟ ਗੋਲੀ ਹੋ ਮੋਈ ਸਾਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨਾਂ ਵਰ

0: ਨਾ ਕਹੋਏ ਮੈਂ ਤੁਝ ਮਨ ਅਵਰ ਨਾ ਭਾਵਈ, ਤੂੰ ਭਾਵੈ ਸੁਖ ਹੋਏ ਰਹਾਓ। ਨਾਮ ਸਲਾਈ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ, ਜੋ ਦੀਸੈ ਸੋ ਚੱਲ ਸੀ ਕੂੜਾ ਮੋਹ ਨ ਵੇਖ। ਵਟ ਵਟਾਊ ਆਇਆ ਨਿਤ ਚੱਲਦਾ ਸਾਥ ਦੇਖ, ਆਖਣ ਆਕੈ ਕੇ ਤੜੇ ਗੁਰਬਿਨ ਬੂਝ ਨਾ ਹੋਏ। ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ, ਜੋ ਤੁਧ ਭਾਵੈ ਸੇ ਭਲੇ ਖੋਟਾ ਕਰਨ ਕੋਏ। ਗੁਰ ਸਰਣ ਆਈ ਛੁੱਟੀਐ ਮਨਮੁਖ ਖੋਟੀ ਰਾਸ, ਅਸ਼ਟ ਧਾਤ ਪਾਤਸ਼ਾਹ ਕੀ ਘੜੀਐ ਸ਼ਬਦ ਵੇਗਾਸ। ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸ, ਤੇਰੀ ਕੀਮਤ ਨਾਪਸ ਪਵੈ ਸਭ ਡਿੱਠੀ ਟੋਕ ਵਜਾਏ। ਕਹਿਣਾ ਹੱਥ ਨ ਲੱਭਈ ਸੱਚ ਟਿਕੈ ਪਤ ਪਾਏ, ਗੁਰਮਤ ਤੂੰ ਸਲਾਹਣਾ ਹੋਰ ਕੀਮਤ ਕਹਿਣ ਨਾ ਜਾਏ। ਜਿੱਤ ਤਨ ਨਾਮ ਨ ਭਾਵਈ ਤਿੱਤ ਤਨ ਹਉਮੈ ਵਾਦ, ਗੁਰਬਿਨ ਗਿਆਨ ਨ ਪਾਈਐ ਵਿਖਿਆ ਦੂਜਾ ਸਾਧ। ਬਿਨ ਗੁਣ ਕਾਮਨਾ ਆਵਈ ਮਾਇਆ ਫੀਕਾ ਸਾਧ, ਆਸਾ ਅੰਦਰ ਜੰਮਿਆ ਆਸਾ ਰਸ ਖਸਕਾਏ, ਆਸਾ ਬੰਦ ਚਲਾਈਐ ਮੋਹਿ ਮੋਹਿ ਚੋ ਟਕਾਏ। ਅਵਗਣ ਬੱਧਾ ਮਾਰੀਐ ਛੂਟੈ ਗੁਰਮਤ ਨਾਏ, ਸਰਵੇ ਤਾਈ ਏਕ ਤੂੰ ਜਿਉ ਭਾਵੈ ਤਿਉ ਰਾਖ। ਗੁਰਮਤ ਸੱਚਾ ਮਨ ਵਸੈ ਨਾਮ ਭਲੋ ਪਤ ਸਾਖ, ਹਉਮੈ ਰੋਗ ਗਵਾਈਐ ਸ਼ਬਦ ਸੱਚੈ ਸੱਚ ਪਾਖ। ਆਕਾਸੀ ਪਾਤਾਲ ਤੂੰ ਤਰ ਭਵਣ ਰਹਿਆ ਸਮਾਏ, ਆਪੇ ਭਗਤੀ ਭਾਉ ਤੂੰ ਆਪੇ ਮਿਲੈ ਮਲਾਏ। ਨਾਨਕ ਨਾਮ ਨਾ ਵਿਸਰੈ ਜਿਉ ਭਾਵੈ ਤਿ ਬੈਰ ਜਾਏ। ਸ੍ਰੀ ਰਾਗ ਮਹੱਲਾ ਪਹਿਲਾ, ਰਾਮ ਨਾਮ ਮਨ ਬੇਦਿਆ ਅਵਰ ਕੇ ਕਰੀ ਵਿਚਾਰ। ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖਸਾਰ, ਜਿਉ ਭਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ। ਮਨ ਰੇ ਸਾਚੀ ਖਸਮ ਰਜਾਏ, ਜਿਨ ਤਨ ਮਨ ਸਾਜ ਸੀ ਗਾਰਿਆ ਤੇਸੇ ਤੀ ਲਵਲਾਏ ਰਹਾਉ। ਤਨ ਬੈਸੰਤਰ ਹੋਮੀਆ ਇੱਕ ਰੱਤੀ ਤੋਲ ਕਟਾਏ, ਤਨ ਮਨ ਸਮਦਾ ਜੇ ਕਰੀ ਅੰਦਨ ਅਗਨ ਜਲਾਏ। ਹਰ ਨਾਮੈ ਤੁਲ ਨਾ ਪੁੱਜਈ ਜੇ ਲਖ ਕੋਟੀ ਕਰਮ ਕਮਾਏ। ਅਰਧ ਸਰੀਰ ਕਟਾਈਐ ਸਿਰ ਕਰਵੱਤ ਤਰਾਏ, ਤਨ ਹੈ ਮਨ ਚਲ ਗਾਲੀਐ ਭੀ ਮਨ ਤੇ ਰੋਗ ਨਾ ਜਾਏ। ਹਰ ਨਾਮੈ ਤੁਲ ਨਾ ਪੁੱਜਈ ਸਭ ਡਿੱਠੀ ਟੋਕ ਵਜਾਏ। ਕੰਚਨ ਕੇ ਕੋਟ ਦੱਤ ਕਰੀ ਬਹੁ ਹੈ ਵਰ ਗੈ ਵਰਦਾਨ, ਭੂਮ ਦਾਨ ਗਊਆ ਘਣੀ ਪੀ ਅੰਤਰ ਗਰਭ ਗੁਮਾਨ। ਰਾਮ ਨਾਮ ਮਨ ਬੇਦਿਆ ਗੁਰ ਦੀਆ ਸੱਚ ਦਾਨ, ਮਨ ਹੱਠ ਬੁੱਧੀ ਕੇਤੀਆ ਕੇਤੇ ਵੇਦ ਵਿਚਾਰ, ਕੇਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ। ਸੱਚੋ ਓਰੈ ਸਭ ਕੋ ਉੱਪਰ ਸੱਚ ਆਚਾਰ, ਸਭ ਕੋ ਉੱਚਾ ਆਖੀਐ ਨੀਚ ਨ ਦੀਸੈ ਕੋਏ। ਇੱਕ ਨੈ ਭਾਂਡੇ ਸਾਜਿਆ ਇੱਕ ਚਾਨਣ ਤਿਉ ਲੋਏ, ਕਰ ਮਿਲੈ ਸੱਚ ਪਾਈਐ ਤੁਰ ਬਖਸ਼ ਨ ਮੇਟੈ ਕੋਏ। ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਪਾਇ, ਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਹੇ ਸਮਾਏ। ਪੀ ਅੰਮ੍ਰਿਤ ਸੰਤੋਖਿਆ ਦਰਗੈ ਪੈਦਾ ਜਾਏ, ਘੱਟ ਘੱਟ ਵਾਜੈ ਕਿੰਗਰੀ ਆਂਦਨ ਸ਼ਬਦ ਸੁਭਾਏ। ਬਿਰਲੇ ਕੋ ਸੋਜੀ ਪਈ ਮਨਮੁਖ ਮਨ ਸਮਝਾਏ, ਨਾਨਕ ਨਾਮ ਨਾ ਵਿਸਰੈ ਛੂਟੈ ਸ਼ਬਦ ਕਮਾਏ। ਸ੍ਰੀ ਰਾਗ ਮਹੱਲਾ ਪਹਿਲਾ, ਚਿਤੇ ਦਸੇ ਚੋ ਧੌਲ ਹਰ ਬੱਗੇ ਬੰਕ ਦੁਆਰ, ਕਰ ਮਨ ਖੁਸ਼ੀ ਉਸਾਰਿਆ ਦੂਜਾ ਹਿਤ ਪਿਆਰ। ਅੰਦਰ ਖਾਲੀ ਪ੍ਰੇਮ ਬਿਨਤ ਢਹਿ ਢੇਰੀ ਤਨ ਛਿਆਰ, ਭਾਈ ਰੇ ਤਨ ਤਨ ਸਾਥ ਨਾ ਹੋਏ। ਰਾਮ ਨਾਮ ਧਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਓ। ਨਾ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਣ ਹਾਰ, ਆਗੈ ਪੂਛਣਾ ਹੋਵੇ ਜਿਸ ਬੇਲੀ ਗੁਰ ਕਰਤਾਰ। ਆਪ ਛਡਾਏ ਛੁੱਟੀ ਆਪੇ ਬਖਸਣ ਹਾਰ, ਮਨਮੁਖ ਜਾਣੈ ਆਪਣੇ ਧੀਆ ਪੂਤ ਸੰਯੋਗ। ਨਾਰੀ ਦੇਖ ਵਿਗਸੀਐ ਨਾਲੇ ਹਰਕ ਸੁਸੋਗ, ਗੁਰਮੁਖ ਸ਼ਬਦ ਰੰਗਾਵਲੇ ਅਹਿਨਸ ਹਰ ਰਸ ਭੋਗ। ਚਿੱਤ ਚੱਲੈ ਵਿਤ ਜਾਵਣੋ ਸਾਕਤ ਡੋਲ ਡੁਲਾਏ, ਬਾਹਰ ਢੂੰਡ ਬਗੁਚੀਐ ਘਰ ਮਹਿ ਮਹਿਲ ਸਤਾਏ। ਮਨਮੁਖ ਹੋਮੈ ਕਰਮ ਕਰਮ ਸੀ ਗੁਰਮੁਖ ਪੱਲੈ ਪਾਏ, ਸਾਕਤ ਨਿਰਗੁਣ ਆਰੇ ਆਪਣਾ ਮੂਲ ਪਛਾਣ। ਰਖਤ ਬਿੰਦ ਕਾਇਹੋ ਤਨੁ ਅਗਨੀ ਪਾਸ ਪ੍ਰਾਣ, ਪਵਣੈ ਕਹਿ ਵਸਦੇ ਹੋਰੀ ਮਸਤਕ ਸੱਚ ਨਿਸ਼ਾਨ। ਬਹੁਤਾ ਜੀਵਨ ਮੰਗੀਐ ਮੋਆ ਨਾ ਲੋੜੈ ਕੋਏ, ਸੁਖ ਜੀਵਨ ਤੇ ਸਾਖੀਐ ਜਿਸ ਗੁਰਮੁਖ ਵਸਿਆ ਸੋਏ। ਨਾਮ ਵੀ ਹੋਣੇ ਕਿਆ ਗਣੀ ਜਿਸ ਹਰ ਗੁਰ ਦਰਸਨਾ ਹੋਏ, ਜੋ ਸੁਪਨੈ ਨਿਸ ਭੁੱਲੀਐ ਜਬ ਲਗ ਨਿਦਰਾ ਹੋਏ। ਇਉ ਸਰਪਣ ਕਹਿ ਵਸ ਜੀਅੜ ਅੰਤਰ ਹੋਮੈ ਦੋਏ, ਗੁਰਮਤਿ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ। ਅਗਨ ਮਰੈ ਜਲ ਪਾਈਐ ਜਿਉਂ ਬਾਰਕ ਦੂਦੈ ਮਾਏ, ਬਿਨ ਜਲ ਕਮਲ ਸੋਨਾ ਧੀਐ ਬਿਨ ਜਲ ਮੀਨ ਮਰਾਏ। ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾ ਹਰ ਗੁਣ ਗਾਏ। ਸ੍ਰੀ ਰਾਗ ਮਹੱਲਾ ਪਹਿਲਾ, ਡੂੰਗਰ ਦੇਖ ਰਾਵਣੋ ਪਈ ਅੜੈ ਡਰੀਆਸ, ਉੱਚੋ ਪਰਬਤ ਗਾਕੜੋ ਨਾ ਪੌੜੀ ਤੇ ਤਤਾਸ। ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ, ਭਾਈ ਰੇ ਭਵਜਲ ਬਿਖਮ ਡਰਾਓ। ਪੂਰਾ ਸਤਿਗੁਰ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਓ। ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ, ਜੋ ਆਇਆ ਸੋ ਚੱਲ ਸੀ ਅੰਮ੍ਰਿਤ ਸੋ ਗੁਰ ਕਰਤਾਰ। ਭੀ ਸੱਚਾ ਸਲਾਹਣਾ ਸੱਚੇ ਥਾਨ ਪਿਆਰ, ਦਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ।
1: ਘੋੜੇ ਪਾਖਰੇ ਲਸਕਰ ਲੱਖ ਅਪਾਰ, ਕਿਸ ਹੀ ਨਾਲ ਨਾ ਚੱਲਿਆ ਖਪਕਾ ਮੋਏ ਅਸਾਰ। ਸੋਇਨਾ ਰੂਪਾ ਸੰਚੀਏ ਮਾਲ ਜਾਲ ਜੰਜਾਲ, ਸਭ ਜਗ ਮੈਂ ਦੋ ਹੀ ਫੇਰੀਏ ਬਿਨ ਨਾਵੇਂ ਸਿਰਕਾਲ। ਪਿੰਡ ਪੜੇ ਜੀਓ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਥਾਂ ਦੇਖ ਵਸੀਏ ਨਾਰੀ ਸੇਜ ਪਤਾਰ ਚੋਆ ਚੰਦਨ ਲਾਈਏ ਕਾਪੜ ਰੂਪ ਸਿਗਾਰ ਖੇਹੂ ਖੇਹਰ ਲਾਈਏ ਛੋੜ ਚੱਲੇ ਘਰ ਬਾਰ ਮਹਿਰ ਮਲੁਕ ਕਹਾਈਏ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਏ ਜਲ ਬਲੀਏ ਅਭਿਮਾਨ ਮਨਮੁਖ ਨਾਮ ਵਿਸਾਰਿਆ ਜਿਉਂ ਦੱਦਾ ਜਿਉਂ ਦਬ ਦੱਦਾ ਕਾਣ ਹੋਮੇ ਘਰ ਘਰ ਜਾਏ ਸੀ ਜੋ ਆਇਆ ਜਗਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸੁਆਏ ਗੁਰ ਰਾਖੇ ਸੇ ਨਿਰਮਲੇ ਸਬਦ ਨਿਵਾਰੀ ਪਾਹੇ ਨਾਨਕ ਤਰੀਏ ਸੱਚ ਨਾਮ ਸਿਰ ਸਾਹਾ ਪਾਤਸਾਹੋ ਮੈਂ ਹਰ ਨਾਮ ਨਾ ਵੀਸਰੇ ਹਰ ਨਾਮ ਰਤਨ ਵੇ ਸਾਹੋ ਮਨਮੁਖ ਭੋਜਲ ਪਛਮੋਏ ਗੁਰਮੁਖ ਤਰੇ ਅਥਾਹੋ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਕਰ ਬੈਠ ਬੈਸਣਾ ਨਿਤ ਚੱਲਣੇ ਕੀ ਧੋਖ ਮੁਕਾਮ ਤਾਂ ਪਰ ਜਾਣੀਏ ਜਾ ਰਹੇ ਨਿਚਲ ਲੋਕ ਦੁਨੀਆ ਕੈਸ ਮੁਕਾਮੇ ਕਰ ਸਿਧ ਕਰਨੀ ਖਰਚ ਬਹਦੋ ਲਾਗ ਰਹੋ ਨਾਮੇ ਰਹਾਓ ਜੋਗੀ ਤਾਂ ਆਸਣ ਬਹਿ ਕਹੇ ਬੋਲਾ ਮੁੱਲਾ ਬਹੇ ਮੁਕਾਮ ਪੰਡਿਤ ਬਖਾਣੇ ਪੋਥੀਆਂ ਸਿੱਧ ਬਹਿ ਦੇਵ ਸਥਾਨ ਸੁਰ ਨਰ ਸੋ ਸੁਰ ਸਿੱਧ ਗਣਗ ਧਰ ਮੁੰਜਨ ਸੇਖ ਪੀਰਸਾ ਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਭੀ ਚੱਲਣ ਹਾਰ ਸੁਲਤਾਨ ਖਾਨ ਮਲ ਬਖਾਣੀਏ ਬਿਰਲਾ ਤਾਬੂਜੇ ਕੋ ਸੁਲਤਾਨ ਖਾਨ ਮਲੂ ਕੁਮਰੇ ਗਏ ਕਰ ਕਰ ਕੂਚ ਘੜੀ ਮੋਤ ਕੇ ਚੱਲਣਾ ਦਿਲ ਸਮਝ ਤੂ ਪੀ ਪਹੁੰਚ ਸਬਦਾ ਮਾਹੇ ਬਖਾਣੀਏ ਬਿਰਲਾ ਤਾਬੂਜੇ ਕੋਏ ਨਾਨਕ ਬਖਾਣੇ ਬੇਨਤੀ ਜਲ ਥਲ ਮਹੀ ਅਲਸੋਏ ਅਲਾਹੋ ਅਲਖ ਅਗਮ ਕਾਦਰ ਕਰਨ ਹਰ ਕਰੀਮ ਸਭ ਦੁਨੀ ਆਵਣ ਜਾਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੀਏ ਜਿਸ ਇਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਦਿਨ ਰਬ ਚੱਲੈ ਨਿਸ ਸਸ ਚੱਲੇ ਤਰਕ ਅਲਖ ਪੁਕ ਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ ਮਹੱਲੇ ਪਹਿਲੇ ਸਤਾਰਹ ਅਸ਼ਟਪਦੀਆ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਲਾਏ ਬੂਝੈ ਤਾਂ ਨਿਰਮਲ ਹੋਵੇ ਕੋਏ ਹਰ ਜਿਉ ਸੱਚਾ ਸੱਚੀ ਬਾਣੀ ਸਬਦ ਮਿਲਾਵਾ ਹੋਏ ਭਾਈ ਰੇ ਭਗਤਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ ਮਿਲਾਏ ਜੀ ਜਾਣਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹੇ ਲੁਭਾਣਾ ਚੱਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜਿਉ ਮੇਰਾ ਅੰਤੇ ਹੋਏ ਸਿਖਾਈ ਪੇੜੀਏ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੇ ਅੰਧੇ ਠੌਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੇੜੀਏ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅੰਦਿਨ ਭਗਤ ਕਰਹਿ ਦਿਨ ਰਾਤੀ ਹੋਮੇ ਮੋਹ ਚੁਕਾਇਆ ਜਿਸ ਸੋ ਰਾਤਾ ਤੈਸੋ ਹੋਵੇ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰਸਬ ਦੀ ਵਿਚਾਰ ਸਤਿਗੁਰ ਸੇਵੀਐ ਸਹਿਜ ਊਪਜੈ ਹੋਮੇ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੇ ਸੱਚ ਰੱਖਿਆ ਔਰ ਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੇ ਹੋਮੇ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹੋ ਸਦ ਬਲਿਹਾਰੇ ਜਾਓ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪਣਾ ਜਾਈ ਹਰ ਜੀਉ ਭਗਤ ਵਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹੋਮੇ ਕਰਮ ਕਮਾਵ ਦੇ ਜਮ ਡੰਡ ਲੱਗੇ ਤਿਨੇ ਆਏ ਜੇ ਸਤਿਗੁਰ ਸੇਵਣ ਸੇ ਉਭਰੇ ਹਰ ਸੇ ਤੀਲੇ ਬਲਾਏ ਮਨ ਰੇ ਗੁਰਮੁਖ ਨਾਮ ਧਿਆਏ ਦੁਰਪੂਰਵ ਕਰਤੇ ਲਿਖਿਆ ਤਿਨ ਗੁਰਮਤਿ ਨਾਮ ਸਮਾਏ ਰਹਾਓ ਬਿਨ ਸਤਿਗੁਰ ਪ੍ਰਤੀਤ ਨਾ ਆਵੇ ਨਾਮ ਨਾ ਲਾਗੋ ਭਾਓ ਸੁਪਨੇ ਸੁੱਖ ਨਾ ਪਾਵੇ ਦੁੱਖ ਮੈਂ ਸਵੇ ਸਮਾਏ ਜੇ ਹਰ ਕੀਚੇ ਬਹੁਤ ਲੋਚੀਏ ਕਿਰਤ ਨਾ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਥਾਏ ਗੁਰਸ਼ਬਦ ਦਿੜਾਵੇ ਰੰਗ ਸਿਓ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੇਰੀਏ ਪੀ ਬਿਖਲ ਲਾਗੇ ਧਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾਵ ਦੇ ਬਿਖੋਮੇ ਤਜ ਵਿਕਾਰ ਮਨ ਹਟ ਕਿਤੇ ਉਪਾਏ ਨਾ ਛੂਟੀਏ ਸਿਮਰ ਸ਼ਾਸਤਰ ਸੋਦੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸਦਾ ਅੰਤ ਨਾ ਪਾਰਾ ਵਾਰ ਗੁਰਮੁਖ ਸੇਈ ਸੋਹ ਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ ਗੁਰਪ੍ਰਸਾਦੀ ਪਾਈਏ ਵਡਪਾ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ। ਪੰਖੀ ਬਿਰਖ ਸੁਹਾਵੜਾ ਸੱਚ ਜੁਗੇ ਗੁਰ ਪਾਏ, ਹਰ ਰਸ ਪੀਵੇ ਸਹਿਜ ਰਹੇ, ਉੱਡੈ ਨਾ ਆਵੇ ਜਾਏ, ਨਿਜ ਘਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਮਨ ਰੇ ਗੁਰ ਕੀ ਕਰ ਕਮਾਏ, ਗੁਰ ਕੇ ਭਾਣੇ ਜੇ ਚਲਹੈ ਤਾਂ ਅੰਦਿਨ ਰਾਚੈ ਹਰਨਾਏ ਰਹਾਉ। ਪੰਖੀ ਬਿਰਖ ਸੁਹਾਵੜੇ ਉੱਡਹਿ ਚੌ ਦਿਸ ਜਾਹੇ, ਜੇ ਤਾਂ ਉੱਡੈ ਦੁੱਖ ਕਣੇ, ਨਿਤ ਦਾਜੈ ਤੇ ਨਿਤ ਦਾਜੈ ਤੈ ਬਿਲ ਲਾਹੇ। ਬਿਨ ਗੁਰ ਮਹਿਰ ਨਾ ਜਾਪੀ ਨਾ ਅੰਮ੍ਰਿਤ ਫਲ ਪਾਹੇ, ਗੁਰਮੁਖ ਬ੍ਰਹਮ ਹਰੀ ਆਵਲਾ ਸੱਚੇ ਸਹਿਜ ਸੁਭਾਏ। ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵ ਲਾਏ, ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ। ਮਾਨਮੁਖ ਊਬੇ ਸੁੱਕ ਗਏ, ਨਾ ਫਲ ਤਿੰਨਾ ਛਾਉ, ਤਿੰਨਾ ਪਾਸ ਨਾ ਬੈਸੀਏ, ਉਹਨਾਂ ਘਰ ਨਾ ਗਿਰਾਓ। ਕਟ ਗਿਆ ਤੈ ਨਦ ਜਾਲੀਏ, ਉਹਨਾਂ ਸ਼ਬਦ ਨਾ ਨਾਓ, ਹੋਮੇ ਕਰਮ ਕਮਾਵਦੇ ਪਈਏ ਕਿਰਤ ਫਿਰਾਓ। ਹੁਕਮੇ ਦਰਸ਼ਨ ਦੇਖਣਾ ਜੈ ਭੇਜ ਹੈ ਤੈ ਜਾਓ, ਹੁਕਮੇ ਹਰ ਹਰ ਮਨ ਵਸੈ, ਹੁਕਮੇ ਸੱਚ ਸਮਾਓ। ਹੁਕਮ ਨਾ ਜਾਣੇ ਬਪੜੇ ਪੂਲੇ, ਫਿਰੇ ਗਵਾਰ ਮਨ ਹੱਠ ਕਰਮ ਕਮਾਵਦੇ। ਨਿਤ ਨਿਤ ਹੋਏ ਨਿਤ ਨਿਤ ਹੋਏ ਖੁਆਰ, ਅੰਤਰ ਸ਼ਾਂਤ ਨਹਾਵੀ ਨਾ ਸੱਚ ਲੱਗੇ ਪਿਆਰ। ਗੁਰਮੁਖੀਆ ਮੁਖ ਸੋਹਣੇ ਗੁਰ ਕੈ ਹੇਤ ਪਿਆਰ, ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ, ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰੇ ਉਦਾਰ। ਸਭ ਨਦਰੀ ਕਰਮ ਕਮਾਵਦੇ, ਨਦਰੀ ਬਾਹਰ ਨਾ ਕੋਏ, ਜੈਸੀ ਨਦਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ। ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ, ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਨਾਮ ਤੇ ਆਈਏ ਮਨਮੁਖ ਬੂਝ ਨਾ ਪਾਏ, ਗੁਰਮੁਖ ਸਦਾ ਮੁਖ ਊਜਲੇ, ਹਰ ਵਸਿਆ ਮਨ ਆਏ, ਸਹਿਜੇ ਹੀ ਸੁਖ ਪਾਈਏ, ਸਹਿਜੇ ਰਹੇ ਸਮਾਏ। ਪਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਏ। ਰਹਾਉ ਸਦਾ ਸੁਹਾਗ ਸੁਹਾਗਣੀ, ਸਦਾ ਸੁਹਾਗ ਸੁਹਾਗਣੀ, ਜੇ ਚੱਲੇ ਸਤਿਗੁਰ ਪਾਏ, ਸਦਾ ਪਰਨੇ ਚੱਲ ਪਾਈਏ, ਨਾ ਹੁਮਰੇ ਨਾ ਜਾਏ। ਸ਼ਬਦ ਮਿਲੀ ਨਾ ਵਿਛੜੇ, ਪਿਰਕੇ ਅੰਕ ਸਮਾਏ, ਹਰ ਨਿਰਮਲਿਆ ਤੀ ਉਜਲਾ, ਬਿਨ ਗੁਰ ਪਾਇਆ ਨਾ ਜਾਏ, ਪਾਠ ਪੜੇ ਨਾ ਬੂਝੇ, ਭੇਖੀ ਭਰਮ ਭੁਲਾਏ। ਗੁਰਮਤੀ ਹਰ ਸਦਾ ਪਾਇਆ, ਰਸਨਾ ਹਰ ਰਸ ਸਮਾਏ, ਮਾਇਆ ਮੋਹ ਚੁਕਾਇਆ, ਗੁਰਮਤੀ ਸਹਿਜ ਸੁਭਾਏ। ਬਿਨ ਸਬਦੇ ਜਗ ਦੁਖੀਆ ਫਿਰੇ, ਮਨ ਮੁੱਖਾਂ ਨੂੰ ਗਈ ਖਾਏ, ਸਬਦੇ ਨਾਮ ਧਿਆਈਏ, ਸਬਦੇ ਸੱਚ ਸਮਾਏ। ਮਾਇਆ ਪੂਲੇ ਸਿੱਧ ਫਿਰੇ, ਸਮਾਧ ਨਾ ਲੱਗੇ ਸਵਾਏ, ਤੀਨੇ ਲੋਭ ਵਿਆਪਤ ਹੈ ਆਦਿਕ ਰਹੀ ਲਵਟਾਏ। ਬਿਨ ਗੁਰ ਮੁਕਤ ਨਾ ਪਾਈਏ, ਨਾ ਦੁਬਦਾ ਮਾਇਆ ਜਾਏ, ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਜਿਉ ਵੱਧ ਹੈ ਹੋਮੇ ਕਰਮ ਕਮਾਏ। ਬਿਨ ਸਬਦੇ ਭਰਮ ਨਾ ਚੁੱਕੀ, ਨਾ ਵਿੱਚੋਂ ਹੋਮੇ ਜਾਏ, ਬਿਨ ਪ੍ਰੀਤੀ ਭਗਤ ਨਾ ਹੋਵੀ, ਬਿਨ ਸਬਦੇ ਥਾਏ ਨਾ ਪਾਏ। ਸਬਦੇ ਹੋਮੇ ਮਾਰੀਏ, ਮਾਇਆ ਕਾ ਪਰਮ ਜਾਏ, ਨਾਮ ਪਦਾਰਥ ਪਾਈਏ, ਗੁਰਮੁਖ ਸਹਿਜ ਸੁਭਾਏ। ਬਿਨ ਗੁਰ ਗੁਣ ਨਾ ਜਾਪਣੀ, ਬਿਨ ਗੁਣ ਭਗਤ ਨਾ ਹੋਏ, ਭਗਤ ਬਛਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ। ਨਾਨਕ ਸਬਦੇ ਹਰ ਸਾ ਲਾਈਏ, ਕਰਮ ਪ੍ਰਾਪਤ ਹੋਏ, ਸ੍ਰੀ ਰਾਗ ਮਹੱਲਾ ਤੀਜਾ। ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਭਰਮ ਪਲਾਏ, ਮਨਮੁਖ ਕਰਮ ਕਰਹਿ ਨੇ ਬੂਝੇ ਬਿਰਥਾ ਜਨਮ ਗਵਾਏ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੇ ਮਨ ਆਏ। ਮਾਨ ਰੇ ਨਾਮ ਜਪ ਹੋ ਸੁਖ ਹੋਏ, ਗੁਰਪੂਰਾ ਸਾ ਲਾਹੀਏ, ਸਹਿਜ ਮਿਲੇ ਪ੍ਰਭ ਸੋਏ। ਰਹਾਉ ਭਰਮ ਗਿਆ ਪਉ ਪਾ ਗਿਆ, ਹਰ ਚਰਨੀ ਚਿਤ ਲਾਏ, ਗੁਰਮੁਖ ਸ਼ਬਦ ਕਮਾਈਏ, ਹਰ ਵਸੇ ਮਨ ਆਏ। ਕਰ ਮਹਿਲ ਸੱਚ ਸਮਾਈਏ, ਜਮ ਕਾਲ ਨਾ ਸਕੇ ਖਾਏ, ਨਾਮਾ ਸ਼ੀਵਾ ਕਬੀਰ ਚੋਲਾਹਾ, ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ, ਹੋਮੇ ਜਾਤ ਗਵਾਈ। ਸੁਰ ਨਰ ਤਨਕੀ ਬਾਣੀ ਗਾਵ ਹੈ ਕੋਏ, ਨਾ ਮੇਟੇ ਭਾਈ, ਦੈਤ ਪੁੱਤ ਕਰਮ ਧਰਮ ਕੇ ਸੰਜਮ ਨਾ ਪੜੇ, ਦੂਜਾ ਭਾਉ ਨਾ ਜਾਣੇ, ਸਤਿਗੁਰ ਭੇਟੀਏ ਨਿਰਮਲ ਹੋਆ, ਅੰਦਣ ਨਾ ਬਖਾਣੇ, ਏਕੋ ਪੜੇ ਏਕੋ ਨਾਇ ਬੂਝੇ, ਦੂਜਾ ਅਵਰ ਨਾ ਜਾਣੇ। ਖੜ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਭੁਲਾਏ, ਸਤਿਗੁਰ ਸੇਵੇ ਤਾਂ ਗਤਮਿਤ ਪਾਵੇ, ਹਰ ਜੀਓ ਮਨ ਵਸਾਏ। ਸੱਚੀ ਬਾਣੀ ਸਿਉਚਿਤ ਲਾਗੇ, ਅਮਨ ਜਨ ਰਹਾਏ, ਪੰਡਿਤ ਪੜ ਪੜ ਵਾਦ ਵਖਾਣੇ, ਬਿਨ ਗੁਰ ਭਰਮ ਭੁਲਾਏ, ਲੱਖ 84 ਹੀ ਫੇਰ ਪਿਆ, ਬਿਨ ਸਬਦੇ ਮੁਕਤ ਨਾ ਪਾਏ, ਜਾਂ ਨਾ ਉਹ ਚੇਤੇ ਤਾਕਤ ਪਾਏ, ਜਾਂ ਸਤਿਗੁਰ ਮੇਲ ਮਿਲਾਏ। ਸਤ ਸੰਗਤ ਮੈਂ ਨਾਮ ਹਾਰੇ ਉਪਜੇ, ਜਾਂ ਸਤਿਗੁਰ ਮਿਲੇ ਸੁਭਾਏ, ਮਨ ਤਨ ਅਰਪੀ ਆਪ ਗਵਾਈ, ਚੱਲਾ ਸਤਿਗੁਰ ਭਾਏ। ਸਤਿਬਲਿਹਾਰੀ ਗੁਰ ਆਪਣੇ ਬਿਠਾਉ, ਜੇ ਹਰ ਸੇਤੀ ਚਿਤ ਲਾਏ, ਸੋ ਬ੍ਰਹਮਣ ਬ੍ਰਹਮ ਜੋ ਬਿੰਦੇ, ਹਰ ਸੇਤੀ ਰੰਗ ਰਾਤਾ, ਪ੍ਰਭ ਨਿਕਟ ਵਸੇ ਸਭਨਾ ਘਟ ਅੰਤਰ, ਗੁਰਮੁਖ ਵਿਰਲੇ ਜਾਤਾ। ਨਾਨਕ ਨਾਮ ਮਿਲੇ ਵਡਿਆਈ, ਗੁਰ ਕੇ ਸ਼ਬਦ ਪਛਾਤਾ, ਸ੍ਰੀ ਰਾਗ ਮਹੱਲਾ ਤੀਜਾ। ਸਹਿਜੇ ਨੂੰ ਸਭ ਸੋਚ ਲੋਚਦੀ, ਬਿਨ ਗੁਰ ਪਾਇਆ ਨਾ ਜਾਏ, ਪੜ੍ਹ ਪੜ੍ਹ ਪੰਡਤ ਜੋਤ ਕੀ ਥੱਕੇ, ਭੇਖੀ ਭਰਮ ਪਲਾਏ, ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ। ਪਾਈ ਰੇ ਗੁਰਬਿਨ ਸਹਿਜ ਨਾ ਹੋਏ, ਸਭਦੇ ਹੀ ਸਹਿਜ ਉਪਜੇ, ਹਰ ਪਾਇਆ ਸਚ ਸੋਏ ਰਹਾਉ। ਸਹਿਜੇ ਗਾਵਿਆ ਥਾਏ ਪਵੈ, ਬਿਨ ਸਹਿਜੇ ਕਥਨੀ ਬਾਧ, ਸਹਿਜੇ ਹੀ ਭਗਤ ਉਪਜੇ, ਸਹਿਜ ਪਿਆਰ ਬੈਰਾਗ, ਸਹਿਜੇ ਹੀ ਤੇ ਸੁਖ ਸ਼ਾਂਤ ਹੋਏ, ਬਿਨ ਸਹਿਜੇ ਜੀਵਨ ਬਾਧ, ਸਹਿਜ ਸਲਾ ਹੀ ਸਦਾ ਸਦਾ, ਸਹਿਜ ਸਮਾਧ ਲਗਾਏ, ਸਹਿਜੇ ਹੀ ਗੁਣ ਊਚਰੇ, ਭਗਤ ਕਰੇ ਲਿਵਲਾਏ। ਸਭਦੇ ਹੀ ਹਰ ਮਨ ਵਸੇ, ਰਸਨਾ ਹਰ ਸਖਾਏ, ਸਹਿਜੇ ਕਾਲ ਵਿਡਾਰਿਆ, ਸੱਚ ਸਰਣਾਈ ਪਾਏ, ਸਹਿਜੇ ਹਰਨਾ ਮਨ ਵਸਿਆ, ਸੱਚੇ ਘਰ ਕਮਾਏ। ਸੇਵੜ ਭਾਗੀ ਜਿਨੇ ਪਾਇਆ, ਸਹਿਜੇ ਰਹੇ ਸਮਾਏ, ਮਾਇਆ ਵਿੱਚ ਸਹਿਣਾ ਉਪਜੇ, ਮਾਇਆ ਦੂਜੇ ਪਾਏ, ਮਨਮੁਖ ਕਰਮ ਕਮਾਵਣੇ, ਹੋਮੇ ਜਲੇ ਜਲਾਏ। ਜੰਮਣ ਮਰਨਾ ਚੂਕਾ ਹੀ ਫਿਰ ਫਿਰ ਆਵੇ ਜਾਏ, ਤ੍ਰੇਹਾਂ ਗੁਣਾਂ ਵਿੱਚ ਸਹਿਜ ਨਾ ਪਾਈਏ, ਤ੍ਰੈਗੁਣ ਭਰਮ ਪਲਾਏ, ਪੜੀਏ ਗੁਣੀਏ ਕਿਆ ਕਥੀਏ, ਜਾਂ ਮੁੰਡੋ ਕੁੱਥਾ ਜਾਏ, ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ। ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋਜੀ ਹੋਏ, ਗੁਣਵੰਤੀ ਸਾ ਲਾਹਿਆ ਸੱਚੇ ਸੱਚੀ ਸੋਏ, ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ। ਬਿਣ ਸਹਿਜੇ ਸਭ ਅੰਧ ਹੈ ਮਾਇਆ ਮੋਹ ਗਵਾਰ, ਸਹਿਜੇ ਹੀ ਸੋਝੀ ਪਈ ਸੱਚੇ ਸ਼ਬਦ ਅਪਾਰ, ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ। ਸਹਿਜੇ ਅਦਿਸ਼ਟ ਪਛਾਣੀਏ ਨਿਰਭਉ ਜੋਤ ਨਿਰੰਕਾਰ, ਸਭਨਿਆਂ ਜੀਆ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ। ਪੂਰੇ ਸ਼ਬਦ ਸਾ ਲਾਹੀਏ ਜਿਸਦਾ ਅੰਤ ਨਾ ਪਾਰਾ ਵਾਰ, ਗਿਆਨੀਆਂ ਕਾ ਤਨ ਨਾਮ ਹੈ ਸਹਿਜ ਕਰੇ ਵਾਪਾਰ, ਅੰਦਨ ਲਾਹਾ ਹਰ ਨਾਮ ਲੈਣ ਅਖੁੱਟ ਭਰੇ ਭੰਡਾਰ, ਨਾਨਕ ਤੋੜਨਾ ਆਵੇ ਦੀਏ ਦੇਵਨ ਹਾਰ। ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਮਿਲੀਏ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਏ, ਪੂਰੇ ਸ਼ਬਦ ਸਭ ਸੋਝੀ ਹੋਈ ਹਰਨਾਮੇ ਰਹੇ ਸਮਾਏ। ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਨਿਰਮਲ ਨਾਮ ਸਦ ਨਪਤ ਨੂੰ ਆਪ ਵਸੇ ਮਨ ਆਏ ਰਹਾਉ। ਹਰ ਜੀਉ ਰਾਖੋ ਆਪਣੀ ਸਰਨਾਈ, ਜਿਉਂ ਰਾਖੇ ਤਿਉਂ ਰਹਿਣਾ, ਗੁਰ ਕੇ ਸ਼ਬਦ ਜੀਵਤ ਮਰੇ ਗੁਰਮੁਖ ਭਾਜਲ ਤਰਨਾ। ਵੱਡੇ ਭਾਗ ਨਾ ਪਾਈਏ ਗੁਰਮਤਿ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਹਿਆ ਸਮਾਈ। ਇਕਨਾ ਮਨਮੁਖ ਸ਼ਬਦ ਨਾ ਭਾਵੈ, ਬੰਧਨ ਬੰਦ ਪਵਾਇਆ, ਲੱਖ 84 ਹੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ। ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗਰਾਤੇ, ਅੰਦਿਨ ਗੁਣ ਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ। ਗੁਰਮੁਖ ਅੰਮ੍ਰਿਤ ਬਾਣੀ ਬੋਹਲੇ ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਅਰਧ ਗੁਰਮੁਖ ਅਕਥ ਕਹਾਣੀ। ਸੱਚਾ ਸਾਹਿਬ ਸੇਵੀਏ ਗੁਰਮੁਖ ਵਸੇ ਮਨ ਆਏ, ਸਦਾ ਸਦਾ ਰੰਗ ਰਾਤੇ ਸੱਚ ਸੋਂ ਆਪਣੀ ਕਿਰਪਾ ਕਰੇ ਮਿਲਾਏ। ਆਪੇ ਕਰੇ ਕਰਾਏ ਆਪੇ, ਇਕਨਾ ਸੁੱਤਿਆਂ ਦੇ ਜਗਾਏ, ਆਪੇ ਮੇਲ ਮਿਲਾਈ ਦਾ ਨਾਨਕ ਸ਼ਬਦ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਸੇਵੀਏ ਮਨ ਨਿਰਮਲਾ ਭਏ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ। ਸੱਚੀ ਸੰਗਤ ਬੈਸਣਾ ਸੱਚ ਨਾ ਮਨ ਧੀਰ, ਮਨ ਰੇ ਸਤਿਗੁਰ ਸੇਵਨ ਸੰਗ, ਸਤਿਗੁਰ ਸੇਵਿਆ ਹਰ ਮਨ ਵਸੇ, ਲਗੇ ਨਾ ਮੈਲ ਪਤੰਗ ਰਹਾਉ। ਸੱਚੇ ਸ਼ਬਦ ਪਾਤੀ ਉਪਜੇ ਸੱਚੇ ਸੱਚਾ ਨਾਉ, ਜਿਨੀ ਹੋਮੇ ਮਾਰ ਪਛਾਣਿਆ ਹੋ ਤਨ ਬਲਿਹਾਰੇ ਜਾਓ। ਮਾਣਮੁਖ ਸੱਚ ਨਾ ਜਾਣਨੀ ਤਨ ਠੌਰ ਨਾ ਕਥੂ ਥਾਉ, ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ, ਸਦਾ ਸੱਚਾ ਸਾ ਲਾਣਾ ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰ ਵਾਸ। ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ, ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ। ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ, ਸਤਿਗੁਰ ਜਿਨੀ ਨਾ ਸੇਵਿਓ ਸੇ ਕਿੱਤਾ ਏ ਸੰਸਾਰ, ਜਮਦਬ ਬਦੇ ਮਾਰੀਏ ਕੂਕ ਨਾ ਸੁਣੇ ਪੂਕਾਰ, ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ, ਇਹੋ ਜਗ ਜਲਤਾ ਦੇਖ ਕੇ ਭੱਜ ਪੈ ਸਤਿਗੁਰ ਸਰਨਾ। ਸਤਿਗੁਰ ਸੱਚ ਦਿੜਾਇਆ ਸਦਾ ਸੱਚ ਸੰਜਮ ਰਹਿਣਾ, ਸਤਿਗੁਰ ਸੱਚਾ ਹੈ ਬੋਹਿਤਾ ਸਭਦੇ ਭਾਵਜਲ ਤਰਨਾ। ਲੱਖ 84 ਹੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ, ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਤ ਖੋਈ, ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ, ਜੋ ਸੱਚੇ ਲਾਏ ਸੇ ਸੱਚ ਲਾਗੇ ਨਿਤ ਸੱਚੀ ਕਾਰ ਕਰਨ, ਤਿੰਨਾਂ ਨਿਜ ਘਰ ਵਾਸਾ ਪਾਇਆ ਸੱਚੇ ਮੈਲ ਰਹਨ, ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ। ਸ੍ਰੀ ਰਾਗ ਮਹੱਲਾ ਪੰਜਵਾਂ। ਜਾ ਕੋ ਮੁਸਕਲ ਅੱਤ ਬਣੇ ਢੋਈ, ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ, ਸਾਕ ਪੀ ਭੱਜ ਖਲੇ ਸਭੋ ਭੱਜੇ ਆਸਰਾ, ਚੁੱਕੇ ਸਾਵੇ ਅਸਰਾਉ, ਚਿੱਤਾਵੇ ਓਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਉ। ਸਾਹਿਬ ਨਿਤਾਣਿਆਂ ਕਾ ਤਾਣ, ਆਏ ਨਾ ਜਾਈ ਥਿਰ ਸਦਾ, ਗੁਰਸਬ ਦੀ ਸੱਚ ਜਾਣ ਰਹਾਉ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮਣਾ ਪੱਲੇ ਨਾ ਪਵੇ ਨਾ ਕੋ ਦੇਵੈ ਧੀਰ, ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤਾਵੇ ਓਸ ਪਾਰ ਬ੍ਰਹਮਤਾ ਨੈਚਲ ਹੋਵੇ ਰਾਜ, ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੌ ਕੁੰਟਕਾ ਘੜੀ ਨਾ ਬੈਸਨ ਸੋਏ, ਚਿਤਾਵੇ ਓਸ ਪਾਰ ਬ੍ਰਹਮਤਾ ਮਨ ਸੀਤਲ ਹੋਏ, ਕਾਮ ਕ੍ਰੋਧ ਮੈਂ ਵਸ ਕੀਆ ਕਿਰਪਣ ਲੋਭ ਪਿਆਰ, ਚਾਰੇ ਕਿਲਵੇ ਖੁਣ ਅੱਗ ਕੀਏ ਹੋਆ ਅਸਰ ਸੰਘਾਰ, ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਤਰਿਆ, ਚਿੱਤਾ ਵੀ ਓਸ ਪਾਰ ਬ੍ਰਹਮਤਾ ਨਿਮਕ ਸਿਮਰਤ ਤਰਿਆ, ਸਾਸ ਸਿਮਰਤ ਵੇਦ ਚਾਰ ਮੁਖਾਬਰ ਵਿਚਰੇ, ਤਪੇਤ ਵੀ ਸਰ ਜੋਗਿਆ ਤੀਰਥ ਗਮਨ ਕਰੇ, ਖੜ ਕਰਮਾ ਤੇ ਦੁਗਣੇ ਪੂਜਾ ਕਰਤਾ ਨਾਏ, ਰੰਗ ਨਾ ਲੱਗੀ ਪਾਰ ਬ੍ਰਹਮਤਾ ਸਰ ਪਰ ਨਰਕੇ ਜਾਏ, ਰਾਜ ਮਿਲਕ ਸਿਗਤਾਰੀਆ ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਆਫਾਰ, ਰੰਗ ਤਮਾਸੇ ਬੋਬਿਦੀ ਚਾਏ ਲੱਗ ਰਿਹਾ, ਚਿੱਤ ਨਾ ਆਇਓ ਪਾਰ ਬ੍ਰਹਮਤਾ ਸਰਪ ਕੀ ਜੋਣ ਗਿਆ, ਬਹੁਤ ਤਨਾੜ ਆਚਾਰਵੰਤ ਸੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਭਾਈਆ ਸਾਜਣ ਸੰਗ ਪ੍ਰੀਤ, ਲਸਕਰ ਤਸਕਰ ਬੰਦ ਬੰਦ ਜੀਓ ਜੀਓ ਸਗਲੀ ਕੀਤ, ਚਿੱਤ ਨਾ ਆਇਓ ਪਾਰ ਬ੍ਰਹਮਤਾ ਖੜਰ ਸਾਤਲ ਦੀਤ, ਕਾਇਆ ਰੋਗ ਨਾ ਸ਼ਿਦਰ ਕਿਸ਼ ਨਾ ਕਿਛ ਕਾੜਾ ਸੋਗ, ਮ੍ਰਿਤ ਨਾ ਆਵੀ ਚਿੱਤ ਤਿਸ ਐਨਸ ਭੋਗੈ ਭੋਗ, ਸਭ ਕਿਛ ਕੀ ਤੋਣ ਆਪਣਾ ਜੀਏ ਨਾ ਸੰਕ ਧਰਿਆ, ਚਿੱਤ ਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉ ਜਿਉ ਹੋ ਵਧਾਈਏ ਤਿਉਂ ਤਿਉਂ ਹਰ ਸਿਉ ਰੰਗ, ਦੋਹਾਂ ਸਿਰਿਆਂ ਕਾ ਖਸਮ ਆਪ ਅਵਰ ਨਾ ਦੂਜਾ ਥਾਓ, ਸਤਿਗੁਰ ਤੁੱਠੇ ਪਾਇਆ ਨਾਨਕ ਸੱਚਾ ਨਾਓ, ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪੰਜਵਾਂ, ਜਾਣੋ ਨਹੀਂ ਭਾਵੇ ਕਵਨ ਬਾਤਾ ਮਨ ਖੋਜ ਮਾਰਗ ਰਹਾਉ, ਧਿਆਨੀ ਧਿਆਨ ਲਾਵੈ ਗਿਆਨੀ ਗਿਆਨ ਕਮਾਵ ਹੈ, ਪ੍ਰਭ ਕੇ ਨਹੀਂ ਜਾਤਾ ਭਗਵਤੀ ਰਹਿਥ ਜੁਗਤਾ, ਜੋਗੀ ਕਹਿਤ ਮੁਕਤਾ ਤਪਸੀ ਤਫਹਿਰਾਤਾ, ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ, ਪੰਡਿਤ ਵੇਦ ਪਕਾਰਾ ਗ੍ਰਸਤੀ ਗ੍ਰਸਤਰ ਮਾਤਾ, ਇੱਕ ਸਬਦੀ ਬਹੁ ਰੂਪ ਅਵਧੂਤਾ, ਕਾਪੜੀ ਕੋਤੇ ਜਾਗੂਤਾ ਇੱਕ ਤੀਰਥ ਨਾਤਾ, ਨਿਰਹਾਰ ਵਰਤੀ ਅਪਰਸਾ ਇੱਕ ਲੂਕ ਨਾ ਦੇਵੈ ਦਰਸਾ, ਇੱਕ ਮਨ ਹੀ ਗਿਆਤਾ ਘਾਟ ਨਾ ਕਿਨ ਹੀ ਕਹਾਇਆ, ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ, ਸਗਲ ਉਗਤੋ ਪਾਵਾ ਤਿਆਗੀ ਸਰਨ ਪਾਵਾ, ਨਾਨਕ ਗੁਰ ਚਰਨ ਪ੍ਰਾਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ, ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗਿਆ, ਤੇਰਾ ਅੰਤ ਨਾ ਪਾਇਆ ਸੁਰਗਮਸ਼ ਪਾਇਆ, ਜੀਓ ਹੋ ਵਾਰੀ ਹੋ ਵਾਰਣੇ ਕੁਰਬਾਨ ਤੇਰੇ ਨਾਮ ਨੂੰ ਰਹਾਉ, ਤੁਧ ਸੰਸਾਰ ਉਪਾਇਆ ਸਿਰੇ ਸਿਰ ਤੰਦੇ ਲਾਇਆ, ਵੇਖੇ ਕੀਤਾ ਆਪਣਾ ਕਰ ਕੁਦਰਤ ਸਪਾਸਾ ਢਾਲ ਜੀਓ, ਪ੍ਰਗਟ ਪਹਾਰੇ ਜਾਪਦਾ ਸਭ ਨਾਵੇਂ ਨੂੰ ਪ੍ਰਤਾਪਦਾ, ਸਤਿਗੁਰ ਬਾਜਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ, ਸਤਿਗੁਰ ਕੋ ਬਲ ਜਾਈਏ ਜਿਤ ਮਿਲਿਆ ਪਰਮਗਤ ਪਾਈਏ, ਸਤ ਸੁਰ ਨਰ ਮੁੰਜਨ ਲੋਚਦੇ ਸੋ ਸਤਿਗੁਰ ਦੀਆ ਬਜਾਏ ਜੀਓ, ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਇਹੋ ਜਗਤ ਪਰਮ ਭੁਲਾਇਆ ਆਪੋ ਤੋਂ ਦੁਖਵਾਇਆ, ਪ੍ਰਤਾਪ ਲੱਗਾ ਦੁਹਾਗਣੀ ਭਾਗ ਜਿਨ੍ਹਾਂ ਕੇ ਨਾ ਹੈ ਜੀਓ, ਦੁਹਾਗਣੀ ਕਿਆ ਨਿਸਾਣੀਆਂ ਖਸਮੋਂ ਕੁੱਥੀਆਂ ਫਿਰ ਹੈ ਨਿਮਾਣੀਆਂ, ਮਹਿਲੇ ਵਿਸਤ ਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ, ਸੁਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ, ਨਦਰ ਕਰੈ ਕਹਿ ਆਪਣੀ ਆਪੇ ਲਏ ਮਿਲਾਏ ਜੀਓ, ਹੁਕਮ ਜਿਨ੍ਹਾਂ ਨੂੰ ਮਨਾਇਆ ਤਨੇ ਅੰਤਰ ਸ਼ਬਦ ਵਸਾਇਆ, ਸਹੀਆ ਸੇ ਸੁਹਾਗਣੀ ਜਿਨਸੈ ਨਾਲ ਪਿਆਰ ਜੀਓ, ਜਿਨ੍ਹਾਂ ਪਾਣੀ ਕਾ ਰਸ ਆਇਆ ਤਨ ਵਿੱਚੋਂ ਪਰਮ ਚੁਕਾਇਆ, ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲਏ ਮਿਲਾਏ ਜੀਓ, ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹ ਕਰਨ ਚੁਕਾਇਆ, ਦੁਰਮੁਖ ਕਾ ਦੁੱਖ ਕੱਟਿਆ ਪਗ ਬੈਠਾ ਮਸਤਕ ਆਏ ਜੀਓ, ਅੰਮ੍ਰਿਤ ਤੇਰੀ ਬਾਣੀਆਂ ਤੇਰੇ ਭਗਤਾਂ ਹਿਰਦੇ ਸਮਾਣੀਆਂ, ਸੁਖ ਸੇਵਾ ਅੰਦਰ ਰੱਖੀਏ ਆਪਣੀ ਨਦਰ ਕਰੇ ਨਿਸਤਾਰ ਜੀਓ, ਸਤਿਗੁਰ ਮਿਲਿਆ ਜਾਣੀਏ ਜਿਤ ਮਿਲਿਆ ਨਾਮ ਵਖਾਣੀਏ, ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ, ਹੋ ਸਤਿਗੁਰ ਬਿਟੋਂ ਕਮਾਇਆ ਜਿਨ ਪਰਮਪੁੱਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ ਆਪੇ ਲਏ ਰਲਾਏ ਜੀਓ, ਤੂੰ ਸਭਨਾ ਮਾਹੇ ਸਮਾਇਆ ਤਿਨ ਕਰਤੇ ਆਪ ਲੁਕਾਇਆ, ਨਾਨਕ ਗੁਰਮੰਗ ਪ੍ਰਗਟ ਹੋਇਆ ਜਾ ਕੋ ਜੋਤ ਧਰੀ ਕਰਤਾਰ ਜੀਓ, ਆਪੇ ਖਸਮ ਨਿਵਾਜਿਆ, ਜਿਉ ਪਿੰਡ ਦੇ ਸਾਜਿਆ, ਆਪਣੇ ਸੇਵੇ ਕੀ ਪੈਜ ਰੱਖਿਆ, ਦੋਇ ਘਰ ਮਸਤਕ ਧਾਰ ਜਿਉ। ਸਭ ਸੰਜਮ ਰਹੇ ਸਿਆਣਪਾ, ਮੇਰਾ ਪ੍ਰਭ ਸਭ ਕੁਛ ਜਾਣਦਾ, ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੇ ਜੈਕਾਰ ਜਿਉ। ਮੇਰੇ ਗੁਣ ਅਵਗਣ ਨਾ ਵਿਚਾਰਿਆ, ਪ੍ਰਭ ਆਪਣਾ ਬਿਰਧ ਸਮਾਰਿਆ, ਕੰਠ ਲਾਏ ਕੇ ਰੱਖਿਓਣ ਲਗੇ ਨਾ ਤੱਤੀ ਵਾਉ ਜਿਉ। ਮੈਂ ਮਨ ਤਨ ਪ੍ਰਭੂ ਧਿਆਇਆ, ਜੀਏ ਈਸ਼ੜਾ ਫਲ ਪਾਇਆ, ਸਾਹ ਪਾਤਸ਼ਾਹ ਸਿਰ ਖਸਮ ਤੂੰ, ਜਪਨੀ ਜਾ ਨਾਨਕ ਜੀਵੇ ਨਾਉ ਜਿਉ। ਤੁਧ ਆਪੇ ਆਪ ਉਪਾਇਆ, ਦੂਜਾ ਖੇਲ ਕਰ ਦੇਖਲਾਇਆ, ਸਭ ਸੱਚੋ ਸੱਚ ਵਰਤਦਾ, ਜਿਸ ਭਾਵੇ ਤਿਸੇ ਬੁਝਾਏ ਜਿਉ। ਗੁਰਪ੍ਰਸਾਦੀ ਪਾਇਆ, ਤਿਥੇ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲਈ ਸਮਾਏ ਜਿਉ। ਗੋਪੀ ਨੇ ਗੋਆ ਲਿਆ, ਤੁਧ ਆਪੇ ਗੋਏ ਉਠਾ ਲਿਆ, ਹੁਕਮੇ ਭਾਂਡੇ ਸਾਜਿਆ, ਤੂੰ ਆਪੇ ਪਨ ਸਵਾਰ ਜਿਉ। ਜਿਨ ਸਤਿਗੁਰ ਸਿਉ ਚਿਤ ਲਾਇਆ, ਤਿਨੀ ਦੂਜਾ ਭਾਵ ਚੁਕਾਇਆ, ਨਿਰਮਲ ਜੋਤਨ ਪ੍ਰਾਣੀਆਂ, ਓਏ ਚੱਲੇ ਜਨਮ ਸਵਾਰ ਜਿਉ। ਤੇਰੀਆ ਸਦਾ ਸਦਾ ਚਗਿਆਈਆ, ਮੈਂ ਰਾਤ ਦਹਿ ਵਡਿਆਈਆ, ਅਣਮੰਗਿਆ ਦਾਨ ਦੇਵਣਾ, ਕੋ ਨਾਨਕ ਸੱਚ ਸਮਾਲ ਜਿਉ। ਸ੍ਰੀ ਰਾਗ ਮਹੱਲਾ ਪੰਜਵਾਂ। ਪੈ ਪਾਏ ਮਨਾਏ ਸੋਈ ਜਿਉ, ਸਤਿਗੁਰ ਪੁਰਖ ਮਿਲਾਇਆ, ਤਸ ਜੇ ਬੜੇ ਅਵਰ ਨਾ ਕੋਈ ਜਿਉ। ਰਹਾਓ ਗੋਸਾਈ ਮਹਿੰਡਾ ਇਠੜਾ, ਅਮ ਅਬੇ ਥਾਵੋ ਮਿਠੜਾ, ਭੈਣ ਭਾਈ ਸਭ ਸੱਜਣਾ, ਤੁਧ ਜੇਹਾ ਨਾਹੀਂ ਕੋਏ ਜਿਉ। ਤੇਰੇ ਹੁਕਮੇ ਸਾਹਮਣੇ ਆਇਆ, ਮੈਂ ਸਤਕਾ ਹਲ ਜੁਆਇਆ, ਨਾਉ ਬੀਜਣ ਲੱਗਾ ਆਸਕਰ, ਹਰ ਬੋਹਲ ਬਖਸ ਜਮਾਏ ਜਿਉ। ਹਉ ਗੁਰਮਿਲ ਇੱਕ ਪਛਾਣਦਾ, ਦੁਆ ਕਾਗਲ ਚਿੱਤ ਨਾ ਜਾਣਦਾ, ਹਰ ਇੱਕ ਤੇ ਕਾਰੇ ਲਾਏ ਓਣ, ਜਿਉ ਭਾਵੇ ਤਿਵੇ ਨਿਭਾਏ ਜਿਉ। ਤੁਸੀਂ ਭੋਗ ਹੋ ਪੁੰਚੋ ਪਾਹੀਓ, ਗੁਰ ਦੀ ਬਾਣ ਕਵਾਏ ਪਹਿਨਾਈਓ, ਹਉ ਹੋਆ ਮਾਰ ਪਿੰਡ ਦਾ, ਬਨ ਆਂਦੇ ਪੰਜ ਸਰੀਕ ਜਿਉ। ਹਉ ਆਇਆ ਸਾਮੇ ਤੇ ਹੱਡੀਆ, ਪੰਜ ਕਿਰਸਾਨ ਮੁਜੇਰੇ ਮਹੇਡਿਆ, ਕੰਨ ਕੋਈ ਕੱਢ ਨਾ ਹੰਗੀ, ਨਾਨਕ ਮੁੱਠਾ ਕੋ ਗਗਰਾਉ ਜਿਉ। ਹੋ ਵਾਰੀ ਘੁੰਮਾਂ ਜਾਪਦਾ, ਇੱਕ ਸਾਹਾ ਤੁਧ ਧਿਆਈ ਦਾ, ਉੱਜੜ ਥਿਉ ਵਸਾਇਓ, ਹੋ ਤੁਧ ਵਿਟੋਂ ਕੁਰਬਾਨ ਜਿਉ। ਹਰਿੱਠੇ ਨਿਤ ਧਿਆਈ ਦਾ, ਮਨ ਚਿੰਦੀ ਸੋ ਫਲ ਪਾਈ ਦਾ, ਸਭੇ ਕਾਜ ਸਵਾਰੀਅਨ ਲਾਹੀਅਨ ਮਨ ਕੀ ਭੁੱਖ ਜਿਉ। ਮੈਂ ਛੱਡਿਆ ਸਭੋ ਤੰਦੜਾ, ਗੁਸਾਈ ਸੇਵੀ ਸੱਚੜਾ, ਨੌ ਨਿਧ ਨਾਮ ਨਿਦਾਨ ਹਰ, ਮੈਂ ਪੱਲੇ ਬੱਧਾ ਛਿੱਕ ਜਿਉ। ਮੈਂ ਸੁਖੀ ਹੂ ਸੁਖ ਪਾਇਆ, ਗੁਰੇ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਵਿਖਾਲਿਆ, ਮਸਤਕ ਧਰਕੇ ਹੱਥ ਜਿਉ। ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾ ਲਏ ਤਾਂ ਭਾਲ ਕੇ, ਪੈਰ ਧੋਵਾ ਪੱਖਾ ਫੇਰਦਾ, ਤਿਸ ਨਿਮ ਨਿਮ ਲੱਗਾ ਪਾਏ ਜਿਉ। ਸੁਣ ਗੱਲਾਂ ਗੁਰ ਪੈ ਆਇਆ, ਨਾਮਦਾਨ ਹੀ ਸਨਾਨ ਦੜਾਇਆ, ਸਭ ਮੁਕਤ ਹੋਆ ਸਹਿ ਸਾਰੜਾ, ਨਾਨਕ ਸੱਚੀ ਬੇੜੀ ਚਾੜ ਜਿਉ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ, ਉਹਦੇ ਕੰਨ ਸੁਣੋ ਅਰਦਾਸ ਜਿਉ, ਠੋਕ ਵਜਾਏ ਸਭ ਡਿੱਠੀਆਂ, ਤੁਸੀਂ ਆਪੇ ਲੈਣ ਛਡਾਏ ਜਿਉ। ਹੁਣ ਹੁਕਮ ਹੋਆ ਮੇਰਵਾਨ ਦਾ, ਪੈ ਕੋਈ ਨਾ ਕਿਸੇ ਰਜਾਣਦਾ, ਸਭ ਸੁਖਾਲੀ ਬੁਠੀਆ, ਇਹੋ ਹੋਆ ਹਲੇ ਮੇਰਾ ਜਿਉ। ਚਿਮ ਚਿਮ ਅੰਮ੍ਰਿਤ ਵਰਸਦਾ, ਬੋਲਾਇਆ ਬੋਲੀ ਖਸਮ ਦਾ, ਬਹੁ ਮਾਣ ਕੀਆ ਤੁਧ ਉਪਰੇ, ਤੂੰ ਆਪੇ ਪਾਹੇ ਥਾਏ ਜਿਉ। ਤੇਰਿਆ ਭਗਤਾ ਪੁਖਸਾ ਤੇਰੀਆ, ਹਰ ਲੋਚਾ ਪੂਰਨ ਮੇਰੀਆ, ਦੇਹੋ ਦਰਸ ਸੁਖਦਾਤਿਆ, ਮੈਂ ਗਲ ਵਿੱਚ ਲਹਿਓ ਮਿਲਾਏ ਜਿਉ। ਤੁਧ ਜੇ ਵੜੇ ਅਵਰ ਨਾ ਪਾ ਲਿਆ, ਤੂੰ ਦੀਪ ਲੋ ਪਾਇਆ ਲਿਆ, ਤੂੰ ਥਾਨ ਥਣੰਤਰ ਰਾਵ ਰਿਹਾ, ਨਾਨਕ ਭਗਤਾ ਸੱਚ ਆਧਾਰ ਜਿਉ। ਹਉ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲੀ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆ, ਦੋਇ ਬੈਠਾ ਵੇਖੇ ਆਪ ਜਿਉ। ਵਾਦ ਵੱਜਣ ਟਮਕ ਪੇਰੀਆਂ, ਮਨ ਲੱਥੇ ਲੈਂਦੇ ਫੇਰੀਆਂ, ਨਿਹੱਥੇ ਪੰਜ ਜਵਾਨ ਮੈਂ, ਗੁਰਥਾਪੀ ਦਿੱਤੀ ਕੰਡ ਜਿਉ। ਸਭ ਇਕੱਠੇ ਹੋਏ ਆਇਆ, ਕਰਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜਿਉ। ਤੂੰ ਵਰਨਾ ਚੇਹਨਾ ਬਾਰਾ, ਹਰ ਦਿਸੇ ਹਾਜ਼ਰ ਜਹਰਾ, ਸੁਣ ਸੁਣ ਤੁਝੇ ਧਿਆਏ ਦੇ, ਤੇਰੇ ਭਗਤ ਰੱਤੇ ਗੁਣਤਾਸ ਜਿਉ। ਮੈਂ ਜੁਗਦ ਗਈ ਏ ਸੇਵੜੀ, ਗੁਰ ਕੱਟੀ ਮੇਡੀ ਜੇਵੜੀ, ਹੋ ਬਾਹੜ ਛਿੰਝ ਨਾ ਨੱਚੋ, ਨਾਨਕੇ ਉਸਰ ਲੱਦਾ ਭਾਲ ਜਿਉ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ। ਪਹਿਰੇ ਕਰ ਪਹਿਲਾ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ, ਮਿੱਤਰਾ ਹੁਕਮ ਪਿਆ ਗਰਵਾਸ, ਔਰਤ ਤਬ ਅੰਤਰ ਕਰੇ ਵਣਜਾਰਿਆ, ਮਿੱਤਰਾ ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ, ਨਾ ਮਰ ਜਾ ਦਿਆਇਆ, ਕਲ ਭੀਤਰ ਬਹੁੜ ਜਾਸੀ ਨਾਗਾ, ਜੈਸੀ ਕਲਮ ਬੁੜੀ ਹੈ ਮਾਸਤਕ, ਤੈਸੀ ਜੀੜੇ ਪਾਸ, ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗਰਬਾਸ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਹੱਥੋ ਹੱਥ ਨਚਾਈਏ ਵਣਜਾਰਿਆ ਮਿੱਤਰਾ ਜਿਉਂ ਜਸਦਾ ਕਰ ਕਾਨ, ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ, ਜੈਨ ਰਚ ਰਚਿਆ ਤਿਸਹਿ ਨਾ ਜਾਣੇ ਮਨ ਪੀਤਰ ਤਰ ਗਿਆਨ, ਕਹੁ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਧਨ ਜੋ ਬਣ ਸਿਉ ਚਿੱਤ, ਹਰ ਕਾ ਨਾਮ ਨਾ ਚੇਤੀ ਵਣਜਾਰਿਆ ਮਿੱਤਰਾ ਬੱਧਾ ਛੁੱਟੇ ਜਿੱਤ, ਹਰ ਕਾ ਨਾਮ ਨਾ ਚੇਤੇ ਪ੍ਰਾਣੀ ਬਿਕਲ ਪਾਇਆ ਸੰਗ ਮਾਇਆ, ਧਨ ਸਿਉ ਰੱਤਾ ਜੋ ਬਣ ਮੱਤਾ ਅਹਿਲਾ ਜਨਮ ਗਵਾਇਆ, ਧਰਮ ਸੇਤੀ ਵਪਾਰ ਨ ਕੀਤੋ ਕਰਮ ਨ ਕੀਤੋ ਮਿਤ, ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋ ਬਣ ਸਿਉ ਚਿੱਤ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ, ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੇ, ਖੈਨ ਮਹਿ ਭਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉਂ ਲਾਇਆ ਹੇਤ, ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੂਣਿਆ ਖੇਤ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ, ਖੀਰ ਪੀਏ ਖੈ ਲਾਈਏ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਤ ਨੇਹੋ ਕਨੇਰਾ ਮਾਹਿਆ ਮੋਹ ਸਬਾਈ, ਸੰਜੋਗੀ ਆਇਆ ਕਰਤ ਕਮਾਇਆ ਕਰਨੀ ਕਾਰ ਕਰਾਈ, ਰਾਮ ਨਾਮ ਬਿਨ ਮੁਕਤ ਨਾ ਹੋਏ ਬੂਢੀ ਦੂਜੈ ਹੇਤ, ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੁਟੇਗਾ ਹਰ ਚੇਤ, ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਭਰ ਜੋਗਣ ਮੈਂ ਮਤ, ਅਹਿਨਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਧਲੇ ਨਾਮ ਨਾ ਚਿੱਤ, ਰਾਮ ਨਾਮ ਘਟ ਅੰਤਰ ਨਾਹੀਂ ਹੋਰ ਜਾਣੇ ਰਸ ਕਸ ਮੀਠੇ, ਗਿਆਨ ਧਿਆਨ ਗੁਣ ਸੰਜਮ ਨਾਹੀਂ ਜਨਮ ਮਰ ਹੋ ਗਏ ਝੂਠੇ, ਤੀਰਥ ਵਰਸ ਸੰਜਮ ਨਾਹੀਂ ਕਰਮ ਧਰਮ ਨਹੀਂ ਪੂਜਾ, ਨਾਨਕ ਭਾਈ ਭਗਤ ਨਿਸਤਾਰਾ ਦੁਬਧਾ ਵਿਆਪੈ ਦੂਜਾ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਸਰ ਹੰਸੇ ਉਲੱਥੜੇ ਆਏ, ਜੋਬਨ ਘਟੇ ਜਰੂ ਆਜਣੇ ਵਣਜਾਰਿਆ ਮਿੱਤਰਾ ਆਪ ਘਟੇ ਦਿਨ ਜਾਏ, ਅੰਤਕਾਲ ਪਛਤਾਸੀ ਅੰਦਲੇ ਜਾਂ ਜਮ ਪਕੜ ਚਲਾਇਆ, ਸਭ ਕੁਛ ਆਪਣਾ ਘਰ ਘਰ ਰੱਖਿਆ ਖੈਨ ਮੈਂ ਭਿਆ ਪਰਾਇਆ, ਬੁੱਧ ਵਿਸਰਜੀ ਗਈ ਸਿਆਣਪ ਕਰ ਵਗਣ ਪਛਤਾਏ, ਕਹੁ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੋ ਲਿਵ ਲਾਏ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਿਰਧ ਭਿਆ ਤਨ ਖੀਣ, ਅੱਖੀ ਅੰਧ ਨਾ ਦੀਸੀ ਵਣਜਾਰਿਆ ਮਿੱਤਰਾ ਕੰਨੀ ਸੁਣੇ ਨਾ ਵੈਣ, ਅੱਖੀ ਅੰਧ ਜੀਵ ਰਸ ਨਾਹੀਂ ਰਹੇ ਭਰਾ ਕੋ ਤਾਣਾ, ਗੁਣ ਅੰਤਰ ਨਾਹੀਂ ਕਿਉਂ ਸੁਖ ਪਾਵੇ ਮਨਮੁਖਿਆ ਮਨ ਜਾਣਾ, ਖੜ ਪੱਕੀ ਕੁੜ ਭੱਜੇ ਬਿਨਸੇ ਆਈ ਚੱਲੇ ਕਿਆ ਮਾਣ, ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ, ਓੜ ਕਾਇਆ ਤਿਨ ਸਾਹਿਆ ਵਣਜਾਰਿਆ ਮਿੱਤਰਾ ਜਰਜਰ ਵਾਣਾ ਕੰਨ, ਇੱਕ ਰੱਤੀ ਗੁਣ ਨਾ ਸਮਾਣਿਆ ਵਣਜਾਰਿਆ ਮਿੱਤਰਾ ਆਗਣ ਖੜਸੜ ਬੰਨ, ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਨਾ, ਕਾਲ ਜਾਲ ਜਮ ਜੋ ਹੋਏ ਨਾ ਸਾਕੇ ਭਾਈ ਭਗਤ ਪੈ ਤਰਨਾ, ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਿਟਾਵੇ, ਕਹੁ ਨਾਨਕ ਪ੍ਰਾਣੀ ਗੁਰਮੁਖ ਛੂਟੇ ਸਾਚੇ ਤੇ ਪਤ ਪਾਵੇ, ਸ੍ਰੀ ਰਾਗ ਮਹੱਲਾ ਚੌਥਾ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਪਾਇਆ ਉਦਰ ਮਝਾਰ, ਹਰ ਧਿਆਵੇ ਹਰ ਉਚਰੇ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ, ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ, ਬਾਹਰ ਜਨਮ ਪਿਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ, ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ ਕਰ ਹਿਰਦੇ ਗੁਰਮੁਖ ਵਿਚਾਰ, ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੀਏ ਕਿਰਪਾ ਧਾਰ, ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੇ ਭਾਏ, ਮੇਰਾ ਮੇਰਾ ਕਰ ਪਾਲੀਏ ਵਣਜਾਰਿਆ ਮਿੱਤਰਾ ਲਈ ਮਾਤ ਪਿਤਾ ਗਲ ਲਾਏ, ਲਾਵੇ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣੇ ਖੱਟ ਖਵਾਏ, ਜੋ ਦੇਵੈ ਤਿਸੇ ਨਾ ਜਾਣੇ ਮੂੜਾ ਦਿੱਤੇ ਨੂੰ ਲਪਟਾਏ, ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੇ ਮਨ ਲਿਵ ਲਾਏ, ਕਹੁ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨਾ ਕਬ ਹੂੰ ਖਾਏ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ, ਧਨ ਚਿਤਵੇ ਧਨ ਸੰਚਵੇ ਵਣਜਾਰਿਆ ਮਿੱਤਰਾ ਹਰਨਾਮਾ ਹਰ ਨਾ ਸੰਭਾਲ, ਹਰਨਾਮਾ ਹਰ ਹਰ ਕਦੇ ਨਾ ਸੰਭਾਲੇ ਜੇ ਹੋਵੇ ਅੰਤ ਸਿਖਾਈ, ਇਹੋ ਧਨ ਸੰਪੇ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ, ਜਿਸ ਨੂੰ ਕਿਰਪਾ ਕਰੇ ਗੁਰਮੇਲੇ ਸੋ ਹਰ ਹਰ ਨਾਮ ਸੰਭਾਲ, ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦਿ ਕਰ ਸੇਵਿਓ ਪੂਰਾ ਸਤਿਗੁਰੂ, ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ, ਹਰ ਸੇਵੋ ਖਿਣ ਖਿਣ ਟਲ ਮੂਲ ਨਾ ਕਰਿਓ ਜਿਤ ਅਸਤਰ ਜੁਗ ਜੁਗ ਹੋਵੋ ਹਰ ਸੇਤੀ ਸਦਮਾਣੋ ਰਲੀਆਂ ਜਨਮ ਮਰਨ ਦੁੱਖ ਹੋਵੋ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲਿਓ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਤਰਪਾਇਦਾ ਉਦਰੇ ਮਾਹੇ ਦੱਸੀ ਮਾਸੀ ਮਾਨਸਿਕਿਆ ਵਣਜਾਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲੇਖ ਤੁਰ ਪਾਇਆ ਮਾਤ ਪਿਤਾ ਭਾਈ ਸੁਤਬੰਤਾ ਤਨ ਪੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਸਜੰਤੇ ਵਸ ਕਿਸ਼ਨਾਹੇ ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਤਰਪਾਇਤਾ ਉਦਰੇ ਮਾਹੇ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ ਮਨਮੱਤਾ ਅਹਮੇ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਬਹੂ ਨਾ ਸੇਵਿਆ ਸਿਰ ਢਾਡੇ ਜਮ ਜੰਦਾਰਾ ਧਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ ਕਹੁ ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋਬਨ ਲਹਿਰੀ ਦੇ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਿਕ ਸੰਚੇ ਅੰਧ ਗਿਆਨ ਪੁੱਤਰ ਕਲੱਤਰ ਮੋਏ ਲਪਟਿਆ ਵਣਜਾਰਿਆ ਮਿੱਤਰਾ ਅੰਤਰ ਲੈ ਲੋਬਾਨ ਅੰਤਰ ਲਹਿ ਲੁਬਾਣ ਪ੍ਰਾਣੀ ਸੋ ਪ੍ਰਭ ਚਿੱਤ ਨਾ ਆਵੇ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੇ ਸਿਰਜਣ ਹਾਰ ਵਿਸਾਰਿਆ ਸੁਆਮੀ ਇੱਕ ਨਿਮਖ ਨਾ ਲੱਗੋ ਧਿਆਨ ਕਹੁ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਕ ਸਾਂਚੇ ਅੰਧ ਅਗਿਆਨ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾ ਸਮਾਲ ਤੂੰ ਵਣਜਾਰਿਆ ਮਿੱਤਰਾ ਦਰ ਦਰ ਗਏ ਬੇਲੀ ਹੋਏ ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਿਖਾਈ ਇਹ ਮਹਿਮ ਝੂਠੀ ਦਿਲ ਨਾਲ ਚਲੇ ਸਵਸਤਾਈ ਇਹੋ ਮਾਇਆ ਤੇਰੇ ਸੰਗ ਨਾ ਚਾਲੇ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ ਸਿਰ ਸਤਿਗੁਰ ਚਾਨਣ ਹੋਏ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ ਉੜ ਚੱਲੇ ਕਮਾਣਾ ਸਾਥ ਇੱਕ ਰੱਤੀ ਬਿਲਵਨਾ ਦੇਵਨੀ ਵਣਜਾਰਿਆ ਮਿੱਤਰਾ ਓਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਹਿ ਸਦਾ ਸੁਹੇਲੇ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੇ ਸੋ ਖਾਤ ਕਹੁ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁੰਦ ਐਣੀ ਪੇੜੀਏ ਕਿਉਂ ਕਰ ਹਰ ਦਰਸ਼ਨ ਪਿਖੇ ਹਰ ਹਰਿ ਆਪਣੀ ਕਿਰਪਾ ਕਰੇ ਗੁਰਮੁਖ ਸਾਹੁਰੜੇ ਕੰਮ ਸਿੱਖੇ ਸਾਹੁਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ ਸਹੀਆ ਵਿੱਚ ਫਿਰੇ ਸਹੇਲੀ ਹਰ ਦਰ ਗਏ ਬਾਹ ਲੁਡਾਏ ਲੇਖਾ ਧਰਮ ਰਾਏ ਕੀ ਬਾਕੀ ਜਬ ਹਰ ਹਰ ਨਾਮ ਕਿਰਖੇ ਮੁੰਦ ਐਣੀ ਪੇੜੀਏ ਗੁਰਮੁਖ ਹਰ ਦਰਸ਼ਨ ਦਿਖੇ ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹੋਮੀ ਰੋਗ ਗਿਆ ਦੁੱਖ ਲਾਥਾ ਆਪ ਆਪੇ ਗੁਰਮੁਖ ਖਾਦਾ ਅਕਾਲ ਮੂਰਤਵਰ ਪਾਇਆ ਬਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ ਹਰ ਸਤ ਸੱਤੇ ਮੇਰੇ ਬਾਬੂਲਾ ਹਰ ਜਨ ਮਿਲ ਜੰਝ ਸੁਹੰਦੀ ਪੇਵਕੜੇ ਵਿੱਚ ਪੇਵਕੜੇ ਹਰ ਜਪ ਸੁਹੇਲੀ ਵਿੱਚ ਸਾਹੁਰੜੇ ਖਰੀ ਸੁਹਾਂਦੀ ਸਾਹੁਰੜੇ ਵਿੱਚ ਖਰੀ ਸੁਹਾਂਦੀ ਜਿਨ ਪੇਵਕੜੇ ਨਾਮ ਸੰਭਾਲਿਆ ਸਭ ਜਪ ਸਫਲਿਓ ਜਨਮ ਤਿੰਨਾਂ ਦਾ ਗੁਰਮੁਖ ਜਿਨ ਮਨ ਜਿਨ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪਰਖ ਆਨੰਦੀ ਹਰ ਸਤ ਸਤ ਮੇਰੇ ਬਾਬੂਲਾ ਹਰ ਜਨ ਮਿਲ ਜੰਝ ਸੁਹਾਂਦੀ ਹਰ ਪ੍ਰਾ ਮੇਰੇ ਬਾਬੂਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਹੋ ਜਿਤ ਸਵਰੇ ਮੇਰਾ ਕਾਜੋ ਹਰ ਹਰ ਭਗਤੀ ਕਾਜ ਸਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡਵਰ ਪੰਡ ਹਰ ਸੋਭਾ ਹੋਈ ਇਹੋ ਦਾਨ ਨਾ ਰਲੇ ਰਲਾਇਆ ਹੋਰ ਮਨਮੁਖ ਦਾ ਜੇ ਰੱਖ ਦਿਖਾਲੈ ਸੇ ਕੂੜ ਅਹੰਕਾਰ ਕਜ ਭਾਜੋ ਹਰ ਪ੍ਰਾ ਮੇਰੇ ਬਾਬੂਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੂਲਾ ਫਿਰ ਮਿਲ ਤਣ ਵੇਲ ਵਧੰਦੀ ਹਰ ਯੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਤ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ ਜਿਨੇ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਬਹੀ ਬਿਨਸੇ ਜਾਵੇ ਨਿਤ ਦੇਵੈ ਚੜੇ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬੂਲਾ ਪਿਰ ਮਿਲ ਤਣ ਵੇਲ ਵਧੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਏਕ ਓਂਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭ ਹੈ ਤੇਰੇ ਨਾਲੇ ਸੰਗ ਸਾਈ ਅਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸਹੀ ਫਲ ਪਾਵੇ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਰਿਹਾ ਬਨਵਾਰੀ ਕੜ ਕੜ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀ ਉਹ ਮਿੱਤਰਾ ਬਿਕਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁੱਖ ਨਾ ਵਿਆਪੇ ਗੁਰਪੂਰਾ ਭੇਟੇ ਵੜਭਾਗੀ ਆਠ ਪੈਰ ਪ੍ਰਭ ਜਾਪੈ ਆਦਿ ਯੁਗਾਦੀ ਸੇਵਕ ਸੁਆਮੀ ਭਗਤਾਂ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਦਰ ਨਹਿਚਲ ਮੱਲੀ ਹਰ ਦਰ ਸੇਵੇ ਲੱਖ ਭੇਵੇ ਨਹਿਚਲ ਆਸਣ ਪਾਇਆ ਤੈ ਜਨ ਮਰਨਾ ਆਵਣ ਜਾਣਾ ਸੰਸਾ ਦੁੱਖ ਮਿਟਾਇਆ ਚਿੱਤਰਗੁਪਤ ਕਾ ਕਾਗਦ ਫਾਰਿਆ ਜਮਦੂਤਾਂ ਕਛੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀ ਉਹ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ ਸਿਮਰ ਸੁਆਮੀ ਸੁਖੈ ਗਾਮੀ ਐਸ ਸਗਲੀ ਪੁਨੀਆਂ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲਿਆ ਚਿਰੀ ਵਿਛੁਨਿਆ ਅੰਤਰ ਬਾਹਰ ਸਰਬਤ ਰਵਿਆ ਮਨ ਉਪਜਿਆ ਵਸਿਆ ਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਪ੍ਰੇਮ ਭਗਤ ਮਲ ਲੀਨਾ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਅਗਾਨੇ ਅੰਮ੍ਰਿਤ ਬਾਣੇ ਸਰਬ ਸੁਖਾ ਮਨ ਬੁੱਠੇ ਸ਼੍ਰੀ ਧਰ ਪਾਏ ਮੰਗਲ ਗਾਏ ਅਸ਼ਪੁਨੀ ਸਤਿਗੁਰ ਤੁਠੇ ਲੜ ਲੀਨੇ ਲਾਏ ਨੌ ਨਿਧ ਪਾਏ ਨਾਉ ਸਰਬਿਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡੱਖਣਾ ਹੱਠ ਮਜਾਊ ਮਾਂ ਪਿਰੀ ਪੱਸੇ ਕਿਉਂ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸਿਉਂ ਪ੍ਰੀਤ ਰੀਤ ਸੰਤਨ ਮਨ ਆਵੈ ਜੀਓ ਦੁਤੀਆ ਭਾਉ ਬਿਪ੍ਰੀਤ ਅਨੀਤ ਦਾਸਾਂ ਨੇ ਭਾਵੈ ਜੀਓ ਦਾਸਾਂ ਨੇ ਭਾਵੈ ਬਿੰਦਰ ਸਾਵੈ ਇੱਕ ਖੈਣ ਧੀਰਜ ਕਿਉਂ ਕਰੇ ਨਾ ਵੀ ਹੋਣਾ ਤਾਣ ਮਨ ਹੀਣਾ ਜਲ ਬਿਨ ਮਛਲੀ ਜਿਉ ਮਰੇ ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੇ ਸੁਆਮੀ ਧਾਰ ਅਨੁਗ੍ਰਹ ਮਨ ਤਨ ਅੰਕ ਸਮਾਵੈ ਡੱਖਣਾ ਸੁਹੰਦੜੋ ਹਵਠਾਏ ਕੋਈ ਨਾ ਦਿਸੇ ਡੂਜੜੋ ਖੁੱਲੜੇ ਕਾ ਪਾਠ ਨਾਨਕ ਸਤਿਗੁਰ ਭੇਟਤੇ ਸੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਸਿਮਰਤ ਸਾਸ ਗਿਰਾਸ ਪੂਰਨ ਵਿਸ਼ਵਾਸ ਕਿਉਂ ਮਨੋ ਬੇਸਾਰੀਐ ਜੀਉ ਕਿਉਂ ਮਨੋ ਬੇਸਾਰੀਐ ਨਿਮਖ ਨੇ ਟਾਰੀਏ ਗੁਣਵੰਤ ਪ੍ਰਾਣ ਹਮਾਰੇ ਮਨ ਵਾਂਸ਼ਟ ਫਲ ਦੇਤੈ ਸੁਆਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸਰਬ ਕੈ ਸਾਥੇ ਜਬ ਜੂਏ ਜਨਮ ਨਾ ਹਾਰੀਏ ਨਾਨਕ ਕੀ ਬੇਨੰਤੀ ਪ੍ਰਭ ਪੈ ਕਿਰਪਾ ਕਰ ਭਵ ਜਲ ਤਾਰੀਏ ਡੱਖਣਾ ਤੂੜੀ ਮੱਜਣ ਸਾਧਕੇ ਸਾਈ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ ਸ਼ੰਤ ਸੁੰਦਰ ਸੁਆਮੀ ਧਾਮ ਭਗਤੈ ਬਿਸਰਾਮ ਆਸਾ ਲਗ ਜੀਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤ ਪੀਪਤੇ ਜੀਓ ਅੰਮ੍ਰਿਤ ਹਰ ਪੀਪਤੇ ਸਦਾ ਥਰਦੀਪਤੇ ਵਿਖੇ ਬਨ ਫੀਕਾ ਜਾਣਿਆ ਭੈ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮਾਨਿਆ ਸਰਬਸੋ ਸੁਖ ਅਨੰਦ ਕਨ ਪਿਆਰੇ ਹਰ ਰਤਨ ਮਨ ਅੰਤਰ ਸੀਪਤੇ ਇੱਕ ਤਿਲਨੇ ਵਿਸਰੇ ਪ੍ਰਾਣ ਅਧਾਰਾ ਜਪ ਜਪ ਨਾਨਕ ਜੀਵਤੇ ਡੱਖਣਾ ਜੋ ਤੋ ਕੀਨੇ ਆਪਣੇ ਤਿੰਨਾ ਕੂ ਮਿਲਿਓ ਹੋਏ ਆਪੇ ਆ ਮੋਹੋ ਜਸ ਨਾ ਆਪ ਸੁਣਿਓ ਹੋਏ ਸ਼ੰਤ ਪ੍ਰੇਮ ਠਗੋਰੀ ਪਾਏ ਰੀ ਜਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕਹਿ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ ਦੁੱਖ ਸਭ ਜੋਹਿਆ ਭਗਤ ਲਖਣ ਕਰ ਵਸ ਪਏ ਮਨ ਸਰਬ ਸੁੱਖ ਉੱਠੇ ਗੋਬਿੰਦ ਉੱਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਐਸ਼ ਪਜਾਇਆ ਬੋੜ ਨਮਾਇਆ ਹੋਇਆ ਕਰ ਗਏ ਲੀਨੇ ਨਾਨਕ ਪਰ ਪਿਆਰੇ ਸੰਸਾਰ ਸਾਗਰ ਨੇ ਪੋਹਿਆ ਡੱਖਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਨ ਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਤਨ ਲਿਖਤੀ ਕੁਲ ਤਾਰਿਆ ਜੀਓ ਜਿਨਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਏ ਲੀਨੇ ਹਰਜਸੋ ਦੀਨੇ ਜੂਣ ਨਾ ਤਾਵੈ ਨਹਿ ਮਰੀ ਸਤਿਗੁਰ ਦਿਆਲ ਕਿਰਪਾਲ ਭੇੜਤ ਹਰੇ ਕਾਮ ਕ੍ਰੋਧ ਲੋ ਮਾਰਿਆ ਕਥਨ ਨਾ ਜਾਏ ਅਕਥ ਸੁਆਮੀ ਸਦਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਹਰ ਹਰਿ ਉੱਤਮ ਨਾਮ ਹੈ ਜਿਣ ਸਿਰਿਆ ਸਭ ਕੋਈ ਜੀਓ ਹਰ ਜੀ ਸਭੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਏ ਤਿਸ ਬਿਨਿ ਅਵਰ ਨਾ ਕੋਏ, ਜੋ ਮੋਹ ਮਾਇਆ ਚਿਤ ਲਾਈ ਦੇ, ਸੇ ਛੋੜ ਚਲੇ ਦੁਖ ਰੋਏ, ਜਣ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ। ਮੈਂ ਹਰ ਬਿਨਿ ਅਵਰ ਨਾ ਕੋਏ, ਹਰ ਗੁਰ ਸਰਨਾਈ ਪਾਈਏ, ਵਣਜਾਰਿਆ ਮਿੱਤਰਾ ਵੜ ਭਾਗ ਪ੍ਰਾਪਤ ਹੋਏ। ਰਹਾਓ ਸੰਤ ਜਣਾ ਵਿਣ ਪਾਇਆ, ਹਰ ਕਿਨੇ ਨਾ ਪਾਇਆ ਨਾਓ, ਵਿੱਚ ਹੋਮੇ ਕਰਮ ਕਮਾਵ ਦੇ, ਜਿਉਂ ਵਿਸੋਆ ਪੁੱਤ ਨੇ ਨਾਓ। ਪਿਤਾ ਜਾਤ ਤਾਂ ਹੋਈਏ, ਗੁਰ ਤੁੱਠਾ ਕਰੇ ਪਸਾਓ, ਵਡਭਾਗੀ ਗੁਰ ਪਾਇਆ ਹਰ ਐਨਸ ਲੱਗਾ ਪਾਓ, ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ, ਮਨ ਹਰ ਹਰ ਲੱਗਾ ਚਾਓ, ਗੁਰ ਪੂਰੇ ਨਾਮ ਦਿਰੜਾਇਆ ਹਰ ਮਿਲਿਆ ਹਰ ਪ੍ਰਭ ਨਾਓ। ਰਹਾਓ ਜਬ ਲਗ ਜੋਬਣ ਸਾਸ ਹੈ, ਤਬ ਲਗ ਨਾਮ ਧਿਆਏ, ਚਲਦਿਆਂ ਨਾਲ ਹਰ ਚਲਸੀ ਹਰ ਅੰਤੇ ਲਈ ਛਡਾਏ। ਓਮ ਬਲਿਹਾਰੀ ਤਿਨ ਕੋ ਜਨ ਹਰ ਮਨ ਬੁੱਠਾ ਆਏ, ਜਿਨੀ ਹਰ ਹਰ ਨਾਮ ਨਾ ਚੇਤਿਓ, ਸੇ ਅੰਤ ਗਏ ਪਛਤਾਏ। ਤੁਰ ਮਸਤਕ ਹਰ ਪ੍ਰਭ ਪਾਇਆ, ਤੁਰ ਮਸਤਕ ਹਰ ਪ੍ਰਭ ਲਿਖਿਆ, ਜਨ ਨਾਨਕ ਨਾਮ ਧਿਆਏ, ਮਨ ਹਰ ਹਰ ਪ੍ਰੀਤ ਲਗਾਏ, ਵਡਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲਗਾਏ। ਰਹਾਉ ਹਰੇ ਆਪੇ ਆਪ ਉਪਾਈਦਾ, ਹਰੇ ਆਪੇ ਦੇ ਵੈਲੇ, ਹਰੇ ਆਪੇ ਭਰਮ ਭੁਲਾਈਦਾ, ਹਰੇ ਆਪੇ ਹੀ ਮਤ ਦੇ। ਗੁਰਮੁਖਾਂ ਮਨ ਪ੍ਰਗਾਸ ਹੈ, ਸੇ ਵਿਰਲੇ ਕੇਈ ਕੇ, ਹੋਂਬਲੇ ਹਰੀ ਤਿਨ ਕੋ ਜਨ ਹਰ ਪਾਇਆ, ਗੁਰਮਤੇ ਜਨ ਨਾਨਕ ਕਮਲ ਪ੍ਰਗਾਸਿਆ, ਮਨ ਹਰ ਹਰ ਬੁੱਠੜਾ ਹੇ, ਮਨ ਹਰ ਹਰ ਜਪਨ ਕਰੇ, ਹਰ ਗੁਰ ਸਰਨਾਈ ਪਜ ਪੋ ਜਿੰਦੂ, ਸਭ ਕਿਲਵਖ ਦੁੱਖ ਪਰ ਹਰੇ। ਰਹਾਉ ਘਟ ਘਟ ਰਮਈਆ ਮਨ ਵਸੇ, ਕਿਉਂ ਪਾਈਏ ਕਿਤ ਪਤ, ਗੁਰਪੂਰਾ ਸਤਿਗੁਰ ਭੇਟੀਐ, ਹਰ ਆਏ ਵਸੇ ਮਨ ਚਿੱਤ, ਮੈਂ ਤਰ ਨਾਮੇ ਆਧਾਰ ਹੈ, ਹਰ ਨਾਮੇ ਤੇ ਗਤ ਮਤ, ਮੈਂ ਹਰ ਹਰ ਨਾਮ ਵਿਸਾ ਹੈ, ਹਰ ਨਾਮੇ ਹੀ ਜਤ ਪਤ, ਜਨ ਨਾਨਕ ਨਾਮ ਧਿਆਇਆ, ਰੰਗ ਰਤੜਾ ਹਰ ਰੰਗ ਰਤ, ਹਰ ਧਿਆਵੂ ਹਰ ਪ੍ਰਭ ਸਤ, ਗੁਰ ਬਚਨੀ ਹਰ ਪ੍ਰਭ ਜਾਣਿਆ, ਸਭ ਹਰ ਪ੍ਰਭ ਤੇ ਉਤਪਤ। ਰਹਾਉ ਜਿਨ ਕੋ ਪੂਰਵ ਲਿਖਿਆ, ਸੇ ਆਏ ਮਿਲੇ ਗੁਰਪਾਸ, ਸੇਵਕ ਭਾਈ ਵਣਜਾਰਿਆ ਮਿੱਤਰਾ, ਗੁਰ ਹਰਿ ਹਰਿ ਨਾਮ ਪ੍ਰਗਾਸ, ਧਨ ਧਨ ਵਣਜ ਵਪਾਰੀਆ, ਜਨ ਵੱਖਰ ਲੱਦੜਿਆ ਹਰ ਰਾਸ, ਗੁਰਮੁੱਖਾਂ ਧਰਮ ਖੂਜਲੇ, ਸੇ ਆਏ ਮਿਲੇ ਹਰ ਪਾਸ, ਜਨ ਨਾਨਕ ਗੁਰ ਤਨ ਪਾਇਆ, ਜਿਨ ਆਪ ਤੁਠਾ ਗੁਣਤਾਸ, ਹਰ ਤਿਹਵੋ ਸਾ ਸਿਗਰਾਸ, ਮਨ ਪ੍ਰੀਤ ਲਗੀ ਤਨ ਗੁਰਮੁਖਾਂ, ਹਰ ਨਾਮ ਜਿਨ੍ਹਾਂ ਹਰੈ ਰਾਸ। ਰਹਾਉ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗੀ ਵਾਰ ਮਹੱਲਾ ਚੌਥਾ, ਸਲੋਕਾਂ ਨਾਲ ਸਲੋਕ ਮਹੱਲਾ ਤੀਜਾ, ਭਾਗ ਰਾਗਾਂ ਵਿੱਚ ਸ੍ਰੀ ਰਾਗ ਹੈ। ਜੇ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੇ, ਨਿਹਚਲ ਮਤ ਅਪਾਰ, ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ, ਜਿਹਵਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ, ਨਾਨਕ ਸੱਚੇ ਸਤਿਗੁਰ ਸੇਵੀਏ, ਸਦਾ ਸੱਚ ਵਪਾਰ। ਮਹੱਲਾ ਤੀਜਾ, ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਇਹੋ ਮਨ ਮਾਇਆ ਮੋਹਿਆ, ਵੇਖਣ ਸੁਣਨ ਨਾ ਹੋਏ, ਸਹਿ ਦੇਖੇ ਬਿਨ ਪ੍ਰੀਤ ਨਾ ਉਪਜੇ, ਅੰਧਾ ਕਿਆ ਕਰੇ, ਨਾਨਕ ਜਿਨ ਅੱਖੀ ਲੀਤੀਆਂ, ਸੋਈ ਸੱਚਾ ਦੇ ਪੌੜੀ, ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ, ਹਰ ਹਰ ਇੱਕ ਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਰ, ਹਰ ਤਿਸ ਬਿਨ ਕੋਈ ਨਾਹੇ, ਡਰ ਭਰਮ ਪੋ ਦੂਰ ਕਰ, ਹਰ ਤਿਸੇ ਨੂੰ ਸਲਾਹੇ, ਜੇ ਤੁਦ ਰੱਖੇ ਬਾਹਰ ਘਰ, ਹਰ ਜਿਸ ਨੂੰ ਹੋਏ ਦਿਆਲ, ਸੋ ਹਰ ਜਾਪੋ ਬਿਖਮ ਤਰ। ਸਲੋਕ ਮਹੱਲਾ ਪਹਿਲਾ, ਦਾਤੀ ਸਾਹਿਬ ਸੰਧੀਆਂ, ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾਲ ਹਨ, ਇੱਕ ਨਾ ਸੁੱਤਿਆ ਦੇ ਉਠਾਲ। ਮਹੱਲਾ ਪਹਿਲਾ, ਸਿਦਕ ਸਬੂਰੀ ਸਾਧਕਾ, ਸਬਰ ਤੋਸਾ ਮਲਾਇਕਾਂ, ਦੀਦਾਰ ਪੂਰੇ ਪਾਇਸਾ, ਥਾਉ ਨਾਹੀਂ ਖਾਇਕਾ ਪੌੜੀ, ਸਭ ਆਪੇ ਤੁਦੋ ਉਪਾਇ ਕਹਿ, ਅਪਕਾਰੇ ਲਾਈ, ਤੂੰ ਆਪੇ ਵੇਖ ਵਿਖਸਦਾ ਆਪਣੀ ਵਡਿਆਈ, ਹਰ ਤੁਦਹੋਂ ਬਾਰ ਕਿਸ਼ ਨਾਹੀਂ, ਤੂੰ ਸੱਚਾ ਸਾਈ, ਤੂੰ ਆਪੇ ਆਪ ਵਰਦਾ ਸਭਨੀ ਹੀ ਥਾਈ, ਹਰ ਤਿਸੇ ਤਿਹਾਵੋ ਸੰਤ ਜਣੋ, ਜੋ ਲਈ ਛਡਾਈ। ਸਲੋਕ ਮਹੱਲਾ ਪਹਿਲਾ, ਫੱਕੜ ਜਾਤੀ ਫੱਕੜ ਨਾਓ, ਸਭਨਾ ਜੀਆ ਇੱਕਾ ਛਾਓ, ਆਪ ਹੋ ਜੇ ਕੋ ਭਲਾ ਕਹਾਏ, ਨਾਨਕ ਤਾ ਪਰ ਜਾਪੇ ਜਾਂ ਪਦ ਲੇਖੇ ਪਾਏ। ਮਹੱਲਾ ਦੂਜਾ, ਜਿਸ ਪਿਆਰੇ ਸਿਉ ਨਹਿ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਸ਼ੇ ਜੀਵਨਾ ਪੌੜੀ, ਤੁਦ ਆਪੇ ਧਰਤੀ ਸਾਜੀਏ, ਚੰਦ ਸੂਰਦੋਇ ਦੀਵੇ, ਦਸ ਚਾਰ ਹਰਤ ਸਾਜਿਆ ਵਪਾਰਿਕ ਰੀਵੇ, ਇਕਨਾਂ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ, ਤਿੰਨ ਜਮਕਾਲ ਨਾ ਵਿਆਪੀ ਜਨ ਸਚੇ ਅੰਮ੍ਰਿਤ ਪੀਵੇ, ਉਹ ਆਪ ਛੁੱਟੇ ਪਰਿਵਾਰ ਸਿਓ ਤਿੰਨ ਪਿੱਛੇ ਸਭ ਜਗਤ ਛੁੱਟੀਵੇ। ਸਲੋਕ ਮਹੱਲਾ ਪਹਿਲਾ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ, ਸਰੇ ਸਰੀਅਤ ਕਰੇ ਵਿਚਾਰ, ਬਿਨ ਬੂਝੈ ਕੈਸੇ ਪਾਵੇ ਪਾਰ, ਸਿਧ ਕਰ ਸਿੱਧਾ ਮਨ ਕਰ ਮਕਸੂਦ, ਜਹ ਤਰ ਦੇਖਾਂ ਤੇਹ ਤਰ ਮੌਜੂਦ। ਮਹੱਲਾ ਤੀਜਾ, ਗੁਰਸਭਾ ਏਵ ਨਾ ਪਾਈਏ, ਨਾ ਨੇੜੇ ਨਾ ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਹਦੂਰ ਪੌੜੀ। ਸਪਤ ਦੀਪ ਸਪਤ ਸਾਗਰਾ, ਨਵਖੰਡ ਚਾਰ ਵੇਦ ਅਤੇ ਦਸ ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਦਾ ਹਰ ਸਭਨਾ ਪਾਣਾ, ਸਭ ਤੁਝੇ ਤਿਹਾਵੇ ਜੀ ਜੰਤ ਹਰ ਸਾਰਗ ਪਾਣਾ, ਜੋ ਗੁਰਮੁਖ ਹਰ ਅਰਾਧ ਦੇ ਤਿਨ ਹੋ ਕਰਬਾਣਾ, ਤੂੰ ਆਪੇ ਆਪ ਵਰਤਾ ਕਰ ਚੋਜ ਵਿਡਾਣਾ। ਸਲੋਕ ਮਹੱਲਾ ਤੀਜਾ। ਕਲੋ ਮਸਾਜਨੀ ਕਿਆ ਸਹਦਾਈਏ, ਹਿਰਦੇ ਹੀ ਲਿਖ ਲਿਹੋ ਸਦਾ ਸਾਹਿਬ ਕੇ ਰੰਗ ਰਹੇ ਕਬੂ ਨਾ ਤੂਟ ਸਨੇਹੋ। ਕਲੋ ਮਸਾਜਨੀ ਜਾਇਸੀ, ਲਿਖਿਆ ਪੀ ਨਾਲੇ ਜਾਏ ਨਾਨਕ ਸਾਹਿਬ ਪ੍ਰੀਤ ਨਾ ਜਾਇਸੀ, ਜੋ ਤੁਰ ਛੋਡੀ ਸੱਚੇ ਪਾਏ। ਮਹੱਲਾ ਤੀਜਾ। ਨਦਰੀ ਆਪਦਾ ਨਾਲ ਨਾ ਚੱਲੀ, ਵੇਖੋ ਕੋ ਵਪਾਏ, ਸਤਿਗੁਰ ਸੱਚ ਦਿਰੜਾਇਆ ਸੱਚ ਰਹੋ ਲਿਵਲਾਏ, ਨਾਨਕ ਸਭ ਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ। ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੇ ਭੇਤ, ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ, ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਕਸੇ, ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਕੇਤ, ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ। ਸਲੋਕ ਮਹੱਲਾ ਤੀਜਾ। ਕਲਮ ਜਲੋ ਸਣ ਮਸਵਾਣੀਏ, ਕਾਗਦ ਵੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਭਾਓ, ਨਾਨਕ ਪੂਰਵ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ। ਮਹੱਲਾ ਤੀਜਾ। ਹੋਰ ਕੂੜ ਪੜ੍ਹਨਾ ਕੂੜ ਬੋਲਣਾ ਮਾਇਆ ਨਾਲ ਪਿਆਰ, ਨਾਨਕ ਬਿਨ ਨਾਵੇਂ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ ਪੌੜੀ। ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹੈ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹੈ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ ਜਾਣਾ ਸੁਣੀ ਕਹਿਆ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ। ਸਲੋਕ ਮਹੱਲਾ ਤੀਜਾ। ਹੋ ਹੋ ਕਰਤੀ ਸਾਮੂਈ, ਸੰਪੋ ਕਿਸੇ ਨਾ ਨਾਲ, ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ, ਨਾਨਕ ਗੁਰਮੁਖੀ ਉਪਰੇ ਸਾਚਾ ਨਾਮ ਸਮਾਲ। ਮਹੱਲਾ ਪਹਿਲਾ। ਗਲੀ ਅਸੀਂ ਚੰਗੀਆਂ ਉਚਾਰੀ ਬੁਰੀਆਂ, ਮਨੁੱਖ ਸੁੱਧਾ ਕਾਲੀਆਂ ਬਾਹਰ ਚਿੱਟ ਵੀ ਆਹ, ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆ, ਨਾਲ ਖਸਮੇ ਨਾਲ ਖਸਮੇ ਰਤੀਆਂ ਮਾਣੇ ਸੁੱਖ ਰਲੀਆ, ਹੁੰਦੇ ਤਾਣੇ ਤਾਣੀਆਂ ਰਹੇ ਨਿਮਾਨਣੀਆਂ, ਨਾਨਕ ਜਨਮ ਸਖਾਰਤਾ ਜੇ ਤਿਨਕੇ ਸੰਗ ਮਿਲਾ ਹਾ ਪੌੜੀ। ਤੂੰ ਆਪੇ ਜਾਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ, ਤੂੰ ਆਪੇ ਜਾਲ ਵਤਾਈਦਾ ਆਪੇ ਵਿੱਚ ਸੇਬਾਲ, ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਈਦਾ ਇੱਕ ਨਿਮਖ ਘੜੀ ਕਰ ਖਿਆਲ, ਹਰ ਤੁਦਹੋਂ ਬਾਹਰ ਕਿਛ ਨਹੀਂ ਗੁਰਸਭ ਦੀ ਵੇਖ ਨਿਹਾਲ। ਸਲੋਕ ਮਹੱਲਾ ਤੀਜਾ। ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ, ਜੇ ਤਨ ਖਸਮੇ ਚਲੇ ਰਜਾਈ ਦਰਕਰ ਸੋਭਾ ਮੈਲ ਬੁਲਾਈ, ਨਾਨਕ ਕਰਮੀ ਇਹ ਮਤ ਪਾਈ ਗੁਰਪ੍ਰਸਾਦੀ ਸੱਚ ਸਮਾਈ। ਮਹੱਲਾ ਤੀਜਾ। ਮਨਮੁਖਨਾ ਵਿਹੋਣਿਆ ਰੰਗ ਕੁਸੰਬਾ ਦੇਖਣਾ ਭੁੱਲ, ਇਸਕਾ ਰੰਗ ਦਿਨ ਛੋੜਿਆ ਥੋੜਿਆ ਸ਼ੋਸ਼ਾ ਇਸ ਦਾ ਮੁੱਲ, ਦੂਜੇ ਲੱਗੇ ਪਚ ਮੋਏ ਮੂਰਖ ਅੰਧ ਗਵਾਰ, ਬਿਸਟਾਂ ਅੰਦਰ ਕੀੜ ਸੇ ਪਹਿ ਪਚਹੇ ਵਾਰੋ ਵਾਰ, ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੇ ਸਹਿਜ ਸੁਭਾਏ, ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸਮਾਏ ਪੌੜੀ, ਸਹਿਸ਼ਟ ਪਾਈ ਸਭ ਤੁਦ ਆਪੇ ਰੀਸ ਸੰਭਾਹਿਆ, ਇੱਕ ਵਲਛਲ ਕਰਕੇ ਖਾਮਦੇ ਮੋਹ ਕੂੜ ਸੱਤ ਨੀ ਢਾਇਆ, ਤੁਧ ਆਪੇ ਭਾਵੇ ਸੋਕਰ ਹੈ ਤੁਧ ਉਤੇ ਕੰਮ ਹੋਏ ਲਾਇਆ, ਇੱਕ ਨਾ ਸੱਚ ਬੁਝਾਇਣ ਤਿੰਨਾ ਅਤੁੱਟ ਭੰਡਾਰ ਦੇਵਾਇਆ, ਹਰ ਚੇਤ ਖਾਹੇ ਤਿੰਨਾ ਸਫਲ ਹੈ ਅਚੇਤਾ ਹੱਥ ਦੜਾਇਆ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਤ ਵੇਦ ਵਖਾਣੇ ਮਾਇਆ ਮੋਹ ਸੁਆਏ, ਦੂਜੇ ਭਾਈ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ, ਜਿਨ ਜੀਓ ਪਿੰਡ ਦਿੱਤਾ ਤਿਸ ਕਬ ਹੁਣਾ ਚੇਤੇ, ਜੋ ਦਿੰਦਾ ਰਿਜਕ ਸੰਭਾਹੇ ਜਮਕਾ ਫਾਹਾ ਗਲੋ ਨਾ ਕੱਟਿਆ ਫਿਰ ਫਿਰ ਆਵੇ ਜਾਏ, ਮਾਨਮੁਖ ਕਿਸ਼ੂ ਨਾ ਸੂਜੇ ਅੰਦਲੇ ਪੂਰਵ ਲਿਖਿਆ ਕਮਾਏ, ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾਮ ਵਸੇ ਮਨ ਆਏ, ਸੁਖ ਮਾਣੇ ਸੁਖ ਪੈਣਾ ਸੁਖੇ ਸੁਖ ਵਿਹਾਏ, ਨਾਨਕ ਸੋ ਨਾਓ ਮਨੋ ਨਾ ਵਿਸਾਰੀਏ ਜਿੱਧਰ ਸੱਚੇ ਸੋਭਾ ਪਾਏ। ਮਹੱਲਾ ਤੀਜਾ। ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ, ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ, ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ, ਜਿਓ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ, ਸੱਚੇ ਸ਼ਬਦ ਸਲਾਹਣਾ ਸੁਖੇ ਨੁਕ ਸੁਖ ਨਿਵਾਸ, ਜਪ ਤਪ ਸੰਜਮ ਮਨੇ ਮਹਿ ਬਿਨ ਨਾਵੇਂ ਤ੍ਰਿਗ ਜੀਵਾਸ, ਗੁਰਮਤੀ ਨਾਮ ਪਾਈਏ ਮਨਮੁਖ ਮੋਏ ਵਿਨਾਸ਼, ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ, ਸਭ ਕੋ ਤੇਰਾ ਤੂੰ ਸਸਦਾ ਤੂੰ ਸਭਨਾ ਰਾਸ, ਸਤੁ ਦੇਹ ਪਾਸੋਂ ਮੰਗਦੇ ਨਿਤ ਕਰ ਅਰਦਾਸ, ਜਿਸ ਤੂੰ ਦੇਹੇ ਤੇ ਸਭ ਕੁਛ ਮਿਲੇ, ਇੱਕ ਨਾ ਦੂਰ ਹੈ ਪਾਸ, ਤੁਧ ਬਾਜੋ ਥਾਉ ਕੋ ਨਾਹੀ, ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ, ਸਭ ਤੋਦੇ ਨੂੰ ਸਲਾਹ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ। ਸਲੋਕ ਮਹੱਲਾ ਤੀਜਾ। ਪੰਡਿਤ ਪੜ ਪੜ ਉੱਚਾ ਕੂਕਦਾ, ਮਾਇਆ ਮੋਹ ਪਿਆਰ, ਅੰਤਰ ਬ੍ਰਾਹਮਣਾ ਚੀ ਨਹੀਂ ਮਨ ਮੂਰਖ ਗਾਵਾਰ, ਦੂਜੇ ਭਾਈ ਜਗਤ ਪਰ ਬੋਧਦਾ ਨਾ ਬੂਝੇ ਵਿਚਾਰ, ਬਿਰਥਾ ਜਨਮ ਗਵਾਇਆ ਮਰ ਜਾਮੇ ਵਾਰੋ ਵਾਰ। ਮਹੱਲਾ ਤੀਜਾ। ਜਿੰਨੀ ਸਤਿਗੁਰ ਸੇਵਿਆ ਤਿੰਨੇ ਨਾਹੋਂ ਪਾਇਆ, ਬੂਝੋ ਕਰ ਵਿਚਾਰ, ਸਦਾ ਸ਼ਾਂਤ

0: ਜੀ ਨੀ ਧਿਆਇਆ ਸੇ ਤ੍ਰਿਪਤ ਅਗਾਹੀ। ਸਤਿਗੁਰ ਜੀ ਨੀ ਧਿਆਇਆ ਤਿਨ ਜਮ ਡਰ ਨਾਹੀ। ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ। ਤਿਨ ਇੱਥੇ ਉੱਥੇ ਮਿਖੂਜਲੇ ਹਰ ਦਰਗਹਿ ਪਹਿਦੇ ਜਾਈ। ਸਲੋਕ ਮਹੱਲਾ ਦੂਜਾ। ਜੋ ਸਿਰ ਸਾਈ ਨਾਨਵੇਂ ਸੋ ਸਿਰ ਦੀਜੇ ਡਾਰ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹੱਲਾ ਪੰਜਵਾਂ। ਮੁੰਡ ਹੋਂ ਭੁੱਲੀ ਨਾਨਕਾ ਫਿਰ ਫਿਰ ਜਨ ਮੁਯਾਸ। ਕਸਤੂਰੀ ਕਹਿ ਭੋਲੜੇ ਗੰਦੇ ਡੁੰਮ ਪਿਆਸ ਪੌੜੀ। ਸੋ ਐਸਾ ਹਰਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ। ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾ ਗੀਤ ਨਨਿੰਦਕ ਦੁਸਤਾ ਪੈਰੀ ਪਾਏ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਵੇ ਅੱਗੇ ਆਣ ਨਿਵਾਏ। ਸਲੋਕ ਮਹੱਲਾ ਤੀਜਾ। ਵੇਸ ਕਰੇ ਕੁਰੂਪ ਕਲੱਖਣੀ ਮਨ ਖੋਟੇ ਕੁੜਿਆਰ। ਪਿਰਕੈ ਭਾਣੇ ਨਾ ਚੱਲੇ ਹੁਕਮ ਕਰੇ ਗਾਵਾਰ। ਗੁਰਕੈ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ। ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਤਾਰ। ਮੰਤਨ ਸੌਪੇ ਕੰਤ ਕੋ ਸਭ ਦੇ ਧਰੇ ਪਿਆਰ। ਬਿਣ ਨਾਵੇਂ ਕਿਨੇ ਨਾ ਪਾਇਆ ਦੇਖੋ ਰਿਦੇ ਵਿਚਾਰ। ਨਾਨਕ ਸਾਸ ਵਾਲਿਓ ਸੋ ਲੱਖਣੀ ਜੇ ਰਾਵੀ ਸਿਰਜਣ ਹਾਰ। ਮਹੱਲਾ ਤੀਜਾ। ਮਾਇਆ ਮੋਹ ਗੁਬਾਰ ਹੈ ਤਿਸਦਾ ਨਾ ਦਿਸੇ ਔਰ ਵਾਰ ਨਾ ਪਾਰ। ਮਨਮੁਖ ਅਗਿਆਨੀ ਮਹਾਂ ਦੁੱਖ ਪਾਈ ਦੇ ਡੁੱਬੇ ਹਰਨਾਮ ਵਿਸਾਰ। ਭਲਕੇ ਉੱਠ ਬਹੁ ਕਰਮ ਕਮਾਵ ਹੈ ਦੂਜੇ ਭਾਈ ਪਿਆਰ। ਸਤਿਗੁਰ ਸੇਵੇ ਆਪਣਾ ਭੌਜਲੀ ਉਤਰੇ ਪਾਰ। ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਔਰ ਧਾਰ ਪੌੜੀ। ਹਰ ਜਲ ਥਲ ਮਹੀਲ ਭਰਪੂਰ ਦੂਜਾ ਨਾਹੇ ਕੋਏ। ਹਰ ਆਪ ਬਹਿ ਕਰੇ ਨਿਉ ਕੁੜਿਆਰ ਸਾ ਮਾਰ ਕਢੋਏ। ਸਚਿਆਰਾ ਦੇ ਵਡਿਆਈ ਹਰ ਧਰਮ ਨਿਉ ਕੀ ਹੋਏ। ਸਭ ਹਰ ਕੀ ਕਰ ਹੋਸਤ ਜਿਨ ਗਰੀਬ ਅਨਾਥ ਰੱਖ ਲਿਓਏ। ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਉਡਣ ਦਿਓਏ। ਸਲੋਕ ਮਹੱਲਾ ਤੀਜਾ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੋ ਨਾਰ। ਪਰ ਛੋਡਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ। ਦ੍ਰਿਸ਼ਨਾ ਕਦੇ ਨਾ ਚੁੱਕੇ ਜਲਦੀ ਕਰੇ ਪੁਕਾਰ। ਨਾਨਕ ਬਿਨ ਨਾਵੇਂ ਕੁਰੂਪ ਕਸੋਹਣੀ ਪਰ ਹਰ ਛੋਡੀ ਪਾ ਧਾਰ। ਮਹੱਲਾ ਤੀਜਾ। ਸਭ ਰਤੀ ਸੁਹਾਗਣੀ ਸਤਿਗੁਰ ਕੇ ਭਾਏ ਪਿਆਰ। ਸਦਾ ਰਾਵੇ ਪਿਰੇ ਆਪਣਾ ਸੱਚੇ ਪ੍ਰੇਮ ਪਿਆਰ। ਅਤ ਸੁਆਲਿਓ ਸੁੰਦਰੀ ਸੋਭਾਵੰਤੀ ਨਾਰ। ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ। ਹਰ ਤੇਰੀ ਸਭ ਕਰਹੇ ਉਸਤਰ ਜਿਨ ਫਾਥੇ ਕਾਢਿਆ। ਹਰ ਤੁਦਨੋਂ ਕਰਹੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ। ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ। ਹਰ ਅਹੰਕਾਰੀਆਂ ਮਾਰ ਨਿਵਾਏ ਮਨ ਮੁਖ ਮੂੜ ਸਾਧਿਆ। ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ। ਸਲੋਕ ਮਹੱਲਾ ਤੀਜਾ। ਸਤਿਗੁਰ ਕੇ ਭਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ। ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੇ ਕੋਏ। ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ। ਨਾਨਕ ਕਾਰਨ ਕਰਤੇ ਵਸੈ ਗੁਰਮੁਖ ਬੂਝੈ ਕੋਏ। ਮਹੱਲਾ ਤੀਜਾ। ਨਾਨਕ ਹਰਨਾਮ ਜਿਨੀ ਅਰਾਧਿਆ ਆਂਦਨ ਹਰ ਲਿਵਤਾਰ। ਮਾਇਆ ਬੰਦੀ ਖਸਮ ਕੀ ਤਨ ਅੱਗੇ ਕਮਾਵੇ ਕਾਰ। ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ। ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੂਖ ਦੁਆਰ। ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜਾਂਦਾਰ। ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭੋਜਲ ਸੰਸਾਰ। ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸਣ ਹਾਰ ਪੌੜੀ। ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ। ਹਰ ਜੇਬਡ ਨਾਹੀਂ ਕੋਈ ਜਾਣ ਹਰ ਧਰਮ ਵਿਚਾਰਦਾ। ਕਾੜਾ ਆਦੇਸਾ ਕਿਉਂ ਕੀਜੇ ਜਾਂ ਨਾਹੀਂ ਧਰਮ ਮਾਰਦਾ। ਸੱਚਾ ਸਹਿ ਸੱਚ ਨਿਆਓ ਪਾਪੀ ਨਰ ਹਾਰਦਾ। ਸਲਾਹਿਓ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾ ਔਰ ਧਾਰ। ਸਲਾਹੀ ਸੋ ਪ੍ਰਸਾਦਾ ਸਦਾ ਗੁਰ ਕੈ ਹੇਤ ਪਿਆਰ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ। ਮਹੱਲਾ ਤੀਜਾ। ਗੁਰਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ। ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ। ਹੋਮੇ ਮਾਰ ਮਲਾਇਨ ਗੁਰ ਕੇ ਸ਼ਬਦ ਤਰੇ। ਨਾਨਕ ਸਹਿ ਸਵਾਇਨ ਹਰੇ ਆਪਣੀ ਕਿਰਪਾ ਕਰੇ ਪੌੜੀ। ਹਰੇ ਆਪਣੀ ਭਗਤ ਕਰਾਏ ਵਡਿਆਈ ਵੇਖਾ ਲੀਅਨ। ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾ ਲੀਅਨ। ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾ ਲੀਅਨ। ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੋਣ ਨਰਕ ਘੋਰ ਚਾਲੀਅਨ। ਹਰ ਭਗਤਾਂ ਨੂੰ ਦੇ ਪਿਆਰ ਕਰੰਗ ਨਿਸਤਾਰੇਣ। ਸਲੋਕ ਮਹੱਲਾ ਪਹਿਲਾ। ਕੁਬੁੱਧ ਡੂਮਣੀ ਕੁਦਾਇਆ ਕਸੈਣ ਪਰ ਨਿੰਦਾ ਕੜ ਚੂਹੜੀ। ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆ ਨਾਲ। ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ। ਨਾਨਕ ਅੱਗੇ ਉੱਤਮ ਸੇਹੀ ਜੇ ਪਾਪਾਂ ਪੰਧ ਨਾ ਦੇਹੀ। ਮਹੱਲਾ ਪਹਿਲਾ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ। ਜੋ ਤਿਸ ਭਾਵੇ ਨਾਨਕਾ ਕਹਗੋ ਹੰਸ ਕਰੇ ਪੌੜੀ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ, ਭੈ ਭੰਜਨ ਮਿਹਰਬਾਨ ਦੱਸ ਕੀ ਰਾਖੀਏ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ। ਸਲੋਕ ਮਹੱਲਾ ਤੀਜਾ। ਜਿਉ ਪੰਡ ਸਭ ਤਿਸਕਾ ਸਭਸੇ ਦੇ ਆਧਾਰ, ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਾ ਤਾਰ, ਹੋਂ ਬਲਿਹਾਰੀ ਤਿਨ ਕੋ ਜਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ। ਸਤਿਗੁਰ ਮਿਲੀਏ ਉਲਟੀ ਪਈ, ਨਵਨਿਧ ਖਰਚੋ ਖਾਓ, 18 ਸਿੱਧੀ ਪਿੱਛੇ ਲਗੀਆਂ ਫਿਰ ਨਿਜ ਘਰ ਵਸੇ ਨਿਜ ਥਾਏ, ਅਣ ਹੈ ਧੁਨੀ ਸਦ ਵੱਜਦੇ ਉਨਮਨ ਹਰ ਲਿਵ ਲਾਏ, ਨਾਨਕ ਹਰ ਭਗਤ ਤਿਨਾ ਕੇ ਮਨ ਵਸੇ, ਜਨਮਸਤਕ ਲਿਖਿਆ ਤੁਰ ਪਾਏ ਪੌੜੀ, ਹੋ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਆਇਆ, ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ, ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪੈ ਨਾਇਆ ਸੁਧ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਕਬੀਰ ਜੀਓ ਕਾ ਏਕ ਸੁਹਾਨ ਕਹਿ ਕਰ ਗਾਵਣਾ, ਜਾਣਨੀ ਜਾਨ ਸੁਧ ਵੱਡਾ ਹੋਤ ਹੈ, ਇਤਨਾ ਕੂਨਾ ਜਾਣੇ ਜੇ ਦਿਨ ਦਿਨ ਅਬਦ ਘਟ ਹੈ, ਮੋਰ ਮੋਰ ਕਰ ਅਦੇ ਕਲਾੜ ਤਰ ਪੇਖਤ ਹੀ ਜਮਰਾਓ ਹੱਸੈ, ਐਸਾ ਤੈ ਜਗ ਭਰਮ ਲਾਇਆ, ਕੈਸੇ ਬੂਝੈ ਜਾਂ ਮੋਹਿਆ ਹੈ ਮਾਇਆ ਰਹਾਓ, ਕਹਿਤ ਕਬੀਰ ਛੋੜ ਵਿਖਿਆ ਰਸ, ਇਤ ਸੰਗਤ ਨਹਿਚੋ ਮਰਨਾ, ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ, ਇਨ ਬਿਦ ਭਾਵ ਸਾਗਰ ਤਰਨਾ, ਜਾਂ ਤਿਸ ਭਾਵੇ ਤਾਂ ਲਾਗੇ ਭਾਉ, ਪਰਮ ਭੁਲਾਵਾ ਵਿੱਚ ਹੋ ਜਾਏ, ਉਪਜੇ ਸਹਿਜ ਗਿਆਨ ਮਤ ਜਾਗੇ, ਗੁਰਪ੍ਰਸਾਦ ਅੰਤਰ ਲਿਵ ਲਾਗੇ, ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾਂ ਖਸਮੇ ਮਿਲਣਾ, ਰਹਾਉ ਦੂਜਾ ਸ੍ਰੀ ਰਾਗ ਤਰਲੋਚਨ ਕਾ
1: ਮਾਇਆ ਮੋਹੋ ਆਗ ਲੜਾ ਪਾਣੀ, ਜਰਾ ਮਰਨ ਪਹੁ ਵਿਸਰ ਗਇਆ, ਕੁਟੰਬ ਦੇਖ ਬਿਗਸੇ ਕਮਲਾ ਸਿਉ, ਪਰ ਘਰ ਜੋਹੇ ਕਪਟ ਨੜ, ਦੂੜਾਇਓ ਜਮੇ ਤਣ, ਤਿੰਨ ਆਗ ਲੜੇ ਮੈਂ ਰਹਿਣ ਨਾ ਜਾਈ, ਕੋਈ ਕੋਈ ਸਾਜਨ ਆਏ ਕਹੇ, ਮਿਲ ਮੇਰੇ ਵੀਠਲਾ ਲੈ ਬਾਹੜੀ ਬਲਾਏ, ਮਿਲ ਮੇਰੇ ਰਮਈਆ ਮੈਂ ਲੇ ਛਡਾਏ ਰਹਾਓ, ਆਨਕ ਆਨਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਮੈਂ ਅਮਰ ਪਿਆ, ਮਾਇਆ ਮੂਠਾ ਚੇਤਸ ਨਾਹੀ, ਜਨਮ ਗਵਾਇਓ ਆਲਸੀਆ, ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰਵ ਸਸ ਤੈ ਨਾ ਪਰਵੇਸਨ, ਮਾਇਆ ਮੋਹ ਤਵ ਵਿਸਰ ਗਇਆ, ਜਾਂ ਤਜੀ ਅਲੇ ਸੰਸਾਰਨ, ਆਜ ਮੇਰੇ ਮਨ ਪ੍ਰਗਟ ਭਇਆ ਹੈ, ਪੇਖ ਲੀਏ ਧਰਮ ਰਾਓ, ਤੈ ਕਰ ਦਲ ਕਰਨ ਮਹਾਂਬਲੀ, ਤਿੰਨ ਆਗ ਲੜੇ ਮੈਂ ਰਹਿਣ ਨਾ ਜਾਏ, ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾਂ ਵਣ ਤ੍ਰਿਣ ਰਤੜਾ ਨਾ ਰਹਿਣਾ, ਐ ਜੀ ਤੂੰ ਆਪੇ ਸਭ ਕਿਛ ਜਾਣਦਾ, ਬਾਦਤ ਤਿਰਲੋਚਨ ਰਹਮਈਆ। ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਾਰ, ਜੇ ਕ ਸੁਣੋ ਰੇ ਪੰਡਿਆ, ਅਬ ਕਿਛ ਕਹਿਣ ਨਾ ਜਾਈ, ਸੁਰ ਨਰ ਗਣ ਗੰਧਾਰੋ ਜਿਨ ਮੋਹੇ, ਤ੍ਰਿਪਵਨ ਮੇਖ ਲੀ ਲਾਈ, ਰਾਜਾ ਰਾਮ ਅਨਹਦ ਕਿੰਗੁਰੀ ਬਾਜ ਹੈ, ਜਾਂ ਕੀ ਦਿਸ਼ਟ ਨਾਦ ਲਿਵ ਲਾਗੇ ਰਹਾਓ, ਪਾਠੀ ਗਗਨ ਸਿੰਘਿਆਰ ਚੁੰਘਿਆ, ਕਣਕ ਕਲ ਸਿੱਖ ਪਾਇਆ, ਤਿਸ ਮੈਂ ਧਾਰ ਚੂਏ ਅਤ ਨਿਰਮਲ, ਰਸ ਮੈਂ ਰਸ ਨਰ ਚੁਆਇਆ, ਏਕ ਜੂਬਾ ਤਨੂਪ ਬਨੀ ਹੈ, ਪਵਨ ਪਿਆਲਾ ਸਾਜਿਆ, ਤੀਨ ਪਵਨ ਮੈਂ ਇੱਕੋ ਜੋਗੀ, ਕਹੋ ਕਵਨ ਹੈ ਰਾਜਾ, ਐਸੇ ਗਿਆਨ ਪ੍ਰਗਟਿਆ ਪ੍ਰਖੋਤਮ, ਕਹੋ ਕਬੀਰ ਰੰਗ ਰਾਤਾ, ਔਰ ਦੁਨੀ ਸਭ ਭਰਮ ਪੁਲਾਨੀ, ਮਨ ਰਾਮ ਰਸਾਇਣ ਮਾਤਾ। ਸ੍ਰੀ ਰਾਗ ਬਾਣੀ ਭਗਤ ਵੇਣੀ ਜੀਓ ਕੀ, ਪਹਰਿਆਂ ਪਹਿਰਿਆਂ ਕੇ ਘਰ ਗਾਵਣ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਨੇ ਰੇ ਨਰ ਕਰਬ ਕੁੰਡਲ ਜਬ ਯਾਸ਼ਤ, ਉਰਦ ਧਿਆਨ ਲਿਵ ਲਾਗਾ, ਮ੍ਰਿਤਕ ਪਿੰਡ ਪਦ ਮਦ ਨਾਇਹ, ਨਸੇਕ ਗਿਆਨ ਸੋ ਨਾਗਾ, ਤੈ ਦਿਨ ਸੰਭਲ ਕਸ਼ਟ ਮਹਾਂ ਦੁਖ, ਅਬ ਚਿਤ ਅਧਿਕ ਪਸਾਰਿਆ, ਗਰਭ ਛੋੜ ਮਿੱਤਰ ਮੰਡਲ ਆਇਆ, ਤੋ ਨਰ ਹਰ ਮਨੋ ਵਿਸਾਰਿਆ, ਫਿਰ ਪਛਤਾਵੇਂਗਾ ਮੂੜਿਆ, ਤੂੰ ਕਵਨ ਘੁਮਤ ਭਰਮ ਲਾਗਾ, ਚੇਤ ਰਾਮ ਨਾਹੀਂ ਜੰਮਪੁਰ ਜਾਏਗਾ, ਜਨ ਵਿਚਰੈ ਅਨਰਾਧਾ ਰਹਾਓ, ਬਾਲ ਵਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਏ ਵਿਆਪੈ, ਰਸ ਮਿਸਮੇਦ ਅੰਮ੍ਰਿਤ ਵਿਖ ਚਾਖੀ, ਤੋ ਪੰਚ ਪ੍ਰਗਟ ਸੰਤਾਪੈ, जप तप संजम छोड़ सो किरत मत राम नाम ना राध्या उछलिया काम काल मत लागी तो आन सकत गल वाध्या बांध्या तरण तेज पर त्रिहै मुख जोहे सारे अपसर ना पछाणिया उन बत काम महाविख भूले पाप पुन ना पछाणिया सुत संबत देख इहो मन गर्भिया राम हृदय ते खोया अबर मर्त माया मन तोले तोह पग मुख जन्म बिगोया पुंडर केस कुसुम ते तौले सप्त पताल की वाणी लोचन शर्मे बुद्ध वल नाठी ता काम पव समाधानी ता ते विखे पई मत पावस काया कमल कोमलाना अभिगत मान छोड़ मृत मंडल तो पाछे पछताना निकुटी धे देख तुहनि उपजे मान करत नहीं बूझे लालच करे जीवन पद कारण लोचन कछु न सूझे थाका ती जुड़िया मन पंखी कर आंगन ना सुखाई बेणी कहे सुनो रे भगतो मरण मुक्त किन पाई श्री राग तोही मोही मोही तोही अंतर कैसा कानक कटल जल तरंग जैसा जो पै हम ना पाप करंता अहे राह अनंता पतत पावन नाम कैसे हुंता रहो तुम जो नायक आछो अंतर जामी प्रभ ते जन जानी जे जन ते स्वामी शरीरो राधे मोह को विचार देहो रविदास सम दल समझावे को राग माज चौप दे घर पहला महला पै चौथा एक ओंकार सतनाम करता पुरख निर्भौ निर्वैर अकाल मूरत अजूनी सैभंग गुर प्रसाद हर हर नाम मैं हर मन पाया वडभागी हर नाम ते आया गुर पूरे हर नाम सिद्ध पाई को विरला गुरमत चले जियो मैं हर हर खर्च लया बन पले मेरा प्राण सखाई सदा नाल चले गुर पूरे हर नाम दिढ़ाया हर निचल हर तन पले जियो हर हर सज्जन मेरा प्रीतम राया कोई आण मिलावे मेरे प्राण जीवाया हों रह ना सका बिन देखे प्रीतमा मैं नीर बहे बह चले जियो सतगुर मित्र मेरा बाल सखाई हों रह ना सका बिन देखे मेरी माई हर जियो कृपा करो गुर मेलो जन नानक हर तन पले जियो माज महला चौथा मधुसूदन मेरे मन तन प्राणा हों हर बिन दूजा वर न जाना कोई सज्जन संत मिले बड़ पांगी मैं हर प्रभ प्यारा दसे जियो हों मन तन खोजी पाल पलाई क्यों प्यारा प्रीतम मिले मेरी माई मिल सत संगत खोज दसाई बिच संगत हर प्रभ बसे जियो मेरा प्यारा प्रीतम सत गुर रखवाला हम वारक दीन करो प्रतपाला मेरा मात पिता गुर सतगुर पूरा गुर चल मिल कमल विगसे जियो मैं बिन गुर देखे नींद नाम है मेरे मन तन वेदन गुर विरहों लगावे हर हर दया करो गुर मिलो जन नानक गुर मिल रहसे जियो माज महला चौथा हर गुण पढ़िए हर गुण गुणिए हर हर नाम कथा नित सुनिए मिल सत संगत हर गुण गाए जग पहुंचल उतर तरिए जियो आओ सखी हर मेल करिहा मेरे प्रीतम का मैं दे सनेहा मेरा मित्र सखा सो प्रीतम पाई मैं दसे हर नर हरिए जियो मेरी वेदन हर गुर पूरा जाने और रह ना सका बिन नाम बखाने मैं औखद मंत्र दीजे गुर पूरे मैं हर हर नाम उधरिए जियो हम चातरक दीन सतगुर सरणाई हर हर नाम बूंद मुख पाई हर जल निध हम जल के मीने जन नानक जल बिन मरिए जियो माज महला चौथा हर जन संत मिलो मेरे पाई मेरा हर प्रभ दसो मैं भुख लगाई मेरी सरदा पूर जग जीवन दाते मिल हर दर्शन मन पीजे जियो मिल सत संग बोली हर बाणी हर हर कथा मेरे मन पाणी हर हर अमृत हर मन पावे मिल सत गुरे अमृत पीजे जियो
2: ਬੜ ਪਾਗੀ ਹਰ ਸੰਗਤ ਪਾਵੇ, ਪਾਗਹੀਣ ਪਰਮ ਚੋਟਾਂ ਖਾਵੇ। ਬਿਨ ਪਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀ ਜੇ ਜਿਉ। ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਤਾਰੇ। ਗੁਰਮਤਿ ਨਾਮ ਮਿੱਠਾ ਮਨ ਪਾਇਆ, ਜਨ ਨਾਨਕ ਨਾਮ ਮਨ ਪੀਜੇ ਜਿਉ। ਮਾਝ ਮਹੱਲਾ ਚੌਥਾ, ਹਰ ਗੁਰ ਗਿਆਨ ਹਰ ਰਸ ਹਰ ਪਾਇਆ, ਮਨ ਹਰ ਰੰਗ ਰਾਤਾ ਹਰ ਰਸ ਪਿਆਇਆ। ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜਿਉ। ਆਵੋ ਸੰਤ ਮੈਂ ਗਲ ਮਿਲਾਈਐ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ। ਹਰ ਕੇ ਸੰਤ ਮਿਲੋ ਮਨ ਦੇਵਾਂ, ਜੋ ਗੁਰਬਾਣੀ ਮੁਖ ਚਾਹੁੰਦਾ ਜਿਉ। ਬੜ ਪਾਗੀ ਹਰ ਸੰਤ ਮਿਲਾਇਆ, ਗੁਰਪੂਰੇ ਹਰ ਰਸ ਮੁਖ ਪਾਇਆ। ਭਾਗਹੀਣ ਸਤਿਗੁਰ ਨਹੀਂ ਪਾਇਆ, ਮਨ ਮੁਖ ਗਰਭ ਜੋਨੀ ਨਿਤ ਪਾਉਂਦਾ ਜਿਉ। ਆਪ ਦਿਆਲ ਦਇਆ ਪ੍ਰਭ ਧਾਰੀ, ਬਲ ਹੋਮੇ ਬਿਖਿਆ ਸਭ ਨਿਵਾਰੀ। ਨਾਨਕ ਹਟ ਪੱਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਂਦਾ ਜਿਉ। ਮਾਝ ਮਹੱਲਾ ਚੌਥਾ, ਹਾਂ ਗੁਣ ਗੋਬਿੰਦ ਹਰ ਨਾਮ ਧਿਆਈ, ਮਿਲ ਸੰਗਤ ਮਨ ਨਾਮ ਵਸਾਈ। ਹਰ ਪ੍ਰਭ ਆਗਮ ਗੋਚਰ ਸਵਾਮੀ, ਮਿਲ ਸਤਿਗੁਰ ਹਰ ਰਸ ਕੀਚੇ ਜਿਉ। ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਏ ਪੁੱਛਾਂ ਜਨ ਹਰ ਕੀ ਬਾਤਾ। ਪਾਪ ਮਲੋਵਾਂ ਮਲ ਮਲ ਤੋਮਾਂ, ਮਿਲ ਹਰ ਜਨ ਹਰ ਰਸ ਪੀਚੇ ਜਿਉ। ਸਤਿਗੁਰ ਦਾਤੇ ਨਾਮ ਦ੍ਰਿੜਾਇਆ, ਵੜ ਪਾਗੀ ਗੁਰ ਦਰਸਨ ਪਾਇਆ। ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਗੁਰਪੂਰੇ ਅੰਮ੍ਰਿਤ ਲੀਚੇ ਜਿਉ। ਹਰ ਸਤ ਸੰਗਤ ਸਤ ਪੁਰਖ ਮਿਲਾਈਏ, ਮਿਲ ਸਤ ਸੰਗਤ ਹਰ ਨਾਮ ਧਿਆਈਏ। ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤ ਹਰ ਨਾਮ ਪਰੀਚੇ ਜਿਉ। ਮਾਝ ਮਹੱਲਾ ਚੌਥਾ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕੇ ਹੋਂ ਵਾਰੀਆਂ। ਮਿਲ ਸਤ ਸੰਗਤ ਲੱਧਾ ਹਰ ਸੱਜਣ, ਹੋਂ ਸਤਿਗੁਰ ਵਿਠੋ ਘੁਮਾਈਆਂ ਜਿਉ। ਜੈ ਜੈ ਦੇਖਾ ਤੈ ਤੈ ਸਵਾਮੀ, ਤੂੰ ਘਟ ਘਟ ਰਵਿਆ ਅੰਤਰਜਾਮੀ। ਗੁਰਪੂਰੇ ਹਰ ਨਾਲ ਦਿਖਾਇਆ, ਹੋਂ ਸਤਿਗੁਰ ਵਿਠੋ ਸਦ ਵਾਰਿਆ ਜਿਉ। ਏਕੋ ਪਵਣ ਮਾਟੀ ਸਭ ਏਕਾ, ਸਭ ਏਕਾ ਜੋਤ ਸਭਾਈਆਂ। ਸਭ ਏਕਾ ਜੋਤ ਵਰਤੇ ਭਿੰਨ ਭਿੰਨ ਨਾ ਰਲੀ ਕਿਸੇ ਦੀ ਰਲਾਈਆਂ। ਗੁਰ ਪ੍ਰਸਾਦੀ ਇੱਕ ਨਦਰੀ ਆਇਆ, ਹੋਂ ਸਤਿਗੁਰ ਵਿਠੋਂ ਬਤਾਇਆ ਜਿਉ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰਿ ਉਪਕਾਰੀ ਅਜਿਉ। ਸੱਤ ਚੌਪ ਦੇ ਮਹੱਲੇ ਚੌਥੇ ਕੇ, ਮਾਝ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾਂ। ਮੇਰਾ ਮਨ ਲੋਚੇ ਗੁਰ ਦਰਸ਼ਨ ਤਾਹੀਂ, ਬਿਲਪ ਕਰੇ ਚਾਤਰ ਕੀ ਨਿਆਈ। ਤ੍ਰਿਖਾਨਾ ਉਤਰੇ ਸ਼ਾਂਤ ਨਾ ਆਵੈ, ਬਿਨ ਦਰਸਨ ਸੰਤ ਪਿਆਰੇ ਜਿਉ। ਹਾਂ ਕੋਲੀ ਜਿਉ ਕੋਲ ਕੁਮਾਈ, ਗੁਰ ਦਰਸਨ ਸੰਤ ਪਿਆਰੇ ਜਿਉ। ਰਹਾਉ ਤੇਰਾ ਮੁਖ ਸਹਾਵਾਂ ਜਿਉ, ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਤਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜਿਉ। ਹਾਂ ਕੋਲੀ ਹਾਂ ਕੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜਿਉ। ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਹ ਤੁਧ ਭਗਵੰਤਾ। ਮੋਏ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜਿਉ। ਹੋਂ ਕੋਲੀ ਜਿਉ ਕੋਲ ਕਮਾਈ, ਤਿਸ ਸੱਚੇ ਗੁਰ ਦਰਬਾਰੇ ਜਿਉ। ਰਹਾਉ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਕਰ ਮੈਂ ਪਾਇਆ। ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜਿਉ। ਹੋਂ ਕੋਲੀ ਜਿਉ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜਿਉ। ਰਹਾਉ ਰਾਗ ਮਾਝ ਮਹੱਲਾ ਪੰਜਵਾਂ, ਸਰੁੱਤ ਸੁਹਾਵੀ ਜਿਤ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਕਾਲੀ। ਸੋਰੀ ਦਾ ਸੁਹੇਲਾ ਜਿਤ ਰਿਦੇ ਤੂੰ ਬੁੱਠਾ, ਸਭਨਾ ਕੇ ਦਾ ਤਾਰਾ ਜਿਉ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਦ ਤੇਰੇ ਅਖੁੱਟ ਭੰਡਾਰਾ। ਜਿਸ ਤੋਂ ਦੇ ਸੋ ਤ੍ਰਿਪਤ ਅਗਾਵੈ, ਸੋਈ ਭਗਤ ਤੁਮਾਰਾ ਜਿਉ। ਸਭ ਕੋ ਆਸੇ ਤੇਰੀ ਬੈਠਾ, ਕਟ ਕਟ ਅੰਤਰ ਤੂੰ ਉਠਾ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਈ ਤੂੰ ਆਪੇ ਮਨਮੁਖ ਪਰਮ ਜਨਮ ਪਵਾਈ ਨਾਨਕ ਦਾਸ ਤੇਰੇ ਬਲਿਹਾਰੇ ਸਭ ਤੇਰਾ ਖੇਲ ਦਸਾਰਾ ਜੀਓ ਮਾਝ ਮਹੱਲਾ ਪੰਜਵਾਂ ਅਨਹਦ ਵਾਜੇ ਸਹਿਜ ਸੁਹੇਲਾ ਸ਼ਬਦ ਆਨੰਦ ਕਰੇ ਸਦ ਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਣੀ ਓਚ ਸਵਾਰਿਆ ਜੀਓ ਫਿਰ ਕਿਰੇ ਆਪਣੇ ਗ੍ਰਹਿ ਮੈਂ ਆਇਆ ਜੋ ਲੜੀਂਦਾ ਸੋਈ ਪਾਇਆ ਤ੍ਰਿਪਤ ਗਾਇ ਰਿਹਾ ਹੈ ਸੰਤੋ ਗੁਰੇ ਅਨਪੋ ਪੁਰਖ ਦਿਖਾ ਰਿਹਾ ਜੀਓ ਆਪੇ ਰਾਜਨ ਆਪੇ ਲੋਗਾ ਆਪ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹੇ ਸੱਚ ਨਿਆਈ ਸਬਕ ਚੂਕੀ ਕੂਕ ਪੁਕਾਰਿਆ ਜੀਓ ਜਿਹਾ ਡਿੱਠਾ ਮੈਂ ਤੇਹੋ ਕਹਿਆ ਤਿਸਰਾ ਸਿਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਓ ਮਾਝ ਮਹੱਲਾ ਪੰਜਵਾਂ ਜਿੱਤ ਕਰ ਪਿਰ ਸੁਹਾਗ ਬਣਾਇਆ ਤਿੱਤ ਕਰ ਸਖੀਏ ਮੰਗਲ ਗਾਇਆ ਆਨੰਦ ਬਿਨੋਦ ਤਿੱਤੇ ਕਰ ਸੋਹੇ ਜੋ ਤਨ ਕੰਤ ਸ਼ਿੰਗਾਰੀ ਜੀਓ ਸਾ ਗੁਣਵੰਤੀ ਸਾਬੜ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚੱਖਣ ਸੋ ਤਨ ਕੰਤ ਪਿਆਰੀ ਜੀਓ ਅਚਾਰਵੰਤ ਸਾਹੀ ਪਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਭਰਾਈ ਜੋ ਪਿਰਕੇ ਰੰਗ ਸਵਾਰੀ ਜੀਓ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਥਿਰ ਸੁਹਾਗ ਵਾਰੀ ਅਗਮ ਅਗੋਚਰ ਜਨ ਨਾਨਕ ਪ੍ਰੇਮ ਸੁਧਾਰੀ ਜੀਓ ਮਾਝ ਮਹੱਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਭਾਤ ਪਾਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਿਲਾਵੈ ਜੀਓ ਕਠ ਸ਼ਾਸਤਰ ਵਿੱਚ ਅਤਰ ਮੁੱਖ ਗਿਆਨ ਪੂਜਾ ਤਿਲਕ ਤੀਰਥ ਸਨਾਨ ਨਿਬਲੀ ਕਰਮ ਆਸਣ ਚੌਰਾਸੀ ਇਨ ਮੈਂ ਸ਼ਾਂਤ ਨਾ ਵੈ ਜੀਓ ਅਨਕ ਵਰਖ ਕੀਏ ਜਪ ਤਾਪਾ ਗਵਨ ਕੀਆ ਤਰਤੀ ਪਰਮਾਤਾ ਇੱਕ ਖਿਨ ਹਿਰਦੇ ਸ਼ਾਂਤ ਨਾ ਵੈ ਜੋਗੀ ਬੋਹੜ ਬੋਹੜ ਉੱਠਤਾ ਵੈ ਜੀਓ ਕਰ ਕਿਰਪਾ ਮੋਏ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਨਾਸੀ ਵਟੇ ਬਸਿਆ ਕਟ ਪੀਤਰ ਹਰ ਮੰਗਲ ਨਾਨਕ ਗਾਵੇ ਜੀਓ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਪਰੰਪਰ ਦੇਵਾ ਅਗਮ ਅਗੋਚਰ ਅਲਖ ਪੀਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਤਿਆਵੋ ਗੁਰਮੁਖ ਗਾਤੀ ਜੀਓ ਗੁਰਮੁਖ ਮਦ ਸੋਧਨ ਨਿਸਤਾਰੈ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਐ ਹੋਰ ਤਾਂ ਕਿਤੇ ਨਾ ਪਾਤੀ ਜੀਓ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੂਜੇ ਪੈਰਾ ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਭਗਤ ਕਾਂਤੀ ਜੀਓ ਅਮੋਘ ਦਰਸ਼ਨ ਬੇਅੰਤ ਅਪਾਰਾ ਵੜ ਸਮਰੱਥ ਸਦਾ ਦਾ ਤਾਰਾ ਗੁਰਮੁਖ ਨਾਮ ਜਪੀਏ ਤਿੱਤ ਤਰੀਐ ਗਤ ਨਾਨਕ ਵਿਰਲੀ ਜਾਤੀ ਜੀਓ ਮਾਝ ਮਹੱਲਾ ਪੰਜਵਾਂ ਕਯਾ ਕਰਣਾ ਦਿੱਤਾ ਲੈਣਾ ਗਰੀਬਾਂ ਨਾਥਾਂ ਤੇਰਾ ਮਾਣਾ ਸਭ ਕੁਛ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਵੱਲ ਜਾਈ ਜੀਓ ਪਾਣੀ ਉੱਜੜ ਪਾਣੀ ਰਾਹਾ ਪਾਣੀ ਹਰ ਗੁਣ ਗੁਰਮੁਖ ਗਵਾ ਪਾਣੀ ਪਰਮ ਪਵੇ ਬਹੁ ਜੂਨੀ ਸਭ ਕੁਛ ਤਿਸੇ ਰਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕਿਛ ਤੇਰਾ ਭਾਣਾ ਅਗਮਾ ਗੋਚਰ ਬੇਅੰਤ ਤਾ ਤੇਰੀ ਕੀਮਤ ਕਹਿਣ ਨਾ ਜਾਈ ਜਿਓ ਖਾਕ ਸੰਤਨ ਕੀ ਦਿਓ ਪਿਆਰੇ ਆਏ ਪਿਆ ਹਰ ਤੇਰੇ ਦੁਆਰੇ ਦਰਸ਼ਨ ਪੇਖਤ ਮਨ ਅਗਾਵੈ ਨਾਨਕ ਮਿਲਣ ਸੁਭਾਈ ਜਿਓ ਮਾਝ ਮਹੱਲਾ ਪੰਜਵਾਂ ਦੁੱਖ ਤਦੇ ਜਾਂ ਵਿਸਰ ਜਾਵੈ ਭੁੱਖ ਵਿਆਪੇ ਬਹੁ ਵਿਦਤਾਵੈ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੇ ਦੀਨ ਦਿਆਲਾ ਜੀਓ ਸਤਿਗੁਰ ਮੇਰਾ ਵੜ ਸਮਰੱਥਾ ਜੀ ਸੰਭਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋਗ ਗਈ ਹੋ ਪੀੜਾ ਆਪ ਕਰੇ ਪ੍ਰਿਤ ਪਾਲਾ ਜੀਓ ਵਾਰਕ ਵਾਂਗੀ ਹੋ ਸਭ ਕਿਛ ਮੰਗਾ ਦੇਂਦੇ ਤੋਟ ਨਾਹੀਂ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹੋਂ ਬਲਿਆਰੀ ਸਤਿਗੁਰ ਪੂਰੇ, ਜਿਨ ਵੰਦਨ ਕਾਟੇ ਸਗਲੇ ਮੇਰੇ, ਹਿਰਦੇ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਓ। ਮਾਝ ਮਹੱਲਾ ਪੰਜਵਾਂ। ਲਾਲ ਗੋਪਾਲ ਦਿਆਲ ਰੰਗੀਲੇ, ਗਹਿਰ ਗੰਭੀਰ ਬੇਅੰਤ ਗੋਬਿੰਦੇ, ਊਚ ਅਥਾ ਬੇਅੰਤ ਸੁਆਮੀ, ਸਿਮਰ ਸਿਮਰ ਹੋਂ ਜੀਵਾਂ ਜੀਓ। ਦੁੱਖ ਪੰਜਨ ਨਿਧਾਨ ਅਮੋਲੈ, ਨਿਰਭਉ ਨਿਰਵੈਰ ਅਥਾ ਤੋਲੈ, ਅਕਾਲ ਮੂਰਤ ਜੁਨੀ ਸੰਭੋ, ਮਨ ਸਿਮਰਤ ਠੰਡਾ ਥੀਵਾਂ ਜੀਓ। ਸਦਾ ਸੰਗੀ ਹਰ ਰੰਗ ਗੋਪਾਲਾ, ਊਚ ਨੀਚ ਕਰੇ ਪ੍ਰਿਤਪਾਲਾ, ਨਾਮ ਰਸਾਇਣ ਮਨ ਤ੍ਰਿਪਤਾਇਣ, ਗੁਰਮੁਖੇ ਅੰਮ੍ਰਿਤ ਪੀਵਾਂ ਜੀਓ। ਦੁੱਖ ਸੁੱਖ ਪਿਆਰੇ ਤੁਧ ਤਿਹਾਈ, ਇਹ ਸੁਮਤ ਗੁਰੂ ਤੇ ਪਾਈ, ਨਾਨਕ ਕੀ ਕਰ ਤੂੰ ਹੈ ਠਾਕਰ, ਹਰ ਰੰਗ ਪਾਰ ਪਰੀਵਾਂ ਜੀਓ। ਮਾਝ ਮਹੱਲਾ ਪੰਜਵਾਂ। ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਤਰਿਆ, ਤਨ ਮੂਰਤ ਚਸੇ ਪਲ ਕਣੀਆਂ, ਤਨ ਸੋਏ ਸੰਜੋਗਾਂ ਜੀਓ। ਉੱਦਮ ਕਰਤ ਮਨ ਨਿਰਮਲ ਹੋਆ, ਹਰ ਮਾਰਗ ਚਲਤ ਪਰਮ ਸਗਲਾ ਖੋਇਆ, ਨਾਮ ਨਿਦਾਨ ਸਤਿਗੁਰ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਓ। ਅੰਤਰ ਬਾਹਰ ਤੇਰੀ ਵਾਣੀ, ਤੁਧ ਆਪ ਕਤੀ ਤੈ ਆਪ ਖਵਾ ਖਾਣੀ, ਗੁਰ ਕਹਿਆ ਸਭ ਏਕੋ ਏਕੋ, ਅਵਰ ਨ ਕੋਈ ਹੋਏਗਾ ਜੀਓ। ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪੈਨਣ ਨਾਮ ਭੋਜਨ ਥੀਆ, ਨਾਮ ਰੰਗ ਨਾਮ ਚੋਜ ਤਮਾਸੇ, ਨਾਉ ਨਾਨਕ ਕੀਨੇ ਭੋਗਾ ਜੀਓ। ਮਾਝ ਮਹੱਲਾ ਪੰਜਵਾਂ। ਸਗਲ ਸੰਤਨ ਮੈਂ ਵਸ ਇੱਕ ਮੰਗੋ, ਕਰੋ ਬੇਨੰਤੀ ਮਾਨ ਤਿਆਗੋ, ਵਾਰ ਵਾਰ ਜਾਈ ਲੱਖ ਵਰੀਆ, ਦੇਹੋ ਸੰਤਨ ਕੀ ਧੂਰਾ ਜੀਓ। ਤੁਮ ਦਾਤੇ ਤੁਮ ਪੁਰਖ ਵਿਧਾਤੇ, ਤੁਮ ਸਮਰੱਥ ਸਦਾ ਦਾ ਸੁਖ ਦਾਤੇ, ਸਭ ਕੋ ਤੁਮ ਹੀ ਤੇ ਵਰਸਾਵੈ, ਅਵਸਰ ਕਰੋ ਹਮਾਰਾ ਪੂਰਾ ਜੀਓ। ਦਰਸ਼ਨ ਤੇਰੇ ਪਵਨ ਪਨੀਤਾ, ਆਤਮਗੜ ਵਿਖਮ ਤਿੰਨ ਹੀ ਜੀਤਾ, ਤੁਮ ਦਾਤੇ ਤੁਮ ਪੁਰਖ ਵਿਧਾਤੇ, ਤੁਧ ਜੇਵੜ ਵਰਨਾ ਸੂਰਾ ਜੀਓ। ਰੇਣ ਸੰਤਨ ਕੀ ਮੇਰੇ ਮੁਖ ਲਾਗੀ, ਦੁਰਮਤ ਵਿਨਸੀ ਕਬੁੱਧ ਅਭਾਗੀ, ਸੱਚ ਕਰ ਵੈਸ ਰਹੇ ਗੁਣ ਗਾਹੇ, ਨਾਨਕ ਬਿਨਸੇ ਕੂਰਾ ਜੀਓ। ਮਾਝ ਮਹੱਲਾ ਪੰਜਵਾਂ। ਬਿਸਰ ਨਾਹੀ ਏ ਵਡਦਾਤੇ, ਕਰ ਕਿਰਪਾ ਭਗਤਨ ਸੰਗ ਰਾਤੇ, ਦਿਨ ਸਰੈਣ ਜਿਉਂ ਤੁਧ ਤਿਹਾਈ, ਇਹੋ ਦਾਨ ਮੋਏ ਕਰਣਾ ਜੀਓ। ਮਾਟੀ ਅੰਦੇ ਸੁਰਤ ਸਮਾਈ, ਸਭ ਕੁਛ ਦੀਆ ਭਲੀਆ ਜਾਈ, ਅਨ ਦੇ ਵਿਨੋਦ ਚੋਜ ਤਮਾਸੇ, ਤੁਧ ਪਹਾਵੈ ਸੋ ਹੋਣਾ ਜੀਓ। ਜਿਸ ਦਾ ਦਿੱਤਾ ਸਭ ਕੁਛ ਲੈਣਾ, ਛੱਤੀ ਅੰਮ੍ਰਿਤ ਭੋਜਨ ਖਾਣਾ, ਸੇਜ ਸੁਖਾਲੀ ਸੀਤਲ ਪਵਣਾ, ਸਹਿਜ ਕੇਲ ਰੰਗ ਕਰਨਾ ਜੀਓ। ਸਾ ਬੁੱਧ ਦੀਜੇ ਜਿਤ ਵਿਸਰੇ ਨਾਹੀਂ, ਸਾ ਮਤ ਦੀਜੇ ਜਿਤ ਤੁਧ ਤਿਆਈ, ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰ ਚਰਣਾ ਜੀਓ। ਮਾਝ ਮਹੱਲਾ ਪੰਜਵਾਂ। ਸਿਫਤ ਸਲਾਹਣ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਧ ਪਾਈ, ਸੋਈ ਜਪ ਸੋ ਪ੍ਰਭ ਜੀਓ, ਭਾਵੈ ਪਾਣਾ ਪੂਰ ਗਿਆਨਾ ਜੀਓ। ਅੰਮ੍ਰਿਤ ਤੇਰਾ ਸੋਈ, ਤੇਰਾ ਸੋਈ ਗਾਵੈ, ਅੰਮ੍ਰਿਤ ਨਾਮ ਤੇਰਾ ਸੋਈ ਗਾਵੈ, ਜੋ ਸਾਹਿਬ ਤੇਰੇ ਮਨ ਪਾਵੈ, ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਮਾਨਾ ਜੀਓ। ਤੂੰ ਸੰਤਨ ਕੀ ਕਰੇ ਪ੍ਰਿਤ ਪਾਲਾ, ਸੰਤ ਖੇਲੇ ਤੁਮ ਸੰਗ ਗੋਪਾਲਾ, ਆਪਣੇ ਸੰਤ ਤੁਧ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਣਾ ਜੀਓ। ਉਨ ਸੰਤਨ ਕਹਿ ਮੇਰਾ ਮਨ ਕੁਰਬਾਣੇ, ਜਿਨ ਤੂੰ ਜਾਤਾ ਜੋ ਤੁਧ ਮਨ ਪਾਣੇ, ਤਿਨ ਕੇ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤ੍ਰਿਪਤ ਗਾਨਾ ਜੀਓ। ਮਾਝ ਮਹੱਲਾ ਪੰਜਵਾਂ। ਤੂੰ ਜਲ ਨਿਧ ਹਮ ਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤਰਕ ਤਿਖ ਹਾਰੇ, ਤੁਮਰੀ ਆਸ ਪਿਆਸਾ ਤੁਮਰੀ, ਤੁਮੇ ਸੰਗ ਮਨ ਲੀਨਾ ਜੀਓ। ਜਿਉ ਵਾਰਕ ਪੀ ਖੀ ਰੱਖੇ ਵਘਾਵੈ, ਜਿਉ ਨਿਰਧਨ ਧਨ ਦੇਖ ਸੁਖ ਪਾਵੈ, ਤ੍ਰਿਖਾਵੰਤ ਜਲ ਪੀਵਤ ਠੰਡਾ, ਤਿਉ ਹਰ ਸੰਗ ਹਿਉ ਮਨ ਪੀਨਾ ਜੀਓ। ਜਿਉ ਦਿਆਰੇ ਦੀਪਕ ਪਰਗਾਸ, ਭਰਤਾ ਚਿਤਬਤ ਪੂਰਨ ਆਸ, ਮਿਲ ਪ੍ਰੀਤਮ ਜਿਉ ਹੋਤ ਅਨੰਤਾ, ਤਿਉ ਹਰ ਰੰਗ ਮਨ ਰੰਗੀਨਾ ਜੀਓ। ਸੰਤਨ ਮੋਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਗਿਆਇਆ, ਹਰ ਹਮਰਾ ਹਰ ਹਰ ਕੇ ਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸਚ ਦੀਨਾ ਜੀਓ। ਮਾਜ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲੀਆਂ ਸੁਖਦਾਈ ਦੁੱਖ ਵਿਡਾਰਨ ਹਰੀਆਂ ਅਵਰ ਸਾਧ ਚੱਕ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਓ ਜੋ ਜੋ ਪੀਵੇ ਸੋ ਤ੍ਰਿਪਤਾਵੇ ਅਮਰ ਹੋਵੇ ਸੋ ਨਾਮ ਰਸ ਪਾਵੇ ਨਾਮ ਨਿਦਾਨ ਤਿਸੇ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਬੁੱਠਾ ਜੀਓ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਘਨਾ ਜਿਨ ਹਰ ਸਾਧ ਪਾਇਆ ਸੋ ਨਾਹੀਂ ਡੋਲਾਨਾ ਤਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਪਾਗੇਠਾ ਜੀਓ ਹਰ ਇੱਕ ਸਾਥ ਆਇਆ ਬਰਸਾਣੇ ਬਹੁਤੇਰੇ ਤਿਸ ਲਗ ਮੁਕਤ ਪਏ ਕਨੇਰੇ ਨਾਮ ਨਿਧਾਨਾ ਗੁਰਮੁਖ ਪਾਈਐ ਕੋ ਨਾਨਕ ਬਿਰਲੀ ਡੀਠਾ ਜੀਓ ਮਾਜ ਮਹੱਲਾ ਪੰਜਵਾਂ ਨਿਧ ਸਿੱਧ ਰਿੱਧ ਹਰ ਹਰ ਹਰ ਮੇਰੇ ਜਨਮ ਪਦਾਰਥ ਗੈਰ ਗੰਭੀਰੇ ਲਾਖ ਕੋਟ ਖੁਸ਼ੀਆਂ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਓ ਦਰਸ਼ਨ ਪੇਖਤ ਪਏ ਪੁਨੀਤਾ ਸਗਲ ਉਧਾਰੇ ਪਾਈ ਮੀਤਾ ਆਗਮ ਅਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜੀਓ ਜਾਂ ਕੋ ਖੋਜੇ ਸਰਬ ਉਪਾਏ ਵੜ ਪਾਗੀ ਦਰਸ਼ਨ ਕੋ ਵਿਰਲਾ ਪਾਏ ਊਚ ਅਪਾਰ ਗੋਚਰ ਥਾਣਾ ਉਹ ਮਹਿਲ ਗੁਰੂ ਦੇਖਾਈ ਜੀਓ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਇਆ ਜਿਸ ਹਿਰਦੇ ਬਸੇਰਾ ਗੁਰਬੰਧਨ ਤਿੰਨ ਕੇ ਸਗਲੇ ਕਾਟੇ ਜਨ ਨਾਨਕ ਸਹਿਜ ਸਮਾਈ ਜੀਓ ਮਾਜ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ ਪ੍ਰਭ ਦਇਆ ਤੇ ਮੰਗਲ ਗਾਵੋ ਉਠਤ ਬੈਠਤ ਸੋਵਤ ਜਾਗਤ ਹਰ ਧਿਆਈਏ ਸਗਲ ਵਰਦਾ ਜੀਓ ਨਾਮ ਔਖਦ ਮੋਕੋ ਸਾਧੂ ਦੀਆ ਕਿਲ ਵਿਖ ਕਾਟੇ ਨਿਰਮਲ ਥੀਆ ਆਨੰਦ ਪਹਿਆ ਨਿਕਸੀ ਸਭ ਪੀਰਾ ਸਗਲ ਬਿਨਾ ਸੇ ਦਰਦਾ ਜੀਓ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ ਜਬ ਤੇ ਸਾਧੂ ਸੰਗਤ ਪਾਏ ਗੁਰ ਪੇਟਤ ਹੋ ਗਈ ਬਲਾਏ ਸਾਸ ਸਾਸ ਹਰ ਗਾਵੇ ਨਾਨਕ ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ ਮਾਜ ਮਹੱਲਾ ਪੰਜਵਾਂ ਓਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਿਤ ਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੋ ਸੇਵਕ ਕਹਿ ਠਾਕਰ ਹੀ ਕਾ ਹਰ ਜੀਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਸੋ ਸਾਹਿਬ ਪਾਵੇ ਸੋਈ ਕਮਾਵੇ ਜੋ ਸਾਹਿਬ ਪਾਵੇ ਸੇਵਕ ਅੰਤਰ ਬਾਹਰ ਮਾਰ ਜੀਓ ਤੂੰ ਦਾਨਾ ਠਾਕਰ ਸਭ ਵਿਦ ਜਾਣੇ ਠਾਕਰ ਕੇ ਸੇਵਕ ਹਰ ਰੰਗ ਮਾਣੇ ਜੋ ਕਿਛ ਠਾਕਰ ਕਾ ਸੋ ਸੇਵਕ ਕਾ ਸੇਵਕ ਠਾਕਰ ਹੀ ਸੰਗ ਜਾਹਰ ਜੀਓ ਆਪਣੇ ਠਾਕਰ ਜੋ ਪਹਿਰਾਇਆ ਬੋਹਰ ਨਾ ਲੇਖਾ ਪੁੱਛ ਬੁਲਾਇਆ ਤਿਸ ਸੇਵਕ ਕਹਿ ਨਾਨਕ ਕੁਰਬਾਣੀ ਸੋ ਗੈਰ ਗੰਭੀਰਾ ਗੌਹਰ ਜੀਓ ਮਾਜ ਮਹੱਲਾ ਪੰਜਵਾਂ ਸਭ ਕਿਛ ਕਰ ਮੈਂ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਹੀ ਗੁਰ ਪ੍ਰਸਾਦੀ ਜਿਨ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਚਿਮ ਚਿਮ ਵਰਸੇ ਅੰਮ੍ਰਿਤ ਧਾਰਾਂ ਮਨ ਪੀਵੇ ਸੁਣ ਸ਼ਬਦ ਵਿਚਾਰਾਂ ਅਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੋਕਾ ਹਰਿਆ ਸੋ ਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜਿਉਂ ਜਲੇ ਸਮਾਇਆ ਤਿਉਂ ਜੋਤੀ ਸੰਗ ਜੋਤ ਮਿਲਾਇਆ ਕੌ ਨਾਨਕ ਪਰਮ ਕਟੇ ਤਿਵਾੜਾ ਬੋਹੜ ਨ ਹੋਈਏ ਜੌਲਾ ਜੀਓ ਮਾਜ ਮਹੱਲਾ ਪੰਜਵਾਂ ਤਿਸ ਕੁਰਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਪਣਿਆ ਵਾਰ ਵਾਰ ਜਾਈ ਤਿਸ ਵਿਟੋਂ ਜੋ ਮਨ ਤਨ ਤੁਧ ਰਾਧੇ ਜੀਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈਣ ਨਿਹਾਲੀ ਤਿਸ ਪੁਰਖ ਦਿਆਲੇ ਮਨ ਦੇਵਾਂ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭ ਲਾਧੇ ਜੀਓ ਸੇਵੜ ਪਾਗੀ ਜਿਨ ਤੁਮ ਜਾਣੇ ਸਭ ਕਹਿ ਮਦੇ ਅਲਪਿਤਕ ਨਿਰਵਾਣੇ ਸਾਧਿਕ ਸੰਗ ਉਨ ਪਹੁੰਚਲ ਤਰਿਆ ਸਗਲ ਦੂਤੀ ਉਨ ਸਾਧੇ ਜੀਓ ਤਿੰਨ ਕੀ ਸਰਨ ਭਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਨਾਮ ਦਾਨ ਦੀਜੇ ਨਾਨਕ ਕੋ ਤਿਸ ਪ੍ਰਭ ਆਗਮਾ ਗਾਦੇ ਜੀਓ ਮਾਜ ਮਹੱਲਾ ਪੰਜਵਾਂ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਸੂਖਮ ਹੋਆ ਸਥੋਲੀ, ਤੂੰ ਜਲ ਨਿਧ ਤੂੰ ਫੇਨ ਬੁੱਧ ਵਧਾ, ਤੁਧ ਬਿਨੀ ਅਵਰ ਨਾ ਪਾ ਲੀਏ ਜੀਓ, ਤੂੰ ਸੋਤ ਮਣੀਏ ਪੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦਿ ਮਾਧਿ ਅੰਤ ਪ੍ਰਭ ਸੋਈ, ਅਵਰ ਨਾ ਕੋਈ ਦਿਖਾ ਲੀਏ ਜੀਓ, ਤੂੰ ਨਿਰਗੁਣ ਸਰਗੁਣ ਸੁਖ ਦਾਤਾ, ਤੂੰ ਨਿਰਵਾਣ ਰਸਿਆ ਰੰਗ ਰਾਤਾ, ਆਪਣੇ ਕਰਤਵ ਆਪੇ ਜਾਣੇ, ਆਪੇ ਤੁਧ ਸੰਭਾਲੀਏ ਜੀਓ, ਤੂੰ ਠਾਕੁਰ ਸੇਵਕ ਫੁਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ, ਨਾਨਕ ਦਾਸ ਸਦਾ ਗੁਣ ਗਾਵੇ, ਇੱਕ ਭੋਰੀ ਨਦਰ ਨਿਹਾਲੀਏ ਜੀਓ। ਮਾਝ ਮਹੱਲਾ ਪੰਜਵਾਂ। ਸਫਲ ਸੁਬਾਣੀ ਜਿਤ ਨਾਮ ਬਖਾਣੀ, ਗੁਰ ਪ੍ਰਸਾਦ ਕਿਨੇ ਵਿਰਲੇ ਜਾਣੀ, ਤਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ, ਆਏ ਤੇ ਪਰਵਾਨਾ ਜੀਓ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹੋਂ ਵੱਲ ਤਿਨ ਸੰਗ ਪਛਾਣਾ ਜੀਓ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮੈਂ ਉਧਾਰੇ, ਕਿਲ ਵਿਖ ਕਾਟ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ। ਦੋਏ ਕਰ ਜੋੜ ਇੱਕ ਬਿਨੋ ਕਰੀਜੇ, ਕਰ ਕਿਰਪਾ ਡੁੱਬਦਾ ਪੱਤਰ ਲੀਜੈ, ਨਾਨਕ ਕੋ ਪ੍ਰਭ ਪਏ ਕਿਰਪਾਲਾ, ਪ੍ਰਭ ਨਾਨਕ ਮਨ ਪਾਣਾ ਜੀਓ। ਮਾਝ ਮਹੱਲਾ ਪੰਜਵਾਂ। ਅੰਮ੍ਰਿਤ ਵਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸਨ ਪਾਏ ਜੀਓ। ਸੁਖ ਪਇਆ ਦੁੱਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਬਖਾਨਾ, ਜਲ ਥਲ ਨੀਰ ਭਰੇ ਸਰ ਸੋਭਰ, ਬਿਰਥਾ ਕੋਈ ਨ ਜਾਏ ਜੀਓ। ਦਇਆ ਧਾਰੀ ਤਿਨ ਸਿਰਜਣ ਹਾਰੇ, ਜੀ ਜੰਤ ਸਗਲੇ ਪ੍ਰਿਤ ਪਾਰੇ, ਮਿਹਰਬਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤ ਗਾਏ ਜੀਓ। ਬਣ ਤ੍ਰਿਣ ਤ੍ਰਿਪਵਣ ਕੀ ਧੁਨ ਹਰਿਆ, ਕਰਨ ਹਾਰ ਖਿਨ ਭੀਤਰ ਕਰਿਆ, ਗੁਰਮੁਖ ਨਾਨਕ ਤਿਸੇ ਰਾਂਦੇ, ਮਨ ਕੀ ਆਸ ਪੁਜਾਏ ਜੀਓ। ਮਾਝ ਮਹੱਲਾ ਪੰਜਵਾਂ। ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਾਤਾ, ਤੂੰ ਮੇਰਾ ਰਾਖਾ ਸਭ ਨੀ ਥਾਈ, ਤਾਂ ਪਾ ਕਿਹਾ ਕਾੜਾ ਜੀਓ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ, ਤੁਝ ਬਿਨ ਦੂਜਾ ਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਜੀ ਜੰਤ ਸਭ ਤੁਧ ਉਪਾਏ, ਜਿਤ ਜਿਤ ਪਾਣਾ ਤਿਤ ਤਿਤ ਲਾਏ, ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਸਾੜਾ ਜੀਓ। ਨਾਮ ਧਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤਲਾਇਆ, ਗੁਰਪੂਰੇ ਵੱਜੀ ਵਧਾਈ, ਨਾਨਕ ਜਿੱਤਾ ਵਿਖਾੜਾ ਜੀਓ। ਮਾਝ ਮਹੱਲਾ ਪੰਜਵਾਂ। ਜੀ ਪ੍ਰਾਣ ਪ੍ਰਭ ਮਨੇ ਆਧਾਰਾ, ਭਗਤ ਜੀਵੇ ਗੁਣ ਗਾਏ ਅਪਾਰਾ, ਗੁਣ ਨਿਦਾਨ ਅੰਮ੍ਰਿਤ ਹਰ ਨਾਮਾ, ਹਰ ਹਰ ਤਿਹਾਏ ਤਿਹਾਏ ਸੁਖ ਪਾਇਆ ਜੀਓ। ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਰਸਾਇਆ ਜੀਓ। ਅਗਮ ਗੋਚਰ ਕਿਛ ਮਿਤ ਨਹੀਂ ਜਾਣੀ, ਸਾਧਕ ਸਿੱਧ ਧਿਆਵੇ ਗਿਆਨੀ, ਖੁਦੀ ਮਿਟੀ ਚੂਕਾ ਪੋਲਾਵਾਂ, ਗੁਰਮਨ ਹੀ ਮੈਂ ਪ੍ਰਗਟਾਇਆ ਜੀਓ। ਆਨੰਦ ਮੰਗਲ ਕਲਿਆਣ ਨਿਧਾਨਾ, ਸੁਖ ਸਹਿਜ ਹਰ ਨਾਮ ਬਖਾਨਾ, ਹੋਏ ਕਿਰਪਾਲ ਸੁਆਮੀ ਆਪਣਾ, ਨਾਉ ਘਰ ਮੈਂ ਨਾਨਕ ਘਰ ਮੈਂ ਆਇਆ ਜੀਓ। ਮਾਝ ਮਹੱਲਾ ਪੰਜਵਾਂ। ਸੁਣ ਸੁਣ ਜੀਵਾਂ ਸੋਏ ਤੂੰ ਮਾਰੀ, ਤੂੰ ਪ੍ਰੀਤਮ ਠਾਕੁਰ ਅਤ ਪਾਰੀ, ਤੁਮਰੇ ਕਰਤਵ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਓ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਨ ਸਗਲੀ ਖੋਵੇ, ਪੇਟਤ ਸੰਗ ਸਾਧ ਸੰਤਨ ਕਹਿ, ਸਦਾ ਜਪੋ ਦਿਆਲਾ ਜੀਓ। ਪ੍ਰਭ ਆਪਣਾ ਸਾਸ ਸਾਸ ਸਮਾਰੋ, ਇਹ ਮਤ ਗੁਰ ਪ੍ਰਸਾਦ ਮਨ ਤਾਰੋ, ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ, ਸਰਬ ਮਾਇਆ ਪ੍ਰਿਤ ਪਾਲਾ ਜੀਓ। ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦ ਆਪੇ ਹੋਈ, ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਪਏ ਨਿਹਾਲਾ ਜੀਓ। ਮਾਝ ਮਹੱਲਾ ਪੰਜਵਾਂ। ਹੁਕਮੀ ਵਰਸਣ ਲਾਗੇ ਮੇਹਾ, ਸਾਜਨ ਸੰਤ ਮਿਲ ਰਾਮ ਜਪਿਆ, ਸੀਤਲ ਸਾਂਤ ਸਹਿਜ ਸੁਖ ਬਾਇਆ, ਠਾਂਠ ਪਾਈ ਪ੍ਰਭ ਆਪੇ ਜੀਓ। ਸਭ ਕੁਛ ਬਹੁਤੋ ਬਹੁਤੇ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ, दात करो मेरे दातारा, जी जंत सब त्रापे जियो, सच्चा साहिब सच्ची नाही, गुर प्रसाद तिस सदा तिहाई, जन्म मरण पै काटे मोहा, बिन से सोग संतापे जियो, सास सास नानक सा लाहे, सिमरत नाम काटे सब फाहे, पूरन आस करी किन पीतर, हर हर हर गुण जापे जियो, माज महला पंजमा, आओ साजन संत मीत प्यारे, मिल गावे गुण अगम अपारे, गावत सुनत सबे ही मुक्ते, सो त्याये जिन हम किए जियो, जन्म जन्म के किल विख जावे, मन चिंदे से ही फल पावे, सिमर साहिब सो सच स्वामी, रिजक सब सको दिए जियो, नाम जपत सर्ब सुख पाइए, सब पौ बिन से हर हर त्याई है, जिन से व्यासो पार ग्रामी, कार्य सगले थिए जियो, आए पया तेरी शरणाई, ज्यों पावे त्यों ले मलाई, कर कृपा प्रभ भगती लावो, सच नानक अमृत पिए जियो, माज महला पंजमा, पय कृपाल गोबिंद गुसाई, मेघ वरसे सब नी थाई, दीन दयाल सदा कृपाला, ठांट पाई कर तारे जियो, अपने जी जंत प्रित पारे, जियो वारक माता संहारे, दुख पंजन सोग सागर स्वामी, देत सगल आहारे जियो, जल थल पूर रया मेरवाना, सद बलिहार जाइए कुरवाना, रैन दिन सस्तिस सदा त्याई, जे खिन मैं सगल उधारे जियो, राख लिए सगले प्रभ आपे, उतर गए सब सोग संतापे, नाम जपत मन तन हरिया बल, प्रभ नानक नदर निहारे जियो, माज महला पंजमा, जिथे नाम जपिए प्रभ प्यारे, से आस्थल सोइन चौबारे, जिथे नाम न जपिए मेरे गोइंदा, से नगर उजाड़ी जियो, हर रुखी रोटी खाए समाले, हर अंतर वाहर नदर निहाले, खाए खाए कदेव कदेव बद फैली, जान विसो की वाड़ी जियो, संता से तीरंग न लाए, साकत संग विकर्म कमाए, दोलभ देखोई अज्ञानी, जड़े अपने आप पहाड़ी जियो, तेरी सरन मेरे दीन दयाला, सुख सागर मेरे गुर गोपाला, कर कृपा नानक गुण गावे, राखो सरम साड़ी जियो, माज महला पंजमा, चारन ठाकर के हृदय समाणे, कल कलेश सब दूर पायाने, शांत सुख सहज तोनी उपजे, साधु संग निवासा जियो, लागी प्रीत न टूटे मूले, हर अंतर बाहर रहा पर पूरे, सिमर सिमर सिमर गुण गावा, काटी जमकी फासा जियो, अमृत वरखे अनहद वाणी, मन तन अंतर शाद समाणी, तृप्त घाय रहे जन तेरे, सतगुर की हद दिलासा जियो, जिसका सातिस ते फल पाया, कर कृपा प्रव संग मिलाया, आवण जान रहे बड़ भागे, नानक पूरन आसा जियो, माज महला पंजमा, मी पया परमेसर पाया, जी जंत सब सुखी वसाया, गया कलेश पया सुख साचा, हर हर नाम संभाली जियो, जिसके से तिन ही प्रत पारे, पार ब्रह्म प्रभ पहे रखवारे, सुने बिनंती ठाकुर मेरे, पूरन होई काली जियो, सर्ब जिया को देवनहारा, गुर प्रसाद नदर निहारा, जल थल मैयल सब त्रिपताने, साधु चरण पखाली जियो, मन की छुप चावनहारा, सदा सदा जाई बलिहारा, नानक दान किया दुख पंजन, रते रंग रसाली जियो, माज महला पंजमा, मन तन तेरा तन भी तेरा, तू ठाकर स्वामी प्रभ मेरा, जियो पिंड सब रास तुम्हारी, तेरा जोर गोपाला जियो, सदा सदा तू है सुखदाई, निव निव लागा तेरी पाही, कार कमावा जे तुद पावा, जा तू दे दयाला जियो, प्रभ तुम ते लहना तू मेरा गहना, जो तू दे सोई सुख सहना, जिथे रखे वैकुंठ ते थाई, ਤੂੰ ਸਭਨਾ ਕੇ ਪ੍ਰਿਤ ਪਾਲਾ ਜੀਉ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਉ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਮੇਘ ਪਠਾਇਆ ਜਲ ਥਲ ਮਈਲ ਦੈ ਦਿਸ ਬਰਸਾਇਆ ਛਾਂਤ ਪਈ ਬੁੱਝੀ ਸਭ ਤ੍ਰਿਸ਼ਨਾ ਆਨੰਦ ਪਇਆ ਸਭ ਠਾਈ ਜੀਉ ਸੁਖਦਾਤਾ ਦੁੱਖ ਪੰਜਣ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਿਤ ਪਾਲੇ ਪਏ ਪਹਿਰੀ ਤਿਸੇ ਮਨਾਈ ਜੀਉ ਜਾਂ ਕੀ ਸਰਨ ਪਹਿਆ ਗਤ ਪਾਈਐ ਸਾਸ ਸਾਸ ਹਰ ਨਾਮ ਤਿਹਾਈਐ ਤਿਸ ਬਿਨ ਹੋਰ ਨੰਦੂਜਾ ਠਾਕੁਰ ਸਭ ਤਿਸੇ ਕੀਆ ਜਾਈ ਜੀਉ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹੇ ਬੇਨੰਤੀ ਆਟ ਪਹਿਰ ਤੁਧ ਤਿਹਾਈ ਜੀਉ ਮਾਝ ਮਹੱਲਾ ਪੰਜਵਾਂ ਸਭੇ ਸੁਖ ਪਏ ਪ੍ਰਭ ਤੁਠੈ ਗੁਰ ਪੂਰੇ ਕੇ ਚਰਨ ਮਨ ਬੁੱਠੇ ਸਹਿਜ ਸਮਾਧ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੀ ਜੀਉ ਅਗਮ ਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੇਰਾ ਸਦਾ ਲਿਪਤ ਜੀਆ ਕਾ ਦਾਤਾ ਕੋ ਵਿਰਲਾ ਆਪ ਪਛਾਣੀ ਜੀਉ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕੇ ਪਾਣੀ ਜੀਉ ਹੱਥੀਂ ਦਿੱਤੀ ਪ੍ਰਭ ਦੇ ਬਣਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਮਾਝ ਮਹੱਲਾ ਪੰਜਵਾਂ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਬਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੇ ਦੁੱਖ ਕਾ ਡੇਰਾ ਟਾਹਿਆ ਜੀਉ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਨ ਨ ਦਿਸੇ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸੁਆਮੀ ਆਹਿਆ ਜੀਉ ਜੋ ਕੁਛ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਛੂ ਨ ਜਾਪੇ ਆਪਣਿਆਂ ਸੰਤਾਂ ਨੂੰ ਆਪ ਸਹਾਈ ਪ੍ਰਭ ਭਰਮ ਭੁਲਾਵਾ ਲਾਹਿਆ ਜੀਉ ਚਰਨ ਕਮਲ ਜਨ ਕਾਇਆ ਧਾਰੋ ਆਠ ਪੈਰ ਰਾਮ ਨਾਮ ਬਪਾਰੋ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਉ ਮਾਝ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਤਿਹਾਈਐ ਸੋ ਰਿਦਾ ਸੁਹੇਲਾ ਜਿਤ ਹਰ ਗੁਣ ਗਾਈਐ ਸਾ ਧਰਤ ਸੁਹਾਵੇ ਜਿਤ ਬਸੇ ਹਰ ਜਨ ਸੱਚੇ ਨਾਮ ਵਿਟੋਂ ਕਰਵਾਣੋ ਜੀਉ ਸੱਚ ਵਡਾਈ ਕੀਮ ਨ ਪਾਈ ਕੁਦਰਤ ਕਰਮ ਨ ਕਹਿਣਾ ਜਾਈ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਉ ਸੱਚ ਸਲਾਹਣ ਵੜ ਪਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਪਾਵੈ ਸੱਚ ਨਾਮ ਨਿਸ਼ਾਨੋ ਜੀਉ ਸੱਚੇ ਅੰਤ ਨ ਜਾਣੇ ਕੋਈ ਥਾਨ ਥਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਏ ਸਦ ਹੀ ਅੰਤਰ ਜਾਮੀ ਜਾਣੇ ਜੀਉ ਮਾਝ ਮਹੱਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੁਸਹੇਲਾ ਜਪਿ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕੜੀ ਮੂਰਤ ਸਿਮਰਤ ਪਲ ਵੰਝੈ ਜੀਵਨ ਸਫਲਤ ਥਾਈ ਜੀਉ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਪੈ ਪਉ ਪਰਮ ਖੋਇਆ ਗੁਰ ਪੂਰੇ ਦੇਖਾਂ ਸਭ ਨੀ ਜਾਈ ਜੀਉ ਪ੍ਰਭ ਸਮਰੱਥ ਵੜ ਊਚ ਅਪਾਰ ਨੌ ਨਿਦ ਨਾਮ ਭਰੇ ਭੰਡਾਰ ਆਦ ਅੰਤ ਮੱਧ ਪ੍ਰਭ ਸੋਈ ਦੂਜਾ ਲਵੇ ਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਂਚਕ ਜਾਂਚੇ ਸਾਦਰ ਵਾਲਾ ਦੇ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਤਿਹਾਈ ਜੀਉ ਮਾਝ ਮਹੱਲਾ ਪੰਜਵਾਂ ਇੱਥੇ ਤੂੰ ਹੈ ਆਗੇ ਆਪੇ ਜੀ ਜੰਤਰ ਸਭ ਥਾ ਤੇਰੇ ਥਾਪੇ ਤੁਝ ਬਿਨ ਅਵਰ ਨ ਕੋਈ ਕਰਤੇ ਮੈਂ ਧਾਰੀ ਓਟ ਤੁਮਾਰੀ ਜੀਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿੰਨ ਹੀ ਸੁਖ ਪਾਇਆ ਸੋ ਜਨਮ ਨ ਜੂਏ ਹਾਰੀ ਜੀਉ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਆ ਹੈ ਕਾਰੀ ਜੀਉ ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਹਾਰ ਬ੍ਰਹਮ ਨਮਸਕਾਰਿਆ ਇਕ ਸਵਿਣ ਹੋਰ ਦੂਜਾ ਨਾਹੀ ਬਾਬਾ ਨਾਨਕੇ ਮਤ ਸਾਰੀ ਜੀਓ। ਮਾਝ ਮਹੱਲਾ ਪੰਜਵਾਂ। ਮਨ ਤਨ ਰੱਤਾ ਰਾਮ ਪਿਆਰੇ, ਸਰਵਸ ਦੀਜੇ ਆਪਣਾ ਵਾਰੇ, ਆਂਠ ਪੈਰ ਗੋਬਿੰਦ ਗੁਣ ਗਾਈਐ, ਬਿਸਰਨ ਕੋਈ ਸਾਸਾ ਜੀਓ। ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਸਾਧੂ ਸੰਗ ਤਰੀ ਜੈ ਸਾਗਰ ਕਟੀਏ ਜਮ ਕੀ ਫਾਸਾ ਜੀਓ। ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਾ ਪਿਆਲ ਕਾ ਪਿਹਵਾ, ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ, ਪੂਰਨ ਹੋਈ ਆਸਾ ਜੀਓ। ਪੂਰਨ ਭਾਗ ਪਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਵਸਿਆ ਜਿਸ ਅੰਤਰ, ਪਰਵਾਣੋ ਗਿਰਸਤ ਉਦਾਸਾ ਜੀਓ। ਮਾਝ ਮਹੱਲਾ ਪੰਜਵਾਂ। ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਹਾਲ ਸਰੋਗਾ ਜੀਓ। ਜਾ ਕੇ ਗ੍ਰਹਿ ਨਵ ਨਿਧ ਹਰ ਪਾਈ, ਤਿਸ ਮਿਲਿਆ ਜਿਸ ਪੂਰਵ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਖਿਨ ਮੈਂ ਥਾਪਿਓ ਥਾਪਨਹਾਰਾ, ਆਪੇ ਕੰਤੀ ਆਪ ਪਸਾਰਾ, ਲੇਪ ਨਹੀਂ ਜਗ ਜੀਵਨ ਧਾਤੇ, ਦਰਸ਼ਨ ਡਿੱਠੇ ਲਹਿਣ ਵਿਯੋਗਾ ਜੀਓ। ਆਂਚਲ ਲਾਏ ਸਭ ਸ੍ਰਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ, ਗੁਰਬੋਹਿਤ ਪਾਇਆ ਕਿਰਪਾ ਤੇ, ਨਾਨਕ ਤੁਰ ਸੰਜੋਗਾ ਜੀਓ। ਮਾਝ ਮਹੱਲਾ ਪੰਜਵਾਂ। ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੇ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਿਵੰਤਾ, ਹੁਕਮ ਲੱਗੇ ਜਿਸ ਮੀਠਾ ਜੀਓ। ਸਭ ਪਰੋਈ ਇੱਕ ਤਤੰਗੈ, ਜਿਸ ਲਾਏ ਲਏ ਸੋ ਚਰਣੀ ਲਾਗੇ, ਊਂਦ ਕਵਲ ਜਿਸ ਹੋਏ ਪਰਗਾਸਾ, ਤਿੰਨ ਸਰਬ ਨਿਰੰਤਰ ਡੀਠਾ ਜੀਓ। ਤੇਰੀ ਮਹਿਮਾ ਤੂੰ ਹੈ ਜਾਣੇ, ਆਪਣਾ ਆਪ ਤੂੰ ਆਪ ਪਛਾਣੇ, ਹੋਂ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰੇ ਕਰਮਲ, ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਪਰਮ ਪਉ ਤੀਠਾ ਜੀਓ। ਮਾਝ ਮਹੱਲਾ ਪੰਜਵਾਂ। ਝੂਠਾ ਮੰਗਣ ਜੇ ਕੋਈ ਮੰਗੇ, ਤਿਸ ਕੋ ਮਰਤੇ ਕਰੀ ਨ ਲਾਗੈ, ਪਾਰ ਬ੍ਰਹਮ ਜੋ ਸਦ ਹੀ ਸੇਵੇ, ਸੋ ਗੁਰ ਮਿਲ ਨਿਹਚਲ ਕਹਿਣਾ। ਪ੍ਰੇਮ ਭਗਤ ਜਿਸ ਕੇ ਮਨ ਲਾਗੀ, ਗੁਣ ਗਾਵੇ ਅਨ ਦਿਨ ਨਿਤ ਜਾਗੀ, ਬਾਂ ਪਕੜ ਤਿਸ ਸਵਾਮੀ ਮੇਲੇ, ਜਿਸ ਕੇ ਮਸਤਕ ਲਹਿਣਾ। ਚਰਨ ਕਮਲ ਭਗਤਾਂ ਮਨ ਬੁੱਠੈ, ਬਿਨ ਪਰਮੇਸ਼ਰ ਸਗਲੇ ਮੁੱਠੈ, ਸੰਤ ਜਨਾ ਕੀ ਤੋੜ ਨਿਤ ਵਾਂਛੇ, ਨਾਮ ਸੱਚੇ ਕਾ ਗਹਿਣਾ। ਉਠਤ ਬੈਠਤ ਹਰ ਹਰ ਗਾਈਏ, ਜਿਸ ਸਿਮਰਤ ਵਰ ਨੇ ਚਲ ਪਾਈਐ, ਨਾਨਕ ਕੋ ਪ੍ਰਭ ਹੋਏ ਦਿਆਲਾ, ਤੇਰਾ ਕੀਤਾ ਸਹਿਣਾ। ਰਾਗ ਮਾਝ ਅਸ਼ਟਪਦੀਆਂ। ਮਹੱਲਾ ਪਹਿਲਾ। ਘਰ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ਼ਬਦ ਰੰਗਾਏ ਹੁਕਮ ਸਵਾਏ, ਸੱਚੀ ਦਰਗਹਿ ਮਹਿਲ ਬੁਲਾਏ, ਸੱਚੇ ਦੀਨ ਦਿਆਲ ਮੇਰੇ ਸਾਹਿਬਾਂ, ਸੱਚੇ ਮਤ ਪਤਿਆ ਬਣਿਆ, ਹੋਂ ਵਾਰੀ ਜੀਓ ਵਾਰੀ ਸ਼ਬਦ ਸੁਹਾਵਣਿਆ, ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਮਤੀ ਮਨ ਵਸਾਵਣਿਆ, ਰਹੋ ਨਾ ਕੋ ਮੇਰਾ ਹੋਂ ਕਿਸ ਕੇਰਾ, ਸਾਚਾ ਠਾਕਰ ਤਿਰਪਵਣ ਮੇਰਾ, ਹੋਮੇ ਕਰ ਕਰ ਜਾਏ ਕਨੇਰੀ, ਕਰ ਅਵਗਣ ਪਛਤਾ ਬਣਿਆ, ਹੁਕਮ ਪਛਾਣੇ ਸੋ ਹਰ ਗੁਣ ਵਖਾਣੇ, ਗੁਰ ਕੇ ਸ਼ਬਦ ਨਾਮ ਨਿਸਾਣੇ, ਸਭਨਾ ਕਾ ਦਰ ਲੇਖਾ ਸੱਚੇ, ਛੋਟਸ ਨਾਮ ਸੁਹਾ ਬਣਿਆ, ਮਨ ਮੁਖ ਭੂਲਾ ਠੌਰ ਨਾ ਪਾਏ, ਜਮ ਦਰ ਵੱਧਾ ਚੋਟਾ ਖਾਏ, ਬਿਨ ਨਾ ਵੇਖੋ ਸੰਗ ਨਾ ਸਾਥੀ, ਮੁਕਤੇ ਨਾਮ ਤਿਹਾ ਬਣਿਆ, ਸਾਕਤ ਕੂੜੇ ਸੱਚ ਨਾ ਪਾਵੈ, ਦੁਬਦਾ ਵਾਧਾ ਵੈ ਜਾਵੈ, ਲਿਖਿਆ ਲੇਖ ਨ ਮੇਟੇ ਕੋਈ, ਗੁਰਮੁਖ ਮੁਕਤ ਕਰਾ ਬਣਿਆ, ਪੇਯੜੇ ਪਿਰ ਜਾਤੋ ਨਾਹੀ, ਝੂਠ ਵਿਛੋਨੀ ਤੋਰੋ ਵਿਤਾਹੀ, ਅਵਗਣ ਮੁੱਠੀ ਮਹਿਲ ਨ ਪਾਏ, ਅਵਗੁਣ ਗੁਣ ਬਖਸਾ ਬਣਿਆ, ਪੇੜੇ ਜਿਨ ਜਾਤਾ ਪਿਆਰਾ, ਗੁਰਮੁਖ ਬੂਝੇ ਤਤ ਵਿਚਾਰਾ, ਆਵਣ ਜਾਣਾ ਠਾਕਰ ਹਾਏ, ਸੱਚੇ ਨਾਮ ਸਮਾ ਬਣਿਆ, ਗੁਰਮੁਖ ਬੂਝੇ ਅਕਥ ਕਹਾਵੈ, ਸੱਚੇ ਠਾਕਰ ਸੱਚੋ ਪਾਵੈ, ਨਾਨਕ ਸੱਚ ਕਹੇ ਬੇਨੰਤੀ, ਸੱਚ ਮਿਲੇ ਗੁਣ ਗਾ ਬਣਿਆ। ਮਾਝ ਮਹੱਲਾ ਤੀਜਾ। ਘਰ ਪਹਿਲਾ। ਕਰਮ ਹੋਵੇ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿੱਤ ਲਾਏ, ਹਉਮੈ ਮਹਿਰ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚਕਾ ਬਣਿਆ ਹੋ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੀ ਅੰਦਿਨ ਹਰ ਗੁਣ ਗਾ ਬਣਿਆ ਰਹਾਓ ਤਨ ਮਨ ਖੋਜੇ ਤਾਂ ਨਾਉ ਪਾਏ ਤਾਵਤ ਰਾਖੇ ਠਾਕ ਰਹਾਏ ਗੁਰ ਕੀ ਬਾਣੀ ਅਨਹਦ ਗਾਵੈ ਸਹਿਜੇ ਭਗਤ

ਕਾਂਟਾ ਠਾਕ ਰਹਾਇਆ, ਗੁਰਸਾਖੀ ਮਿਟਿਆ ਅੰਧਿਆਰਾ, ਬਜਰ ਕਪਾਟ ਖੁਲਾ ਬਣਿਆ, ਹੋਮੇ ਮਾਰ ਮਨ ਵਸਾਇਆ, ਗੁਰ ਚਰਨੀ ਸਦਾ ਚਿੱਤ ਲਾਇਆ, ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਤਿਆ ਬਣਿਆ, ਜੀਵਨ ਮਰਨਾ ਸਭ ਤੁਦੇ ਤਾਈ, ਜਿਸ ਬਖਸ਼ੇ ਤਿਸ ਦੇ ਵਡਿਆਈ, ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਣਿਆ। ਮਾਝ ਮਹੱਲਾ ਤੀਜਾ। ਮੇਰਾ ਪ੍ਰਭ ਨਿਰਮਲ ਆ ਗਏ ਮਿਆ ਪਹਾਰਾ, ਬਿਨ ਤੱਕੜੀ ਤੋਲੇ ਸੰਸਾਰਾ, ਗੁਰਮੁਖ ਹੋਵੇ ਸੋਈ ਬੂਝੈ, ਗੁਣ ਕੈ ਗੁਣੀ ਸਮਾ ਬਣਿਆ, ਓਂ ਵਾਰੀ ਜਿਉ ਵਾਰੀ, ਹਰ ਕਾ ਨਾਮ ਮਨ ਵਸਾ ਬਣਿਆ, ਜੋ ਸੱਚ ਲਾਗੇ ਸੇ ਅਨ ਦਿਨ ਜਾਗੇ, ਦਰ ਸੱਚੇ ਸੋਭਾ ਪਾ ਬਣਿਆ ਰਹਾਉ, ਆਪ ਸੁਣੇ ਤੈ ਆਪੇ ਵੇਖੈ, ਜਿਸਨੂੰ ਨਦਰ ਕਰੇ ਸੋਈ ਜਨ ਲੇਖੈ, ਆਪੇ ਲਾਏ ਲਏ ਸੋ ਲਾਗੇ, ਗੁਰਮੁਖ ਸੱਚ ਕਮਾ ਬਣਿਆ, ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ, ਪੂਰਵ ਲਿਖਿਆ ਸੋ ਮੇਟਣਾ ਨਾ ਜਾਏ, ਜਿਨ ਸਤਿਗੁਰ ਮਿਲਾਇਆ ਸੇ ਬੜ ਪਾਗੀ, ਪੂਰੇ ਕਰਮ ਮਿਲਾ ਬਣਿਆ, ਭੇੜ ਹੈ ਧਨ ਅਨ ਦਿਨ ਸੋਤੀ, ਕੰਤ ਵਿਸਾਰੀ ਅਵਗੁਣ ਮੁਤੀ, ਅਨ ਦਿਨ ਸਦਾ ਫਿਰੇ ਬਿਲ ਲਾਤੀ, ਬਿਨ ਫਿਰ ਨੀਂਦ ਨ ਪਾ ਬਣਿਆ, ਭੇੜੇ ਸੁਖਦਾਤਾ ਜਾਤਾ, ਹੋਮੇ ਮਾਰ ਗੁਰ ਸ਼ਬਦ ਪਛਾਤਾ, ਸੇਜ ਸੁਹਾਵੀ ਸਦਾ ਪਿਰ ਰਾਵੇ, ਸੱਚ ਸਿੰਗਾਰ ਬਣਾ ਬਣਿਆ, ਲੱਖ ਚੁਰਾਸੀ ਜੀ ਉਪਾਏ, ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ, ਕਿਲ ਵਿਖ ਕਾਟ ਸਦਾ ਜਨ ਨਿਰਮਲ, ਦਰ ਸੱਚੇ ਨਾਮ ਸੁਹਾ ਬਣਿਆ, ਲੇਖਾ ਮੰਗੇ ਤਾਂ ਕਿਨ ਦੀ ਹੈ, ਤਾਂ ਕਿਨ ਦੀ ਹੈ, ਸੁਖ ਨਾਹੀ ਫੁਨ ਦੂਹੈ ਤੀ ਹੈ, ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾ ਬਣਿਆ, ਆਪ ਕਰੇ ਤੈ ਆਪ ਕਰਾਏ, ਪੂਰੇ ਗੁਰ ਕੇ ਸ਼ਬਦ ਮਿਲਾਏ, ਨਾਨਕ ਨਾਮ ਮਿਲੇ ਵਡਿਆਈ, ਆਪੇ ਮੇਲ ਮਿਲਾ ਬਣਿਆ। ਮਾਝ ਮਹੱਲਾ ਤੀਜਾ। ਇੱਕੋ ਆਪ ਫਿਰੇ ਪਰਛੰਨਾ, ਗੁਰਮੁਖ ਵੇਖਾ ਤਾਂ ਇਹੋ ਮਨ ਭਿੰਨਾ, ਤ੍ਰਿਸ਼ਨਾ ਤਜ ਸਹਿ ਸੁਖ ਪਾਇਆ, ਏਕੋ ਮਨ ਵਸਾ ਬਣਿਆ, ਹੋ ਵਾਰੀ ਜਿਉ ਵਾਰੀ, ਇਕ ਸਿਉ ਚਿੱਤ ਲਾ ਬਣਿਆ, ਗੁਰਮਤੀ ਮਨ ਇੱਕ ਤਕਾਰ ਆਇਆ, ਸੱਚੇ ਰੰਗ ਰੰਗਾ ਬਣਿਆ ਰਹੋ, ਇਹੋ ਜਗ ਪੂਲਾ ਤੈਂ ਆਪ ਭੁਲਾਇਆ, ਇੱਕ ਵਿਸਾਰ ਦੂਜੇ ਲੋਭਾਇਆ, ਅਨ ਦਿਨ ਸਦਾ ਫਿਰੇ ਪਰਮ ਪੂਲਾ, ਬਿਨ ਨਾਵੇ ਦੁੱਖ ਪਾ ਬਣਿਆ, ਜੋ ਰੰਗ ਰਾਤੇ ਕਰਮ ਵਿਧਾਤੇ, ਗੁਰ ਸੇਵਾ ਤੇ ਜੁਗ ਚਾਰੇ ਜਾਤੇ, ਜਿਸਨੂੰ ਆਪ ਦੇ ਵਡਿਆਈ, ਹਰ ਕੇ ਨਾਮ ਸਮਾ ਬਣਿਆ, ਮਾਇਆ ਮੋਹਰ ਚੇਤੇ ਨਾਹੀ, ਜਮ ਪਰਵਧਾ ਦੁੱਖ ਸਹਾਈ, ਅੰਨਾ ਬੋਲਾ ਕਿਛ ਨਦਰ ਨਾ ਆਵੇ, ਮਨਮੁਖ ਪਾਪ ਪਚਾ ਬਣਿਆ, ਇੱਕ ਰੰਗ ਰਾਤੇ ਜੋ ਤੁਧ ਆਪ ਲਿਵਲਾਏ, ਭਾਏ ਭਗਤ ਤੇਰੇ ਮਨ ਪਾਏ, ਸਤਿਗੁਰ ਸੇਵਣ ਸਦਾ ਸੁਖਦਾਤਾ, ਸਭ ਇੱਛਾ ਆਪ ਪੁਚਾ ਬਣਿਆ, ਹਰ ਜੀਉ ਤੇਰੀ ਸਦਾ ਸਰਣਾਈ, ਆਪੇ ਬਖਸ਼ੇ ਦੇ ਵਡਿਆਈ, ਜਮ ਕਾਲ ਤੇ ਸਨੇੜ ਨਾ ਆਵੇ, ਜੋ ਹਰ ਹਰ ਨਾਮ ਤਿਹਾ ਬਣਿਆ, ਅਨ ਦਿਨ ਰਾਤੇ ਜੋ ਹਰ ਪਾਏ, ਮੇਰੇ ਪ੍ਰਭ ਮੇਲੇ ਮੇਲ ਮਿਲਾਏ, ਸਦਾ ਸਦਾ ਸੱਚੇ ਤੇਰੀ ਸਰਣਾਈ, ਤੂੰ ਆਪੇ ਸੱਚ ਬੁਝਾ ਬਣਿਆ, ਜਿਨ ਸੱਚ ਜਾਤਾ ਸੇ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਬਖਾਣੇ, ਨਾਨਕ ਨਾਮ ਰਤੇ ਬੇਰਾਗੇ, ਨਿਜ ਘਰ ਤਾੜੀ ਲਾਵਣਿਆ। ਮਾਝ ਮਹੱਲਾ ਤੀਜਾ। ਸ਼ਬਦ ਮਰੇ ਸੋ ਮੋਆ ਜਾਪੇ, ਕਾਲ ਨਾ ਜਾਪੇ ਚਾਂਪੇ, ਦੁੱਖ ਨਾ ਸੰਤਾਪੇ, ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾਵਣਿਆ, ਹੋ ਵਾਰੀ ਜਿਉ ਵਾਰੀ, ਹਰ ਕੇ ਨਾਏ ਸੋਭਾ ਪਾਵਣਿਆ, ਸਤਿਗੁਰ ਸੇਵ ਸੱਚ ਚਿੱਤ ਲਾਇਆ, ਗੁਰਮਤੀ ਸਹਿਜ ਸਮਾਵਣਿਆ ਰਹਾਉ, ਕਾਇਆ ਕੱਚੀ ਕੱਚਾ ਚੀਰ ਹੰਡਾਏ, ਦੂਜੇ ਲਾਗੇ ਮਹਿਲ ਨਾ ਪਾਏ, ਅਨ ਦਿਨ ਜਲਦੀ ਫਿਰੇ ਦਿਨ ਰਾਤੀ, ਬਿਨ ਫਿਰ ਬਹੁਤ ਦੁੱਖ ਪਾ ਬਣਿਆ, ਦੇਹੀ ਜਾਤ ਨਾ ਅੱਗੇ ਜਾਏ, ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸੱਚ ਕਮਾਏ, ਸਤਿਗੁਰ ਸੇਵਨ ਸੇ ਤਨਵੰਤੀ, ਇੱਥੇ ਉੱਥੇ ਨਾਮ ਸਮਾ ਬਣਿਆ, ਭੈ ਪਾਏ ਸ਼ਿੰਗਾਰ ਬਣਾਏ, ਗੁਰ ਪ੍ਰਸਾਦੀ ਮਹਿਲ ਘਰ ਪਾਏ, ਅਨ ਦਿਨ ਸਦਾ ਰਵੇ ਦਿਨ ਰਾਤੀ, ਮਜੀਠੇ ਰੰਗ ਬਣਾ ਬਣਿਆ, ਸਭਨਾ ਪਿਰ ਵਸੇ ਸਦਾ ਨਾਲੇ, ਗੁਰ ਪ੍ਰਸਾਦੀ ਕੋ ਨਦਰ ਨਿਹਾਲੇ, ਮੇਰਾ ਪ੍ਰਭ ਆਤੀ ਉੱਚੋ ਉੱਚਾ, ਕਰ ਕਿਰਪਾ ਆਪ ਮਿਲਾ ਬਣਿਆ, ਮਾਇਆ ਮੋਹ ਇਹੋ ਜਗ ਸੋਤਾ, ਨਾਮ ਵਿਸਾਰ ਅੰਤ ਵਿਗੋਤਾ, ਜਿਸ ਦੇ ਸੋਤਾ ਸੋ ਜਗਾਏ, ਗੁਰਮਤੀ ਸੋ ਜੀ ਪਾਵਣਿਆ, ਅਪਿਓ

0: ਸੋ ਭਰ ਮੰਗਵਾਏ, ਗੁਰ ਪ੍ਰਸਾਦ ਮੁਕਤ ਗਤ ਪਾਏ। ਭਗਤੀ ਰਤਾ ਸਦਾ ਬੇਰਾਗੀ, ਆਪ ਮਾਰ ਮਿਲਾ ਬਣਿਆ। ਆਪ ਪਾਏ ਧੰਦੇ ਲਾਏ, ਲੱਖ ਚੁਰਾਸੀ ਰਿਜਕ ਆਪ ਫੜਾਏ। ਨਾਨਕ ਨਾਮ ਧਿਆਏ ਸੱਚ ਰਾਤੇ, ਜੋ ਤਿਸ ਪਾਵੇ ਸੋ ਕਾਰ ਕਮਾ ਬਣਿਆ। ਮਾਝ ਮਹੱਲਾ ਤੀਜਾ। ਅੰਦਰ ਹੀਰਾ ਲਾਲ ਬਣਾਇਆ, ਗੁਰ ਕੇ ਸ਼ਬਦ ਪਰਖ ਪਰਖਾਇਆ। ਜਿਨ ਸੱਚ ਪੱਲੇ ਸੱਚ ਵਖਾਣੇ, ਸੱਚ ਕਸਵੱਟੀ ਲਾ ਬਣਿਆ। ਹੋਂ ਵਾਰੀ ਜੀਓ ਵਾਰੀ, ਗੁਰ ਕੀ ਬਾਣੀ ਮਨ ਵਸਾ ਬਣਿਆ। ਅੰਜਨ ਮਾਏ ਨਿਰੰਜਨ ਪਾਇਆ, ਜੋਤੀ ਜੋਤ ਮਿਲਾ ਬਣਿਆ ਰਹੋ। ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਅਤਿ ਅਗਮਾ ਪਾਰਾ। ਗੁਰਮੁਖ ਹੋਵੇ ਸੋਈ ਪਾਏ, ਆਪੇ ਬਖਸ਼ ਮਿਲਾ ਬਣਿਆ। ਮੇਰਾ ਠਾਕੁਰ ਸੱਚ ਦ੍ਰਿੜਾਏ, ਗੁਰਪ੍ਰਸਾਦੀ ਸੱਚ ਚਿੱਤ ਲਾਏ। ਸੱਚੋ ਸੱਚ ਵਰਤੇ ਸਭ ਥਾਈਂ, ਸੱਚੇ ਸੱਚ ਸਮਾ ਬਣਿਆ। ਬੇਪਰਵਾਹ ਸੱਚ ਮੇਰਾ ਪਿਆਰਾ, ਕਿਲ ਵਿਖੇ ਅਵਗਣ ਕਾਟਣਹਾਰਾ। ਪ੍ਰੇਮ ਪ੍ਰੀਤ ਸਦਾ ਧਿਆਈਐ, ਭਾਏ ਭਗਤ ਦ੍ਰਿੜਾ ਬਣਿਆ। ਤੇਰੀ ਭਗਤ ਸੱਚੀ ਜੈ ਸੱਚੇ ਪਾਵੇ, ਆਪੇ ਦੇਨ ਪਛੋਤਾਵੇ। ਸਭਨਾ ਜੀਆਂ ਕਾ ਇੱਕੋ ਦਾਤਾ, ਸ਼ਬਦੇ ਮਾਰ ਜਿਵਾ ਬਣਿਆ। ਹਰ ਤੁਦ ਵਾਜੋ ਮੈਂ ਕੋਈ ਨਾਹੀ, ਹਰ ਤੁਦ ਸੇਵੀ ਤੈਂ ਤੁਦ ਛਲਾ ਸਲਾਹੀ। ਆਪੇ ਮੇਲ ਲਿਓ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾ ਬਣਿਆ। ਮੈਂ ਹੋਰ ਨਾ ਕੋਈ ਤੁਦੇ ਜਿਹਾ, ਤੇਰੀ ਨਦਰ ਸੀ ਜਸ ਦੇਹਾ। ਅੰਦਿਨ ਸਾਰ ਸੰਭਾਲ ਹਰ ਰਾਖੇ, ਗੁਰਮੁਖ ਸਹਿਜ ਸਮਾ ਬਣਿਆ। ਤੁਦ ਜੇਵਣ ਮੈਂ ਹੋਰ ਨਾ ਕੋਈ, ਤੁਦ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਕੜ।
1: ਮਾਨ ਮਹੱਲਾ ਤੀਜਾ। ਸਭ ਘੜੇ ਆਪੇ ਭੋਗਣ ਹਾਰਾ, ਲੱਖ ਵਰਤੇ ਗਾਮੇ ਪਾਰਾ। ਗੁਰ ਕੇਸ਼ਾ ਮੇਰਾ ਹਰਤਾ ਧਿਆਈਏ, ਸਹਿਬੇ ਸੱਚ ਸੁਣਾ ਬਣਿਆ। ਹਉ ਵਾਰੀ ਜੋ ਵਾਰੀ, ਗੁਰ ਸ਼ਬਦ ਮਨ ਵਸਾ ਬਣਿਆ। ਸ਼ਬਦ ਸੂਜੈ ਤਾਂ ਮਨ ਸਿਓ ਲੂਜੈ, ਮਨਸਾ ਮਾਰ ਸਮਾ ਬਣਿਆ ਰਹਾਉ। ਪੰਚ ਦੂਤ ਮੋਹੇ ਸੰਸਾਰਾ, ਮਨਮੁਖ ਅੰਧੇ ਸੁਧ ਨਜ਼ਾਰਾ। ਗੁਰਮੁਖ ਹੋਵੇ ਸੋ ਆਪਣਾ ਘਰ ਰਾਖੇ, ਪੰਚ ਦੂਤ ਸ਼ਬਦ ਪਛਾ ਬਣਿਆ। ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ, ਸਹਿਜੇ ਪ੍ਰਭ ਸੇਵੇ ਅੰਦਨ ਮਾਤੇ। ਮਿਲ ਪ੍ਰੀਤਮ ਸੱਚੇ ਗੁਣ ਗਾਵੇ, ਹਰ ਦਰ ਸੋਭਾ ਪਾ ਬਣਿਆ। ਇੱਕ ਮੈਂ ਏਕੇ ਆਪੇ ਪਾਇਆ, ਦੁਬਦਾ ਦੂਜਾ ਤ੍ਰੇ ਬਦਮਾਇਆ। ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾ ਬਣਿਆ। ਸਭ ਹੈ ਸੱਚਾ ਜੇ ਸੱਚੇ ਭਾਵੇ, ਜਿਨ ਸਜਾਤਾ ਸੋ ਸਹਿਜ ਸਮਾਵੇ। ਗੁਰਮੁਖ ਕਰਨੀ ਸੱਚੇ ਸੇਵੇ, ਸੱਚੇ ਜਾਏ ਸਮਾ ਬਣਿਆ। ਸੱਚੇ ਬਾਜੋ ਕੋ ਅਵਰ ਨ ਦੂਆ, ਦੂਜੇ ਲਾਗ ਜਗ ਖਪ ਖਮੂਆ। ਗੁਰਮੁਖ ਹੋਵੇ ਸੋ ਇੱਕੋ ਜਾਣੇ, ਇੱਕੋ ਸੇਵ ਸੁਖ ਪਾਵਣਿਆ। ਜੇ ਜਨ ਸਭ ਸਰਣ ਤੁਮਾਰੀ, ਆਪੇ ਧਰ ਦੇਖੇ ਕੱਚੇ ਪੱਕੀ ਸਾਰੀ। ਅੰਧਨ ਆਪੇ ਕਾਰ ਕਰਾਏ, ਆਪੇ ਮੇਲ ਮਿਲਾ ਬਣਿਆ। ਤੂੰ ਆਪੇ ਮੇਲੇ ਵੇਖੇ ਅਧੂਰ, ਸਭ ਮੈਂ ਆਪ ਰਹਿਆ ਭਰਪੂਰ। ਨਾਨਕ ਆਪੇ ਆਪ ਵਰਤੇ, ਗੁਰਮੁਖ ਸੋਝੀ ਪਾਵਣਿਆ। ਬਾਜ ਮਹੱਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਮਿਲੇ ਕਿਨ ਚਕਡੀਠੀ। ਅੰਤਰ ਪ੍ਰਗਾਸ ਬਹਾਂ ਰਸ ਪੀਵੇ, ਦਰ ਸੱਚੇ ਸ਼ਬਦ ਵਜਾ ਬਣਿਆ। ਹਉ ਵਾਰੀ ਜੋ ਵਾਰੀ, ਗੁਰ ਚਰਨੀ ਚ ਦੁਲਾ ਬਣਿਆ। ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾਵੈ ਮੈਲ ਚੁਕਾ ਬਣਿਆ ਰਹਾਉ। ਤੇਰਾ ਸੱਚੇ ਕਿਨੇ ਅੰਤ ਨ ਪਾਇਆ, ਗੁਰਪ੍ਰਸਾਦ ਕਿਨੇ ਵਿਰਲੇ ਚਿਤ ਲਾਇਆ। ਤੁਧ ਸਲਾਹੇ ਨਾ ਰੱਜਾ ਕਬੂ, ਸੱਚੇ ਨਾਵੇਂ ਕੀ ਭੁਖ ਲਾ ਬਣਿਆ। ਇੱਕੋ ਵੇਖਾ ਅਵਰ ਨਬੀਆ, ਗੁਰਪ੍ਰਸਾਦੀ ਅੰਮ੍ਰਿਤ ਪੀਆ। ਗੁਰ ਕੇ ਸ਼ਬਦ ਤਿਖਾ ਨਿਵਾਰੀ, ਸਹਿਜੇ ਸੁਖ ਸੁਭਾ ਬਣਿਆ। ਰਤਨ ਪਦਾਰਥ ਪਲਰ ਤੇ ਆ ਗਏ, ਮਨ ਮੁਖ ਅੰਧਾ ਦੂਜੇ ਭਾਇ ਲਾਗੇ। ਜੋ ਬੀਜੇ ਸੋਈ ਫਲ ਪਾਏ, ਸੁਪਨੇ ਸੁੱਖ ਨ ਪਾ ਬਣਿਆ। ਆਪਣੀ ਕਿਰਪਾ ਕਰੇ ਸੋਈ ਜਿਨ ਪਾਏ, ਗੁਰ ਕਾ ਸ਼ਬਦ ਮਨ ਵਸਾਏ। ਅੰਧਨ ਸਦਾ ਰਹੇ ਪੈ ਅੰਦਰ, ਪੈ ਮਾਰ ਪਰਮ ਚੁਕਾ ਬਣਿਆ। ਪਰਮ ਚੁਕਾਇਆ ਸਦਾ ਸੁਖ ਪਾਇਆ, ਗੁਰ ਪ੍ਰਸਾਦੀ ਪਰਮ ਪਦ ਪਾਇਆ। ਅੰਤਰ ਮਹਿਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾ ਬਣਿਆ। ਸਿਮਰ ਸਾਤਰ ਬੇਦ ਬਖਾਣੇ, ਭਰਮੇ ਪੂਲਾ ਤੱਤ ਨ ਜਾਣੇ। ਬਿਨ ਸਤਿਗੁਰ ਸੇਵੇ ਸੁੱਖ ਨ ਪਾਏ, ਦੁੱਖੋ ਦੁੱਖ ਕਮਾ ਬਣਿਆ। ਆਪ ਕਰੇ ਕਿਸੇ ਆਖੇ ਕੋਈ, ਆਖਣ ਜਾਈਏ ਜੇ ਭੂਲਾ ਹੋਈ। ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ, ਮਾਜ ਮਹੱਲਾ ਤੀਜਾ। ਆਪੇ ਰੰਗੇ ਸਹਿ ਸੁਭਾਏ, ਗੁਰ ਕੇ ਸ਼ਬਦ ਹਰ ਰੰਗ ਚੜਾਏ, ਮੰਤਨ ਰੱਤਾ ਰਸਨਾ ਰੰਗ ਚਲੂਲੀ, ਪੈ ਪੈ ਰੰਗ ਚੜਾਵਣਿਆ, ਹਉ ਵਾਰੀ ਜੂ ਵਾਰੀ ਨਿਰਭਉ ਮਨ ਵਸਾਵਣਿਆ, ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ, ਬਿਖ ਭੌਜਲ ਸ਼ਬਦ ਤਰਾਵਣਿਆ ਰਹਾਉ। ਮਨ ਮੁਖ ਮੁਗਧ ਕਰੇ ਚਿਤਰਾਈ, ਨਾਤਾ ਧੋਤਾ ਥਾਂ ਨ ਪਾਈ, ਜੇ ਆਇਆ ਤੇਹਾ ਜਾਸੀ ਕਰੇ ਅਵਗਣ ਪਛੋ ਤਾਵਣਿਆ, ਮਨਮੁਖ ਅੰਧੇ ਕਿਛੂ ਨ ਸੂਝੇ, ਮਰਨ ਲਿਖਾਏ ਆਏ ਨਹੀਂ ਬੂਝੇ, ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਮੇ ਜਨਮ ਗਵਾਵਣਿਆ। ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਐ ਮੋਖ ਦੁਆਰ, ਅੰਦਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾਵਣਿਆ, ਰਸਨਾ ਹਰ ਰਸ ਰਾਤੀ ਰੰਗ ਲਾਏ, ਮੰਤਰ ਮੋਇਆ ਸਹਿ ਸਪਾਏ, ਸਹਿਜੇ ਪੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾਵਣਿਆ। ਜਿਸ ਅੰਦਰ ਰੰਗ ਸੋ, ਜਿਸ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੇ ਸ਼ਬਦ ਸਹਿਜੇ ਸੁੱਖ ਸਮਾਵੇ, ਹੋਮ ਬਲਿਹਾਰੀ ਸਦਾ ਤਿੰਨ ਵਿਟੂ, ਗੁਰ ਸੇਵਾ ਚਿਤ ਲਾਵਣਿਆ। ਸੱਚਾ ਸੱਚੋ ਸੱਚ ਭਤੀਜੇ, ਗੁਰ ਪ੍ਰਸਾਦੀ ਅੰਦਰ ਪੀਜੇ, ਬੈਸ ਸਥਾਨ ਹਰ ਗੁਣ ਗਾਵੇ, ਆਪੇ ਕਰਮ ਸਤਿ ਮਨਾਵਣਿਆ। ਜਿਸਨੂੰ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਹਮੇ ਜਾਏ, ਨਾਨਕ ਨਾਮ ਵਸੇ ਮਨ ਅੰਤਰ, ਦਰ ਸੱਚੇ ਸੋਭਾ ਪਾਵਣਿਆ। ਮਾਜ ਮਹੱਲਾ ਤੀਜਾ। ਸਤਿਗੁਰ ਸੇਵੇ ਵੱਡੀ ਵਡਿਆਈ, ਹਰ ਕੀ ਚਿੰਤ ਹਰ ਜੀ ਚਿੰਤ ਵਸੇ ਮਨ ਆਈ, ਹਰ ਜੀ ਸਫਲਿਓ ਬਿਰਖ ਹੈ ਅੰਮ੍ਰਿਤ, ਜਨ ਪੀਤਾ ਤਿਸ ਤਿਖਾ ਲਿਖਾਵਣਿਆ, ਹਉ ਵਾਰੀ ਜਿਉਂ ਵਾਰੀ ਸਤ ਸੰਗਤ ਮੇਲ ਮਿਲਾਵਣਿਆ, ਹਰ ਸਤ ਸੰਗਤ ਆਪੇ ਮੇਲੈ, ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾ। ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹਉਮੈ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ, ਬਿਨ ਗੁਰ ਨਾਮ ਨ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲ ਲਾਏ, ਬਿਨ ਗੁਰ ਸੇਵੇ ਸੁੱਖ ਨ ਹੋਵੀ, ਪੂਰੇ ਪਾ ਗੁਰ ਪਾਵਣਿਆ। ਇਹ ਮਨ ਆਰ ਸੀ ਕੋਈ ਗੁਰਮੁਖ ਵੇਖੇ, ਮੋਰਚਾ ਨਾ ਲਾਗੇ ਜਾਂ ਹਉਮੈ ਸੋਖੇ, ਅਨਹਤ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਸਮਾਵਣਿਆ। ਬਿਨ ਸਤਿਗੁਰੂ ਕਿਹੋ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ, ਆਪੇ ਆਪ ਆਪ ਮਿਲ ਰਹੇ ਆ, ਸਹਿਜੇ ਸਹਿਜ ਸਮਾਵਣਿਆ। ਗੁਰਮੁਖ ਹੋਵੇ ਸੋ ਇੱਕ ਸਿਉਂ ਲਿਵਲਾਏ, ਦੂਜਾ ਪਰਮ ਗੁਰ ਸ਼ਬਦ ਜੁਲਾਏ, ਕਾਇਆ ਅੰਦਰ ਵਣਜ ਕਰੇ ਵਪਾਰਾ, ਨਾਮ ਨਿਧਾਨ ਸੱਚ ਪਾਵਣਿਆ। ਗੁਰਮੁਖ ਕਰਨੇ ਹਰ ਕੀਰਤ ਸਾਰ, ਗੁਰਮੁਖ ਪਾਏ ਮੁਖ ਦੁਆਰ, ਅੰਦਰ ਰੰਗ ਰਤਾ ਗੁਣ ਗਾਵੇ, ਅੰਦਰ ਮਹਿਲ ਬੁਲਾਵਣਿਆ। ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ। ਮਾਜ ਮਹੱਲਾ ਤੀਜਾ। ਆਪ ਮੰਜਾਏ ਤਾਂ ਸਭ ਕੁਛ ਪਾਏ, ਗੁਰ ਸ਼ਬਦੀ ਸੱਚੀ ਲਿਵਲਾਏ, ਸੱਚ ਵਣੰਜੇ ਸੱਚ ਸੰਗ੍ਰਹਿ, ਸੱਚ ਵਪਾਰ ਕਰਾ ਬਣਿਆ, ਹਉ ਵਾਰੀ ਜੂ ਵਾਰੀ ਹਰ ਗੁਣ ਅੰਦਨ ਗਾ ਬਣਿਆ, ਹਉ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦਿਵਾ ਬਣਿਆ ਰਹਾ। ਵੇਲਾ ਵਕਤ ਸਭ ਸੁਹਾਇਆ, ਜਿਸ ਸੱਚਾ ਮੇਰੇ ਮਨ ਪਾਇਆ, ਸੱਚੇ ਸੇਵੈ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾ ਬਣਿਆ। ਪਉ ਭੋਜਨ ਸਤਿਗੁਰ ਤੁੱਠੇ ਪਾਏ, ਅੰਡਰਸ ਚੁੱਕੇ ਹਰ ਰਸ ਮਨ ਵਸਾਏ, ਸੱਚ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ। ਸਤਿਗੁਰ ਨ ਸੇਵੇ ਮੁਰਖ ਅੰਧ ਗਵਾਰਾ, ਫਿਰ ਉਹ ਕਿੱਥੋਂ ਪਾਏ ਮੋਖ ਦੁਆਰਾ, ਮਰ ਮਰ ਜੰਮੇ ਫਿਰ ਫਰਿਆਵੇ, ਜਮਦਰ ਚੋਟਾ ਖਾਵਣਿਆ। ਸ਼ਬਦ ਦੇ ਸਾਹ ਜਾਣੇ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਿਖਾਣੇ, ਸੱਚੇ ਸੇਵ ਸਦਾ ਸੁਖ ਪਾਏ, ਨੌ ਨਿਦ ਨਾਮ ਮਨ ਵਸਾਵਣਿਆ। ਸੋ ਥਾਂ ਸੁਹਾਇਆ ਜੋ ਹਰ ਮਨ ਪਾਇਆ, ਸਤਸੰਗਤ ਵੈ ਹਰ ਗੁਣ ਗਾਇਆ, ਅੰਦਨ ਹਰਸ ਲਾਹੇ ਸਾਚਾ ਨਿਰਮਲ ਨਾਦ ਵਜਾਵਣਿਆ। ਮਨ ਮੁਖ ਖੋਟੀ ਰਾਤ ਖੋਟਾ ਪਾ ਸਾਰਾ, ਕੂੜ ਕਮਾਵਣ ਦੁੱਖ ਲਾਗੇ ਪਾਰਾ, ਪਰਮੇ ਪੂਲੇ ਫਿਰਨ ਦਿਨ ਰਾਤੀ, ਮਰ ਜਨਮੇ ਜਨਮ ਗਵਾਵਣਿਆ। ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੇ ਸ਼ਬਦ ਅਧਾਰਾ, ਨਾਨਕ ਨਾਮ ਮਿਲੇ ਵਡਿਆਈ, ਦੁੱਖ ਸੁਖ ਸਭ ਕਰ ਜਾਣਿਆ। ਮਾਜ ਮਹੱਲਾ ਤੀਜਾ। ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਨਾਮੇ ਸਭ ਪਰਮ ਪੁਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਇ ਨ ਪਾਵਣਿਆ ਓਂ ਵਾਰੀ ਜੋ ਵਾਰੀ ਹਰ ਸੇਤੀ ਚਦਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਏ ਸਹਿਜੇ ਮਨ ਵਸਾਵਣਿਆ ਰਹਾਉ ਸਤਿਗੁਰ ਕੇ ਸੇਵੇ ਤਾਂ ਸਭ ਕੁਛ ਪਾਏ ਜੇ ਹੀ ਮਨਸਾ ਕਰੇ ਕਰ ਲਾਗੇ ਤੇ ਹਾ ਫਲ ਪਾਏ ਸਤਿਗੁਰ ਦਾਤਾ ਸਭਨਾ ਬੱਥੂ ਕਾ ਪੂਰੇ ਭਾਗ ਮਿਲਾਵਣਿਆ ਇਹ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਲ ਲਾਗੀ ਬਾ ਦੂਜੇ ਪਾਏ ਤੱਟ ਤੀਰਥ ਦਸੰਤਰ ਪਵੇ ਅਹੰਕਾਰੀ ਹੋਰ ਵਧੇਰੇ ਹਉਮੈ ਮਲ ਲਾਵਣਿਆ ਸਤਿਗੁਰ ਸੇਵੇ ਤਾਂ ਮਿਲ ਜਾਏ ਜੀਵ ਮਰੇ ਹਰ ਸਿਉਂ ਚ ਦਲਾਏ ਹਰ ਨਿਰਮਲ ਸੱਚ ਮੈਲ ਨ ਲਾਗੇ ਸੱਚ ਲਾਗੇ ਮੈਲ ਗਵਾ ਬਣਿਆ ਵਾਹਿਗੁਰੂ ਹੈ ਅੰਧ ਗੁਬਾਰਾ ਅਗਿਆਨੀ ਅੰਧਾ ਅੰਧ ਅੰਧਾਰਾ ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਹੇ ਫਿਰ ਬਿਸ਼ਟਾ ਮਾਹੇ ਪਚਾ ਬਣਿਆ ਮੁਕਤੇ ਸੇਵੇ ਮੁਕਤਾ ਹੋਵੇ ਹਮੇ ਮਮਤਾ ਸ਼ਬਦੇ ਖੋਵੇ ਅੰਦਰ ਹਰਜੂ ਸੱਚਾ ਸੇਵੀ ਪੂਰੇ ਪਾਗੁਰ ਪਾਵਣਿਆ ਆਪੇ ਬਖਸ਼ੇ ਮੇਲ ਮਲਾਏ ਪੂਰੇ ਗਿਰ ਕੇ ਪੂਰੇ ਗੁਰ ਤੇ ਨਾਮ ਨਿਧ ਪਾਏ ਸੱਚੇ ਨਾਮ ਸਦਾ ਮਨ ਸੱਚਾ ਸਚ ਸੇਵੇ ਦੁੱਖ ਗਵਾਵਣਿਆ ਸਦਾ ਹਜੂਰ ਦੂਰ ਨਾ ਜਾਣੋ ਗੁਰ ਸ਼ਬਦੀ ਹਰ ਅੰਤਰ ਪਛਾਣੋ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਇੱਥੇ ਸਾਚੇ ਸੋ ਆਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਹਉ ਵਾਰੀ ਜੋ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵੇ ਸੱਚ ਸਮਾਵੇ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪਣੇ ਸਾਧ ਨਾ ਪਾਵੇ ਦੂਜੇ ਪਾਏ ਮਾਇਆ ਮਨ ਪਰਮਾਵੇ ਮਾਇਆ ਮੋ ਸਭ ਸੁਧ ਗਵਾਏ ਕਰ ਅਵਗਣ ਪਛੋਤਾ ਬਣਿਆ ਸਤਿਗੁਰ ਮਿਲੇ ਤਾਂ ਤਤ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲਬ ਕਾਟੇ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਰੱਖੇ ਉਰ ਧਾਰੇ ਸੱਚ ਰਤੇ ਸਦਾ ਬੈਰਾਗੀ ਹਉਮੈ ਮਾਰ ਮਿਲਾ ਬਣਿਆ ਅੰਤਰ ਰਤਨ ਮਿਲੇ ਮਿਲਾਇਆ ਤੇ ਬਦ ਮਨਸਾ ਤੇ ਬਦ ਮਾਇਆ ਪੜ ਪੜ ਪੰਡਿਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਆਤੇ ਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿੱਧ ਸਿਰ ਸਤ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪਿਓ ਥਾਪੇ ਗੁਰਮੁਖ ਜਾਤ ਪਾਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਉਤਪਤ ਪਰ ਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਓਪਤ ਹੋਵੇ ਗੁਰਮੁਖ ਵਰਤੇ ਸਭ ਆਪੇ ਸੱਚਾ ਗੁਰਮੁਖ ਪਾਏ ਸਮਾਵਣਿਆ ਹਉ ਵਾਰੀ ਜੋ ਵਾਰੀ ਗੁਰ ਪੂਰਾ ਮਨ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬਸੰਤਰ ਖੇਲੈ ਵਡਾਣੀ ਸੋਨ ਗੁਰਾ ਜੋ ਮਰਮਰ ਜੰਮੇ ਨਗੁਰੇ ਆਵਣ ਜਾਵਣਿਆ ਤਿਨ ਕਰਤੇ ਇੱਕ ਖੇਰ ਰਚਾਇਆ ਕਾਇਆ ਸਰੀਰੇ ਵਿੱਚ ਸਭ ਕੁਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸ਼ਾਹ ਸੱਚੇ ਵਣਜਾਰੇ ਸੱਚ ਬਣੰਜੇ ਗੁਰੂ ਹਿਤ ਪਿਆਰੇ ਸੱਚ ਬਿਹਾਜੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸ਼ੀ ਕੋ ਵਧ ਕਿਉਂ ਪਾਏ ਮਨਮੁਖ ਭੂਲੇ ਲੋਕ ਸੁਭਾਏ ਬਿਨ ਰਾਸ਼ੀ ਸਭ ਖਾਲੀ ਚੱਲੇ ਖਾਲੀ ਜਾਇ ਦੁੱਖ ਪਾਵਣਿਆ ਇੱਕ ਸੱਚ ਬਣੰਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਪਾਲੇ ਮਨਮੁਖ ਅੰਦੇ ਫਿਰੇ ਬਿਤਾਲੇ ਜਿੱਥੇ ਵੱਤ ਹੋਵੇ ਤਿੱਥੋਂ ਕੋਈ ਨ ਪਾਵੇ ਮਨਮੁਖ ਪਰਮ ਪੁਲਾਵਣਿਆ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆ ਬਣਿਆ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੋ ਅੰਤ ਹੋਏ ਸਿਖਾਈ ਅਰਗਮ ਅਗੋਚਰ ਨਾਥੇ ਜੋਨੀ ਸਤਿਗੁਰ ਕੇ ਭਾਇ ਪਾਵਣਿਆ ਓ ਵਾਰੀ ਜੋ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਿਜ ਸਮਾਵਣਿਆ ਰਹਾਉ ਪੂਰਵ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਏ ਨਾ ਹੀ ਸ਼ਬਦ ਹੈ ਮੇਲ ਮਿਲਾਵਣਿਆ ਗੁਰਮੁਖ ਅਲਿਪਤ ਰਹੇ ਸੰਸਾਰੇ, ਗੁਰ ਕੇ ਤਕੀਏ ਨਾਮ ਆਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸ ਨੂੰ ਆਪੇ ਖੱਪ ਦੁੱਖ ਪਾਵਣਿਆ। ਮਨਮੁਖੀ ਅੰਧੇ ਸੋਧ ਨਕਾਈ, ਆਤਮ ਘਾਤੀ ਹੈ ਜਗਤ ਗਸਾਈ, ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਜੂਰੀ ਭਰ ਪਹੁੰਚਾਵਣਿਆ। ਇਹ ਜਗਬਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ, ਜਿਹੀ ਵਾਸ਼ਨਾ ਪਾਏ ਤੇ ਹੀ ਵਰਤੈ ਵਾਸੂ ਵਾਸ ਜਣਾ ਬਣਿਆ। ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਅਗਮੀ ਅਪਾਰਾ, ਦੁਖੀਏ ਨਿਤ ਫਿਰੇ ਬਿਲ ਲਾਂਦੇ, ਬਿਨ ਗੁਰ ਸ਼ਾਂਤ ਨ ਪਾਵਣਿਆ। ਜਿਨ ਕੀਤੇ ਸੋਈ ਵਿਦ ਜਾਣੇ, ਆਪ ਕਰੇ ਤਾਂ ਹੁਕਮ ਪਛਾਣੇ, ਜਿਹਾ ਅੰਦਰ ਪਾਏ ਤੇਹਾ ਵਰਤੇ ਆਪੇ ਬਾਹਰ ਪਾਵਣਿਆ। ਤਿਸ ਬਾਝੋਂ ਸੱਚੇ ਮੈਂ ਹੋਰ ਨ ਕੋਈ, ਤਿਸ ਜਿਸ ਲਾਇ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੇ ਕਟਿਅੰਤਰ, ਜਿਸ ਦੇ ਵੇ ਸੋ ਪਾਵਣਿਆ। ਮਾਝ ਮਹੱਲਾ ਤੀਜਾ। ਅੰਮ੍ਰਿਤ ਨਾਮ ਮਨ ਵਸਾਏ, ਹਉਮੈ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਹਉ ਵਾਰੀ ਜੂੰ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਤੇ ਆਵਣਿਆ ਰਹਾਉ। ਅੰਮ੍ਰਿਤ ਬੋਲੇ ਸਦਾ ਮੁਖ ਬੈਣੀ, ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ, ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ, ਔਰਾਂ ਆਖ ਸੁਣਾਵਣਿਆ। ਅੰਮ੍ਰਿਤ ਰੰਗ ਰਤਾ ਲਿਵਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮੰਤਰ ਅੰਮ੍ਰਿਤ ਪਿਆ ਬਣਿਆ। ਜੋਸ਼ ਕਰੇ ਸੁਚਿਤ ਨ ਹੋਈ, ਤਿਸਕਾ ਹੁਕਮ ਮੇਟ ਨ ਸਕੇ ਕੋਈ, ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆ ਬਣਿਆ। ਅਜਬ ਕੰਮ ਕਰਤੇ ਹਰ ਕੇਰੇ, ਮਨ ਭੁੱਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸੁਚਿਤ ਲਾਏ, ਅੰਮ੍ਰਿਤ ਸ਼ਬਦ ਵਜਾ ਬਣਿਆ। ਖੋਟੇ ਖਰੇ ਤੁਧੇ ਆਪ ਉਪਾਏ, ਤੁਧੇ ਆਪੇ ਪਰਖੇ ਲੋਕ ਸੁਭਾਏ, ਖਰੇ ਪਰਖ ਖਜ਼ਾਨੇ ਪਾਏ, ਖੋਟੇ ਪਰਮ ਪੁਲਾ ਬਣਿਆ। ਕਿਉਂ ਕਰ ਵੇਖਾਂ ਕਿਉਂ ਸਲਾਹੀਂ, ਗੁਰਪ੍ਰਸਾਦੀ ਸ਼ਬਦ ਸਲਾਹੀਂ, ਤੇਰੇ ਪਾਣੇ ਵਿੱਚ ਅੰਮ੍ਰਿਤ ਵਸੈ, ਤੂੰ ਪਾਣੇ ਅੰਮ੍ਰਿਤ ਪਿਆ ਬਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੈ ਹਿਰਦੇ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣਿਆ। ਮਾਝ ਮਹੱਲਾ ਤੀਜਾ। ਅੰਮ੍ਰਿਤ ਵਰਸੇ ਸਹਿਜ ਸੁਪਾਏ, ਗੁਰਮੁਖ ਵੇਲਾ ਕੋਈ ਜਿਨ ਪਾਏ, ਅੰਮ੍ਰਿਤ ਪੀ ਸਦਾ ਤਿਪਤਾਸੇ ਕਰ ਕਿਰਪਾ ਤਿਸ਼ਨਾ ਵਜਾਵਣਿਆ। ਹਉ ਵਾਰੀ ਜੂ ਵਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ, ਰਸਨਾ ਰਸ ਚਾਕ ਸਦਾ ਰਹੇ, ਰੰਗ ਰਾਤੀ ਸਹਿਜੇ ਹਰ ਗੁਣ ਗਾ ਬਣਿਆ ਰਹਾ। ਗੁਰਪ੍ਰਸਾਦੀ ਸਹਿਜ ਕਪਾਏ, ਦੁਬਦਾ ਮਾਰੇ ਇਕਸ ਸਿਉਂ ਲਿਵਲਾਏ, ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚ ਸਮਾਵਣਿਆ। ਸਭਨਾ ਪੁੱਟ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ, ਤੁਰਤੇ ਵਾਰ ਕਛੂ ਨਾ ਹੋਵੇ, ਗੁਰਮੁਖ ਸੋਝੀ ਪਾਵਣਿਆ। ਗੁਰਮੁਖ ਤੱਤ ਹੈ ਵਿਚਾਰਾ, ਅੰਮ੍ਰਿਤ ਪਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੇ ਕੋਈ ਨ ਪਾਵੇ, ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਸੇਵੇ ਸੋ ਜਨ ਸੋਹੇ, ਅੰਮ੍ਰਿਤ ਨਾਮ ਅੰਤਰ ਮਨ ਮੋਹੇ, ਅੰਮ੍ਰਿਤ ਮੰਤਨ ਬਾਣੀ ਰੱਤਾ, ਅੰਮ੍ਰਿਤ ਸਹਿ ਸੁਣਾਵਣਿਆ। ਮਨ ਮਭੂਲਾ ਦੂਜੇ ਭਾਏ ਖੁਆਏ, ਨਾਮ ਨ ਲੇਵੇ ਮਰੇ ਬਿਖ ਖਾਏ, ਅੰਦਨ ਸਦਾ ਵਿਸ਼ਟਾ ਮੈਂ ਵਾਸਾ, ਬਿਨ ਸੇਵਾ ਜਨਮ ਗਵਾਵਣਿਆ। ਅੰਮ੍ਰਿਤ ਪੀਵੇ ਜਿਸ ਨੂੰ ਆਪ ਪਿਆਏ, ਗੁਰਪ੍ਰਸਾਦੀ ਸਹਿਜ ਲਿਵਲਾਏ, ਪੂਰਨ ਪੂਰ ਰਿਹਾ ਸਭੇ ਆਪੇ, ਗੁਰਮਤਿ ਨਦਰੀ ਆਵਣਿਆ। ਆਪੇ ਆਪ ਨਿਰੰਜਨ ਸੋਈ, ਜਿਨ ਸਿਰ ਜੀਤਨੀ ਆਪੇ ਗੋਈ, ਨਾਨਕ ਨਾਮ ਸਮਾਲ ਸਦਾ ਤੂੰ, ਸਹਿਜੇ ਸੱਚ ਸਮਾਵਣਿਆ। ਮਾਝ ਮਹੱਲਾ ਤੀਜਾ। ਜੇ ਸੱਚ ਲਾਗੇ ਸੋ ਤੁਧ ਪਾਏ, ਸਦਾ ਸੱਚ ਸੇਵੇ ਸਹਿਜ ਸੁਪਾਏ, ਸੱਚੇ ਸ਼ਬਦ ਸਦਾ ਸਲਾਹੀ, ਸੱਚੇ ਮੇਲ ਮਿਲਾਵਣਿਆ। ਹਉ ਵਾਰੀ ਜੋ ਵਾਰੀ ਸੱਚ ਸਲਾਹਣਿਆ, ਸੱਚ ਧਿਆਨ ਸੇ ਸੱਚ ਰਾਤੇ, ਸੱਚੇ ਸੱਚ ਸਮਾਵਣਿਆ ਰਹਾ। ਜੈ ਦੇਖਾਂ ਸਾ ਸੁਭਨੀ ਥਾਈ, ਗੁਰਪ੍ਰਸਾਦੀ ਮਨ ਵਸਾਈ, ਸੰਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਿਖਾਵਣਿਆ, ਮਨਸਾ ਮਾਰ ਸੱਚ ਸਮਾਣੀ, ਇਨ ਮੰਡੀਠੀ ਸਭ ਆਵਣ ਜਾਣੀ, ਸਤਿਗੁਰ ਸੇਵੇ ਸਦਾ ਮਨ ਨਿਚਰ ਨਿਜ ਕਰ ਵਾਸਾ ਪਾਵਣਿਆ। ਗੁਰ ਕੇ ਸ਼ਬਦ ਹਿਰਦੇ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸਜ ਪਾਵਣਿਆ। ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲੇ ਸੇ ਬੜ ਪਾਗੀ, ਸੱਚੇ ਸ਼ਬਦ ਆਪ ਮਿਲਾਏ, ਸਤਸੰਗਤ ਸਚਗੁਣ ਨਾ ਗਾਵਣਿਆ। ਲੇਖਾ ਪੜ੍ਹੀਏ ਜੇ ਲੇਖੇ ਵਿੱਚ ਹੋਵੇ, ਉਹ ਅਗਮਿਆ ਗੋਚਰ ਸ਼ਬਦ ਸ਼ੁੱਧ ਹੋਵੇ। ਅੰਦਨ ਸੱਚ ਸ਼ਬਦ ਸਲਾਹੀ, ਹੋਰ ਕੋਈ ਨਾ ਕੀਮਤ ਪਾਵਣਿਆ। ਪੜ ਪੜ ਥਾਕੇ ਸ਼ਾਂਤ ਨਿਆਈ, ਤਿਸ਼ਨਾ ਜਾਲੇ ਸੁੱਧ ਨਕਾਈ। ਬਿਖ ਬਿਹਾਜੇ ਬਿਖ ਮੋ ਪਿਆਸੇ, ਕੂੜ ਬੋਲ ਬਿਖ ਖਾਵਣਿਆ। ਗੁਰਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ। ਨਾਨਕ ਏਕੋ ਨਾਮ ਵਰਤੇ ਮਨ ਅੰਤਰ, ਗੁਰਪ੍ਰਸਾਦੀ ਪਾਵਣਿਆ ਮਾਜ ਮੁਹੱਲਾ ਤੀਜਾ। ਵਨ ਰੂਪ ਵਰਤੇ ਸਭ ਤੇਰੇ, ਮਰ ਮਰ ਜੰਮੇ ਫਿਰ ਪਵੇ ਕਨੇਰੇ। ਤੂੰ ਏਕੋ ਨਿਚਲ ਅਗਮ ਅਪਾਰਾ, ਗੁਰਮਤੀ ਬੂਜ ਬਜਾਵਣਿਆ। ਓ ਵਾਰੀ ਜੋ ਵਾਰੀ ਰਾਮ ਨਾਮ ਮਨ ਵਸਾਵਣਿਆ, ਤਿਸ ਰੂਪ ਨ ਰੇਖਿਆ ਵਰਨ ਨ ਕੋਈ, ਗੁਰਮਤੀ ਆਪ ਬਜਾਵਣਿਆ ਰਹਾਉ। ਸਭ ਏਕਾ ਜੋ ਜਾਣੇ ਜੇ ਕੋਈ, ਸਤਿਗੁਰ ਸੇਵੈ ਪ੍ਰਗਟ ਹੋਈ। ਗੁਰ ਪ੍ਰਗਟ ਵਰਤੇ ਸਭ ਥਾਈ, ਜੋਤੀ ਜੋਤ ਮਿਲਾਵਣਿਆ। ਤਿਸ਼ਨਾ ਅਗਨ ਜਲੇ ਸੰਸਾਰਾ, ਲੋਭ ਮਾਨ ਬਹੁਤ ਹੰਕਾਰਾ। ਮਰ ਮਰ ਜਨਮੇ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾ ਬਣਿਆ। ਗੁਰ ਕਾ ਸ਼ਬਦ ਕੁਬਿਰਲਾ ਬੂਜੇ, ਆਪ ਮਾਰੇ ਤਾਂ ਤ੍ਰੇ ਬਣ ਸੂਜੇ। ਫਿਰ ਉਹ ਮਰੇ ਨਾ ਮਰ ਨਾ ਹੋਵੇ, ਸਹਿਜੇ ਸੱਚ ਸਮਾਵਣਿਆ। ਮਾਇਆ ਮੈਂ ਫਿਰ ਚਿੱਤ ਨ ਲਾਏ, ਗੁਰ ਕੇ ਸ਼ਬਦ ਸਦ ਰਹਿ ਸਮਾਏ। ਸੱਚ ਸਲਾਹੀ ਸਭ ਕਟਯੰਤਰ, ਸੱਚੋ ਸੱਚ ਸੁਹਾ ਬਣਿਆ। ਸੱਚ ਸਲਾਹੀ ਸਦਾ ਹਜੂਰੇ, ਗੁਰ ਕੇ ਸ਼ਬਦ ਰਹਿਆ ਭਰਪੂਰੇ। ਗੁਰਪ੍ਰਸਾਦੀ ਸੱਚ ਨਦਰੀ ਆਵੇ, ਸੱਚੇ ਹੀ ਸੁਖ ਪਾਵਣਿਆ। ਸੱਚ ਮਨ ਅੰਦਰ ਰਿਹਾ ਸਮਾਏ, ਸਦਾ ਸੱਚ ਨਿਹਚਲ ਆਵੇ ਨਾ ਜਾਏ। ਸੱਚੇ ਲਾਗੇ ਸੋ ਬਣ ਨਿਰਮਲ, ਗੁਰਮਤੀ ਸੱਚ ਸਮਾ ਬਣਿਆ। ਸੱਚ ਸਲਾਹੀ ਅਵਰ ਨਾ ਕੋਈ, ਜਿਤ ਸੇਵੈ ਸਦਾ ਸੁਖ ਹੋਈ। ਨਾਨਕ ਨਾਮ ਰਤੇ ਬੇਚਾਰੀ, ਸੱਚੋ ਸੱਚ ਕਮਾ ਬਣਿਆ ਮਾਜ ਮੁਹੱਲਾ ਤੀਜਾ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋ ਸਮਾਹੇ ਸਮਾਣੀ। ਨਿਰਮਲ ਬਾਣੀ ਹਰ ਸਲਾਹੀ, ਜਪ ਹਰਮ ਨਿਰਮਲ ਮੈਲ ਗਵਾ ਬਣਿਆ। ਓ ਵਾਰੀ ਜੋ ਵਾਰੀ ਸੁਖਦਾਤਾ ਮਨ ਵਸਾ ਬਣਿਆ। ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤਿਸ਼ਾ ਮਿਟਾ ਬਣਿਆ ਰਹਾਉ। ਨਿਰਮਲ ਨਾਮ ਵਸਿਆ ਮਨਿ ਆਏ, ਮੰਤਰ ਨਿਰਮਲ ਮਾਇਆ ਮੋਹ ਗਵਾਏ। ਨਿਰਮਲ ਗੁਣ ਗਾਵੇ ਨਿਤ ਸਾਚੇ ਕੇ, ਨਿਰਮਲ ਨਾਦ ਵਜਾ ਬਣਿਆ। ਨਿਰਮਲ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੂਆ ਤਿੱਥੇ ਮੋਹ ਨਮਾਇਆ। ਨਿਰਮਲ ਗਿਆਨ ਧਿਆਨ ਅਤਿ ਨਿਰਮਲ, ਨਿਰਮਲ ਬਾਣੀ ਮਨ ਵਸਾ ਬਣਿਆ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹਉਮੈ ਮੈਂ ਗੁਰ ਸ਼ਬਦ ਦੇ ਤੋਵੇ। ਨਿਰਮਲ ਵਾਜੇ ਅਨਹਦ ਧੁਨ ਬਾਣੀ, ਦਰ ਸੱਚੇ ਸੋਭਾ ਪਾ ਬਣਿਆ। ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਹਰ ਸ਼ਬਦ ਪਰੋਵੇ। ਨਿਰਮਲ ਨਾਮ ਲੱਗੇ ਬੜ ਭਾਗੀ, ਨਿਰਮਲ ਨਾਮ ਸੁਹਾ ਬਣਿਆ। ਸੋ ਨਿਰਮਲ ਜੋ ਸ਼ਬਦੇ ਸੋਹੇ, ਨਿਰਮਲ ਨਾਮ ਮੰਤਨ ਮੋਹੇ। ਸੱਚ ਨਾਮ ਮਲ ਕਦੇ ਨ ਲਾਗੇ, ਮੁਖ ਉਜਲ ਸੱਚ ਕਰਾ ਬਣਿਆ। ਮਨ ਮੈਲਾ ਹੈ ਦੂਜੇ ਭਾਏ, ਮੈਲਾ ਚੌਕਾ ਮੈਲੇ ਥਾਏ। ਸੇ ਨਿਰਮਲ ਜੋ ਹਰ ਸਾਚੇ ਪਾਏ, ਨਾਨਕ ਨਾਮ ਵਸੇ ਮਨ ਅੰਤਰ, ਗੁਰਮੁਖ ਮੈਲ ਚੁਕਾ ਬਣਿਆ। ਮੈਲਾ ਚੌਂਕਾ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ। ਮਨਮੁਖ ਮੈਲ ਦੁੱਖ ਪਾਵਣ, ਮੈਲਾ ਚੌਂਕਾ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ। ਮਨਮੁਖ ਮੈਲ ਦੁੱਖ ਪਾਵਣਿਆ, ਮੈਲੇ ਨਿਰਮਲ ਸਭ ਹੁਕਮ ਸੁਭਾਏ। ਸੇ ਨਿਰਮਲ ਜੋ ਹਰ ਸਾਚੇ ਪਾਏ, ਨਾਨਕ ਨਾਮ ਵਸੇ ਮਨ ਅੰਤਰ, ਗੁਰਮੁਖ ਮੈਲ ਚੁਕਾ ਬਣਿਆ ਮਾਜ ਮੁਹੱਲਾ ਤੀਜਾ। ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ। ਮਨ ਉਜਲ ਸਦਾ ਮੁਖ ਸੋਹੇ, ਅਤਮ ਉਜਲ ਨਾਮ ਤੇ ਆ ਬਣਿਆ। ਓ ਵਾਰੀ ਜੋ ਵਾਰੀ ਗੋਬਿੰਦ ਗੁਣ ਗਾ ਬਣਿਆ। ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾ ਬਣਿਆ ਰਹਾ। ਗੋਬਿੰਦ ਗਾਵੇ ਸਹਿ ਸੁਪਾਏ, ਗੁਰ ਕੈ ਪੈ ਉਜਲ ਹਉਮੈ ਮਿਲ ਜਾਏ। ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣਿਆ। ਮਨੁਆ ਨਾਚੇ ਭਗਤ ਡਰਾਏ, ਗੁਰ ਕੈ ਸ਼ਬਦ ਮਨੇ ਮਨ ਮਿਲਾਏ। ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸ਼ਬਦੇ ਨਿਰਤ ਕਰਾਵਣਿਆ। ਉੱਚਾ ਕੂਕੇ ਤਨੇ ਪਛਾੜੇ, ਮਾਇਆ ਮੋਹ ਜੋਹਿਆ ਜਮਕਾਲੇ। ਮਾਇਆ ਮੋਹ ਇਸ ਮਨੇ ਨਚਾਏ, ਅੰਤਰ ਕਵਟ ਦੁੱਖ ਪਾਵਣਿਆ। ਗੁਰਮੁਖ ਭਗਤ ਜਾਂ ਆਪ ਕੁਰਾਏ, ਤਨ ਮਨ ਰਾਤਾ ਸਹਿਜ ਸੁਪਾਏ, ਬਾਣੀ ਵੱਜੇ ਸ਼ਬਦ ਵਜਾਏ, ਗੁਰਮੁਖ ਭਗਤ ਥਾਏ ਪਾਵਣਿਆ, ਬਹੁਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜਬੰਧ ਨਾਚੇ, ਦੂਜੇ ਪੈ ਦੁੱਖ ਪਾਵਣਿਆ, ਜਿਸ ਅੰਤਰ ਪ੍ਰੀਤ ਲੱਗੇ ਸੋ ਮੁਕਤਾ, ਇੰਦਰੀ ਵਸ ਸੰਜਮ ਜੁਗਤਾ, ਗੁਰ ਕੇ ਸ਼ਬਦ ਸਦਾ ਹਰ ਧਿਆਏ, ਇਹ ਹਾ ਭਗਤ ਹਰ ਪਾਵਣਿਆ, ਗੁਰਮੁਖ ਭਗਤ ਉਚਾਰੇ ਹੋਈ, ਹੋਰ ਭਗਤ ਨਾ ਪਾਏ ਕੋਈ, ਨਾਨ ਨਾਮ ਗੁਰ ਭਗਤੀ ਪਾਈਏ, ਗੁਰ ਚਰਨੀ ਚਿਤ ਲਾਵਣਿਆ, ਮਾਜ ਮਹੱਲਾ ਤੀਜਾ, ਸੱਚਾ ਸੇਵੀ ਸੱਚ ਸੁਲਾਹੀ, ਸੱਚੇ ਨਾ ਦੁੱਖ ਕਬੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤਿ ਮਨ ਵਸਾਵਣਿਆ, ਆਉਂ ਵਾਰੀ ਜੋ ਵਾਰੀ ਸੁਖ ਸਹਿਜ ਸਵਾਦ ਲਗਾਵਣਿਆ, ਜੋ ਹਰ ਸੇਵੇ ਸੇ ਸਦਾ ਸੋਹੇ, ਸੋਭਾ ਸੁਰਤ ਸੁਹਾਵਣਿਆ ਰਹਾਉ, ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਪਾਏ, ਸੱਚ ਬਾਣੀ ਤੁਧੇ ਸਲਾਹਨ, ਰੰਗਰਾਤੇ ਭਗਤ ਕਰਾਵਣਿਆ, ਸਭ ਕੋ ਸੱਚੇ ਹਰ ਜੀਉ ਤੇਰਾ, ਗੁਰਮੁਖ ਮਿਲੇ ਤਾਂ ਚੁੱਕੈ ਫੇਰਾ, ਜਾਂ ਤੁਧ ਭਾਵਿਤ ਨਾ ਇੰਡ ਚਾਵੇਂ, ਤੂੰ ਆਪੇ ਨਾਉਂ ਜਪਾਵਣਿਆ, ਗੁਰਮਤੀ ਹਰ ਮਨ ਵਸਾਇਆ, ਹਰ ਸੋਗ ਸਭ ਮੋਹ ਗੁਆਇਆ, ਇਕਸ ਸਿਉਂ ਲਿਵ ਲਾਗੀ ਸਦ ਹੀ, ਹਰ ਨਾਮ ਮਨ ਵਸਾਵਣਿਆ, ਭਗਤ ਰੰਗ ਰਾਤੇ ਸਦਾ ਤੇਰੇ ਚਾਏ, ਭਗਤ ਰੰਗ ਰਾਤੇ ਸਦਾ ਤੇਰੇ ਚਾਏ, ਨੌ ਦਿਨ ਨਾ ਵਸਿਆ ਮਨ ਆਏ, ਪੂਰੇ ਭਗਤ ਸਤਿਗੁਰੂ ਪਾਇਆ, ਸ਼ਬਦੇ ਮੇਲ ਮਿਲਾ ਬਣਿਆ, ਤੂੰ ਦਿਆਲ ਸਦਾ ਸੁਖਦਾਤਾ, ਤੂੰ ਆਪੇ ਮੇਲੇ ਗੁਰਮੁਖ ਜਾਤਾ, ਤੂੰ ਆਪੇ ਦੇਵੇ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ, ਸਦਾ ਸਦਾ ਸਾਚੇ ਤੁਧ ਸਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ, ਏਕਸ ਸਿਉ ਮਨ ਰਿਹਾ ਸਮਾਏ, ਮਨ ਮਨੀਏ ਮਨੇ ਮਿਲਾਵਣਿਆ, ਗੁਰਮੁਖ ਹੋਵੇ ਸੋ ਸਲਾਹੇ, ਸੱਚ ਠਾਕੁਰ ਵੇ ਪਰਵਾਹੇ, ਨਾਨਕ ਨਾਮ ਵਸੇ ਮਨੇ ਅੰਤਰ, ਗੁਰ ਸ਼ਬਦੀ ਹਰ ਮਿਲਾਵਣਿਆ, ਮਾਜ ਮਹੱਲਾ ਤੀਜਾ, ਤੇਰੇ ਭਗਤ ਸੁਹੇ ਸਾਚੇ ਦਰਬਾਰੇ, ਗੁਰ ਕੇ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ, ਹੋ ਵਾਰੀ ਜੋ ਵਾਰੀ ਨਾਮ ਸੁਣ ਮਨ ਵਸਾਵਣਿਆ, ਹਰ ਜੋ ਸੱਚਾ ਉੱਚੋ ਉੱਚਾ ਹੋਮੇ ਮਾਰ ਮਿਲਾਵਣਿਆ ਰਹਾਉ, ਹਰ ਜੋ ਸੱਚਾ ਸਾਚੀ ਨਾਹੀ, ਗੁਰਪ੍ਰਸਾਦੀ ਕਿਸੇ ਮਿਲਾਈ, ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀ, ਸਹਿਜੇ ਸੱਚ ਸੁਭਾਵਣਿਆ, ਤੁਝ ਤੇ ਬਾਹਰ ਕਛੂ ਨਾ ਹੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਆਪੇ ਕਰੇ ਕਰਾਏ ਕਰਤਾ, ਗੁਰਮਤਿ ਆਪ ਮਿਲਾਵਣਿਆ, ਕਾਵਣ ਗੁਣਵੰਤੀ ਹਰ ਪਾਏ, ਪੈ ਪਾਏ ਸ਼ਿੰਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਵਿਦੇਸ ਸਮਾਵਣਿਆ, ਸ਼ਬਦ ਵਿਸਾਰਨ ਤਿਠਾਓ ਨਠਾਓ, ਭਰਮ ਪੂਲੇ ਜੋ ਸੁਣੇ ਕਰ ਕਾਓ, ਹਲਤ ਪਲਤ ਨੀ ਦੁਮੇ ਗਵਾਏ, ਦੁੱਖੇ ਦੁੱਖ ਵਿਹਾਵਣਿਆ, ਲਿਖਦਿਆਂ ਲਿਖਦਿਆਂ ਕਾਗਜ਼ ਮਸਕ ਹੋਈ, ਦੂਜੇ ਪਾਸੁਖ ਪਾਏ ਨ ਕੋਈ, ਕੂੜ ਲਿਖੇ ਤੈ ਕੂੜ ਕਮਾਵੇ, ਜਲ ਜਾਵੇ ਕੂੜ ਚਿਤ ਲਾਵਣਿਆ, ਗੁਰਮੁਖ ਸੱਚੋ ਸੱਚਾ ਲਿਖੇ ਵਿਚਾਰ, ਸੇ ਜਨ ਸੱਚੇ ਪਾਵੇ ਮੋਖ ਦੁਆਰ, ਸੱਚ ਕਾਗਦ ਕਲਮ ਸਵਾਣੀ, ਸੱਚ ਲਿਖ ਸੱਚ ਸਮਾਵਣਿਆ, ਮੇਰਾ ਪ੍ਰਭ ਅੰਦਰ ਬੈਠਾ ਵੇਖੇ, ਗੁਰਪ੍ਰਸਾਦੀ ਮਿਲੇ ਸੋਈ ਜਨ ਲੇਖੇ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਜ ਮਹੱਲਾ ਤੀਜਾ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ, ਹੋਮੇ ਮੈਂ ਲਾਗੀ ਗੁਰ ਸ਼ਬਦੀ ਖੋਵੇ, ਮਨ ਨਿਰਮਲ ਅੰਦਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ, ਹਉ ਵਾਰੀ ਜੋ ਵਾਰੀ ਆਪ ਭਗਤ ਕਰਨ, ਅਵਰਾਂ ਭਗਤ ਕਰਾਵਣਿਆ, ਤਿੰਨ ਭਗਤ ਜਿਨ੍ਹਾਂ ਕੋ ਸਦ ਨਮਸਕਾਰ ਕੀਜੈ, ਜੋ ਆਂਦਨ ਹਰ ਗੁਣ ਗਾਵਣਿਆ ਰਹਾ, ਆਪੇ ਕਰਤਾ ਕਾਰਨ ਕਰਾਏ, ਜਿਤ ਪਾਵੇ ਤਿਤ ਕਾਰੇ ਲਾਏ, ਪੂਰੇ ਪਾ ਗੁਰ ਸੇਵਾ ਹੋਵੇ, ਗੁਰ ਸੇਵਾ ਤੇ ਸੁਖ ਪਾਵਣਿਆ, ਮਰ ਮਰ ਜੀਵੇ ਤਾਂ ਕਿਛੁ ਪਾਏ, ਗੁਰਪ੍ਰਸਾਦੀ ਹਰ ਮਨ ਵਸਾਏ, ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ, ਮਾ ਕਰਮ ਕਮਾਵੇ ਮੁਕਤ ਨ ਪਾਏ, ਦਸੰਤਰ ਪਵੇ ਦੂਜੇ ਪਾਏ ਖਵਾਏ, ਬਿਰਥਾ ਜਨਮ ਗਵਾਇਆ, ਕਪਟੀ ਬਿਨ ਸ਼ਬਦੇ ਦੁੱਖ ਪਾਵਣਿਆ, ਤਾਪਤ ਰਾਖੇ ਠਾਕ ਰਹਾਏ, ਗੁਰਪ੍ਰਸਾਦੀ ਪਰਮ ਪਦ ਪਾਏ, ਸਤਿਗੁਰੇ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ, ਇਹ ਕੂੜ ਲਾਗੇ ਕੂੜੇ ਫੁੱਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁਲ ਡੁੱਬੇ, ਕੂੜ ਬੋਲ ਵੇ ਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ, ਪਾਏ ਭਗਤ ਜਾਂ ਹਉ ਮੈਂ ਸੋਖੇ, ਸਿੱਧ ਸਾਧਕ ਮੋਹਨ ਤਾਰੀ ਰਹੇ ਲਵਲਾਏ, ਤਿਨ ਵੀ ਤਨ ਮੈਂ ਮਨ ਨਾ ਦਿਖਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕਿਕਰੇ ਕੀਤੇ ਕਿਆ ਹੋਈ, ਨਾਨਕ ਜਿਸ ਨਾਮ ਦੇਵੇ ਸੋ ਲੇਵੇ, ਨਾਮੋ ਮਨ ਵਸਾਵਣਿਆ। ਮਾਝ ਮਹੱਲਾ ਤੀਜਾ। ਇਸ ਗੁਫਾ ਮੈਂ ਖੁਟ ਭੰਡਾਰਾ, ਤਿਸ ਬਿਜ ਵਸੇ ਹਰ ਲਾਖੇ ਅਪਾਰਾ, ਆਪੇ ਗੁਰ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਬਜਾਵਣਿਆ। ਹਉ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਮਹਾਰਸ ਮਿੱਠਾ, ਗੁਰਮਤੀ ਅੰਮ੍ਰਿਤ ਪਿਆਵਣਿਆ। ਰਹਾਉ ਹਉ ਮੈਂ ਵਾਰ ਬਜਰ ਕਪਾੜ ਖੁਲਾਇਆ, ਨਾਮ ਮੂਲ ਗੁਰ ਪ੍ਰਸਾਦੀ ਪਾਇਆ, ਬਿਨ ਸ਼ਬਦ ਨਾਮ ਨ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ। ਗੁਣ ਗਿਆਨ ਅੰਜਨ ਸਚ ਨੇਤਰੀ ਪਾਇਆ, ਅੰਤਰ ਚੰਨ ਅਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ। ਸੀਰੋ ਪਾਲਣ ਕੋ ਬਾਹਰ ਜਾਏ, ਨਾਮ ਨ ਲਹੇ ਬਹੁਤ ਬੇਗਾਰ ਦੁੱਖ ਪਾਏ, ਮਨਮੁਖ ਅੰਦੇ ਸੂਝੇ ਨਾਹੀਂ, ਫਿਰ ਘਿਰ ਆਏ ਗੁਰਮੁਖ ਵਤ ਪਾਵਣਿਆ। ਗੁਰਪ੍ਰਸਾਦੀ ਸੱਚਾ ਹਰ ਪਾਏ, ਮੰਤਨ ਵੇਖੇ ਹਉਮੈ ਮੈਲ ਜਾਏ, ਬੈਸ ਸਥਾਨ ਸਦ ਹਰ ਗੁਣ ਗਾਵੇ, ਸੱਚੇ ਸ਼ਬਦ ਸਮਾਵਣਿਆ। ਨੌ ਦਰ ਠਾਕੇ ਤਪਤ ਰਹਾਏ, ਦਸ ਮੈਂ ਨਿਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ, ਦਿਨ ਰਾਤੇ ਗੁਰਮਤੀ ਸ਼ਬਦ ਸੁਣਾ ਬਣਿਆ। ਬਿਨ ਸ਼ਬਦ ਅੰਤਰਿਆ ਨੇਰਾ, ਨਾ ਵਸਤ ਲਹੇ ਨਾ ਚੂਕੈ ਫੇਰਾ, ਸਤਿਗੁਰ ਹਦ ਕੁੰਜੀ ਹੋਰ ਸਦਰ ਖੁੱਲੇ, ਨਾ ਹੀ ਗੁਰਪੂਰੈ ਭਾਗ ਮਲਾ ਬਣਿਆ। ਗੁਰ ਪ੍ਰਗਟ ਤੂੰ ਸਭਨੀ ਥਾਈ, ਗੁਰਪ੍ਰਸਾਦੀ ਮਿਲ ਸੋਝੀ ਪਾਈ, ਨਾ ਨਾਨਕ ਨਾਮ ਸਲਾਹੀ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਮਾਝ ਮਹੱਲਾ ਤੀਜਾ। ਗੁਰਮੁਖ ਮਿਲੇ ਮਿਲਾਏ ਆਪੇ, ਕਾਲ ਨ ਜੋਹੇ ਦੁੱਖ ਨਾ ਸੰਤਾਪੇ, ਹਉਮੈ ਮਾਰ ਬੰਧਨ ਸਭ ਤੋੜੇ, ਗੁਰਮੁਖ ਸ਼ਬਦ ਸੁਹਾਵਣਿਆ। ਹਉ ਵਾਰੀ ਜੋ ਵਾਰੀ ਹਰ ਹਰ ਨਾਮ ਸੁਹਾਵਣਿਆ, ਗੁਰਮੁਖ ਗਾਵੇ ਗੁਰਮੁਖ ਨਾਚੇ, ਹਰ ਸੇਤੀ ਚਿਤ ਲਾਵਣਿਆ। ਰਹਾ ਗੁਰਮੁਖ ਜੀਵੈ ਮਰੈ ਪ੍ਰਵਾਨ, ਆਰਜਨ ਅਸੀਜੇ ਸ਼ਬਦ ਪਛਾਣ, ਗੁਰਮੁਖ ਮਰੇ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ, ਆਪ ਤਰੇ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸੁਵਾਰਣਿਆ। ਗੁਰਮੁਖ ਦੁੱਖ ਕਦੇ ਨਾ ਲਗੈ ਸਰੀਰ, ਗੁਰਮੁਖ ਹਉਮੈ ਚੂਕੈ ਫੀਰ, ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੇ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਨਾਮ ਮਿਲੇ ਵਡਿਆਈ, ਗੁਰਮੁਖ ਗੁਣ ਗਾਵੇ ਸੋਭਾ ਪਾਈ, ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਮਨਮੁਖੀ ਅੰਦਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕਰਾਵਣਿਆ। ਵਾਹਿਗੁਰੂ ਹੈ ਅੰਧੇ ਅੰਧਾਰਾ, ਜਮਕਾਰ ਗ੍ਰੰਠੇ ਕਰੇ ਪੁਕਾਰਾ, ਅੰਦਰ ਰੋਗੀ ਬਿਸ਼ਟਾ ਕੇ ਕੀੜੇ ਬਿਸ਼ਟਾ ਮੈਂ ਦੁੱਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੇ ਉੱਠਾ ਆਪ ਆਏ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ। ਏਕਾ ਜੋ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ, ਆਪੇ ਫਰਕ ਕੀ ਧੁਨ ਕਟ ਅੰਤਰੇ, ਆਪੇ ਬਣਤ ਬਣਾ ਬਣਿਆ। ਹਉ ਵਾਰੀ ਜੋ ਵਾਰੀ ਹਰ ਸੱਚੇ ਕੇ ਗੁਣ ਗਾ ਬਣਿਆ, ਵਾਹਿਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾ ਬਣਿਆ। ਰਹਾ ਤੂੰ ਆਪੇ ਸੋਹੇ ਆਪੇ ਜਗ ਮੋਹੇ, ਤੂੰ ਆਪੇ ਨਜ਼ਰੀ ਜਗਤ ਪਰੋਹੇ, ਤੂੰ ਆਪੇ ਦੁੱਖ ਸੁਖ ਦੇਵੇਂ ਕਰਤੇ, ਗੁਰਮੁਖ ਹਰ ਦੇਖਾ ਬਣਿਆ। ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ, ਸ਼ਬਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾ ਬਣਿਆ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ, ਸਦਾ ਮੁਕਤ ਆਪੇ ਹੈ ਸੱਚਾ, ਆਪੇ ਲੱਖ ਲਖਾ ਬਣਿਆ। ਆਪੇ ਮਾਇਆ ਆਪੇ ਛਾਇਆ, ਆਪੇ ਮੌਸਮ ਜਗਤੋਂ ਪਾਇਆ, ਆਪੇ ਗੁਣਦਾਤਾ ਗੁਣ ਗਾਵੇ, ਆਪੇ ਆਖ ਸੁਣਾ ਬਣਿਆ। ਆਪੇ ਕਰੇ ਕਰਾਏ ਆਪੇ, ਆਪੇ ਥਾਪਿਓ ਥਾਪੇ ਆਪੇ, ਤੁਝ ਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾ ਬਣਿਆ। ਆਪੇ ਮਾਰੇ ਆਪ ਜਵਾਏ, ਆਪੇ ਮੇਲੇ ਮੇਲ ਬੁਲਾਏ, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾ ਬਣਿਆ। ਆਪੇ ਉੱਚਾ ਉੱਚੋ ਹੋਈ, ਜਿਸ ਆਪ ਵਿਖਾ ਲੈ ਸੋ ਵੇਖੇ ਕੋਈ, ਨਾਨਕ ਨਾਮ ਵਸੇ ਕਟੇ ਅੰਤਰ, ਆਪੇ ਵੇਖ ਵਿਖਾਲਣਿਆ। ਮਾਜ ਮਹੱਲਾ ਤੀਜਾ। ਮੇਰਾ ਪ੍ਰਭ ਭਰਪੂਰੇ ਸਭ ਥਾਈ, ਗੁਰਪ੍ਰਸਾਦੀ ਕਰ ਹੀ ਮੈਂ ਪਾਈ, ਸਦਾ ਸਿਰੇ ਵੀ ਇੱਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ। ਓ ਵਾਰੀ ਜੋ ਵਾਰੀ ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਰ ਪੌਦਾਤਾ, ਗੁਰਮੁਖ ਸਹਿ ਸਮਾਵਣਿਆ ਰਹਾਉ। ਕਰਮੇ ਧਰਤੀ ਤੌਲ ਪਤਾਲਾ, ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੁਖਦਾਤਾ, ਗੁਰਮੁਖ ਸਹਿ ਸਮਾਵਣਿਆ। ਕਾਇਆ ਅੰਦਰ ਹਉਮੈ ਮੇਰਾ, ਜੰਮਣ ਮਰਨ ਚੁੱਕੈ ਫੇਰਾ, ਗੁਰਮੁਖ ਹੋਵੇ ਸੋ ਹਉਮੈ ਮਾਰੇ, ਸੱਚੋ ਸੱਚ ਧਿਆਵਣਿਆ। ਕਾਇਆ ਅੰਦਰ ਪਾਪ ਪੁੰਨ ਦੋਏ ਪਾਈ, ਦੋਹੀ ਮਿਲ ਕੇ ਸਿਸ਼ਟ ਪਾਈ, ਦੋਵੇਂ ਮਾਰ ਜਾਏ, ਇਕਤ ਕਰ ਆਵੇ, ਗੁਰਮੁਖ ਸਹਿ ਸਮਾਵਣਿਆ। ਕਰ ਹੀ ਮਾਹੇ ਦੂਜੇ ਭਾਏ, ਅਨੇਰਾ ਚੰਨ ਹੋਵੇ ਛੋਡੇ ਹਉਮੈ ਮੇਰਾ, ਪ੍ਰਗਟ ਸ਼ਬਦ ਸਦਾ ਹੈ ਸੁਖਦਾਤਾ, ਅੰਦਨ ਨਾਮ ਧਿਆਵਣਿਆ। ਅੰਤਰ ਜੋਤ ਪ੍ਰਗਟ ਪਸਾਰਾ, ਗੁਰਸਾਖੀ ਮਿਟਿਆ ਅੰਧਿਆਰਾ, ਕਮਲ ਵਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ। ਅੰਦਰ ਮੈਂ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ, ਗੁਰਮੁਖ ਬਣ ਜੇ ਸਦਾ ਵਪਾਰੀ, ਲਾਹਾ ਨਾਮ ਸਦ ਪਾਵਣਿਆ। ਆਪੇ ਵਤ ਰਾਖੇ ਆਪੇ ਦੇ, ਗੁਰਮੁਖ ਬਣ ਜੇ ਕੇਈ ਕੇ, ਨਾਨਕ ਜਿਸ ਨਦ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ। ਮਾਜ ਮਹੱਲਾ ਤੀਜਾ। ਰਿਆਪੇ ਮੇਲੇ ਸੇਵਕ ਰਾਏ, ਗੁਰ ਕੇ ਸ਼ਬਦ ਪਾ ਦੂਜਾ ਜਾਏ, ਹਰ ਨਿਰਮਲ ਸਦਾ ਗੁਣਦਾਤਾ, ਹਰ ਗੁਣ ਮੈਂ ਆਪ ਸਮਾਵਣਿਆ। ਓ ਵਾਰੀ ਜੋ ਵਾਰੀ ਸੱਚ ਸੱਚਾ ਹਿਰਦ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ ਰਹਾ। ਆਪੇ ਗੁਰਦਾਤਾ ਕਰਮ ਵਿਦਾਤਾ, ਸੇਵਕ ਸੇਵੇ ਗੁਰਮੁਖ ਹਰਿ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੋਹੇ, ਗੁਰਮਤ ਹਰ ਰਸ ਪਾਵਣਿਆ। ਇਸ ਗੁਫਾ ਮੇ ਇੱਕ ਥਾਨ ਸੁਹਾਇਆ, ਪੂਰੇ ਗੁਰ ਹਉਮੈ ਭਰਮ ਚੁਕਾਇਆ, ਅੰਦਰ ਨਾਮ ਸਲਾਹਣ ਰੰਗਰਾਤੇ, ਗੁਰ ਕਿਰਪਾ ਤੇ ਪਾਵਣਿਆ। ਗੁਰ ਕੇ ਸ਼ਬਦੇ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੇ ਮੁਰਾਰੇ, ਹਰ ਗੁਣ ਗਾਵੇ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਜਮ ਜਗਾਤੀ ਦੂਜੇ ਭਾਇ ਕਰ ਲਾਏ, ਨਾਮੋ ਭੂਲੇ ਦੇ ਸੁਜਾਏ, ਘੜੀ ਮੋਹਤ ਕਾਲੇ ਖਾਲੇ, ਬੇਰਤੀਓ ਮਾਸਾ ਤੋਲ ਕਢਾ ਬਣਿਆ। ਪੇੜੇ ਪ੍ਰਚੇਤੇ ਨਾਹੀਂ, ਦੂਜੇ ਮੁੱਠੀ ਰੋਵੇ ਤਾਹੀਂ, ਖਰੀ ਕੁਆਲਿਓ ਕਰੂਪ ਕੁਲੱਖਣੀ, ਸੁਪਨੇ ਪਿਰ ਨਹੀਂ ਪਾਵਣਿਆ। ਪੇੜੇ ਪਿਰ ਮਨ ਵਸਾਇਆ, ਪੂਰੇ ਗੁਰਹਾ ਦੂਰ ਦਿਖਾਇਆ, ਕਾਮਣ ਪਿਰ ਰਾਖਿਆ ਕੰਠ ਲਾਏ, ਸ਼ਬਦੇ ਪਿਰ ਰਾਵੇ ਸੇ ਸੁਹਾਵਣਿਆ। ਆਪੇ ਦੇਵੈ ਸਦ ਬੁਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ, ਅੰਦਰ ਸਦਾ ਗੁਣ ਗਾਵਣਿਆ। ਮਾਜ ਮਹੱਲਾ ਤੀਜਾ। ਉਤਮ ਜਨਮ ਸਥਾਨ ਹੈ ਵਾਸਾ, ਸਤਿਗੁਰ ਸੇਵੇ ਕਰ ਮਾਹੇ ਉਦਾਸਾ, ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਰਸ ਮੰਤ ਬਿਤਾਵਣਿਆ। ਓ ਵਾਰੀ ਜੋ ਵਾਰੀ ਪੜ ਬੁੱਝ ਮਨ ਵਸਾਵਣਿਆ, ਗੁਰਮੁਖ ਪੜੇ ਹਰ ਨਾਮ ਸਲਾਹੇ, ਦਰ ਸੱਚੇ ਸੋਭਾ ਪਾਵਣਿਆ ਰਹਾਉ। ਅਲਾਖ ਪਿਉ ਹਰ ਰਿਹਾ ਸਮਾਏ, ਪਾਏ ਨ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਪੇਟੇ, ਨਦਰੀ ਮੇਲ ਮਿਲਾਵਣਿਆ। ਦੂਜੇ ਪਾਏ ਪੜੇ ਨਹੀਂ ਬੂਝੇ, ਤੇ ਬਦਮਾਇਆ ਕਾਰਨ ਲੂਝੇ, ਤੇ ਬਦਬੰਧਨ ਟੂਟੇ ਗੁਰ ਸ਼ਬਦੀ, ਗੁਰ ਸ਼ਬਦੀ ਮੁਕਤ ਕਰਾਵਣਿਆ। ਇਹ ਮਨ ਚੰਚਲ ਵਸ ਨ ਆਵੇ, ਦੁਬਦਾ ਲਾਗੇ ਦਹਿ ਦਿਸਤਾਵੇ, ਬਿਖਕ ਕੀੜਾ ਬਿਖ ਮੇ ਰਾਤਾ, ਬਿਖੀ ਮਹੇ ਪਚਾਵਣਿਆ। ਹਉ ਹਉ ਕਰੇ ਤੈ ਆਪ ਜਣਾਏ, ਬਹੁ ਕਰਮ ਕਰੇ ਕਿਛ ਥਾਏ ਨ ਪਾਏ, ਤੁਸਦੇ ਬਾਹਰ ਕਛੂ ਨਾ ਹੋਵੇ, ਬਖਸ਼ੇ ਸ਼ਬਦ ਸੁਹਾਵਣਿਆ। ਉਪਾ ਉਪਜੇ ਪਚੇ ਹਰਬੂਜੇ ਨਾਹੀਂ, ਅੰਦਰ ਦੂਜੇ ਪਾਏ ਪੁਰਾਹੀ, ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪੁਛਤਾਵਣਿਆ। ਪਰ ਪਰਦੇਸ਼ ਸ਼ਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ, ਹਲਤਨ ਸੋਭਾ ਪਲਤਨ ਢੋਈ, ਬਿਰਥਾ ਜਨਮ ਗਵਾਵਣਿਆ। ਹਰ ਕੇ ਨਾਮ ਕਿਨ ਵਿਰਲੇ ਜਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਅੰਧਨ ਭਗਤ ਕਰੇ ਦਿਨ ਰਾਤੀ, ਸਹਿਜੇ ਹੀ ਸੁਖ ਪਾਵਣਿਆ। ਤਮ ਮੈਂ ਵਰਤੇ ਇੱਕੋ ਸੋਈ, ਗੁਰਮੁਖ ਬਿਰਲਾ ਬੂਝੇ ਕੋਈ, ਨਾਨਕ ਨਾਮ ਰਤੇ ਜਨ ਸੋਹੇ, ਕਰ ਕਿਰਪਾ ਆਪ ਮਿਲਾਵਣਿਆ। ਮਾਜ ਮਹੱਲਾ ਤੀਜਾ। ਮਨੁ ਪੜੇ ਪੰਡਿਤ ਕਹਾਵੇ, ਦੂਜੇ ਪਾਏ ਮਹਾਂ ਦੁਖ ਪਾਵੇ, ਵਿਖਿਆ ਮਾਤੇ ਕੇ ਸੂਝੇ ਨਾਹੀਂ, ਫਿਰ ਫਿਰ ਜੂਨੀ ਆਵਣਿਆ, ਹਉਂ ਵਾਰੀ ਜੋ ਵਾਰੀ ਹਉਮੇ ਮਾਰ ਮਿਲਾਵਣਿਆ, ਗੁਰਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪਿਆ ਬਣਿਆ ਰਹਾ, ਵੇਦ ਪੜੇ ਹਰ ਰਸ ਨਹੀਂ ਆਇਆ, ਬਾਦ ਵਖਾਣੇ ਮੋਹੇ ਮਾਇਆ, ਅਗਿਆਨ ਮੱਤੀ ਸਦਾ ਦਿਆਰਾ, ਗੁਰਮੁਖ ਬੂਝ ਹਰ ਗਾਵਣਿਆ, ਕੱਥੋ ਕਥੀਏ ਸ਼ਬਦ ਸੁਹਾਵੇ, ਗੁਰਮਤੀ ਮਨ ਸੱਚੋ ਪਾਵੇ, ਸੱਚੋ ਸੱਚ ਰਵੇ ਦਿਨ ਰਾਤੀ, ਏ ਮਨ ਸੱਚ ਰੰਗਾ ਬਣਿਆ, ਜੋ ਸੱਚ ਰੱਤੇ ਤਿਨ ਸੱਚੋ ਭਾਵੇ, ਆਪੇ ਦੇ ਨ ਪੱਛੋ ਤਾਵੇ, ਗੁਰ ਕੇ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾ ਬਣਿਆ, ਕੂੜ ਕੁਸੱਤ ਤਿਨਾ ਮੈਰ ਨ ਲਾਗੇ, ਗੁਰਪ੍ਰਸਾਦੀ ਅੰਜਨ ਜਾਗੇ, ਨਿਰਮਲ ਨਾਮ ਵਸੇ ਕੜ ਪੀਤਰ, ਜੋਤੀ ਜੋਤ ਮਲਾ ਬਣਿਆ, ਤ੍ਰੈ ਗੁਣ ਪੜੇ ਹਰ ਤੱਤ ਨ ਜਾਣੇ, ਭੁੱਲੋ ਮੂਲੋ ਭੁੱਲੇ ਗੁਰ ਸ਼ਬਦ ਨਾ ਪਛਾਣੇ, ਮੋਹ ਵਿਆਪੇ ਕੇ ਸੂਝੇ ਨਾਹੀਂ, ਗੁਰ ਸ਼ਬਦੀ ਹਰ ਪਾਵਣਿਆ, ਵੇਦ ਪੁਕਾਰੇ ਤ੍ਰਿਪਦ ਮਾਇਆ, ਮਨਮੁਖ ਨ ਬੂਝੇ ਦੂਜੇ ਪਾਇਆ, ਤੈ ਗੁਣ ਪੜੇ ਹਰ ਏਕ ਨਾ ਜਾਣੇ, ਬਿਨ ਬੂਝੇ ਦੁਖ ਪਾਵਣਿਆ, ਜਾਂ ਸੰਤ ਭਾਵੇ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ, ਨਾਨਕ ਨਾਮੇ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ, ਮਾਝ ਮੁਹੱਲਾ ਤੀਜਾ। ਨਿਰਗੁਣ ਸਰਗੁਣ ਆਪੇ ਸੋਈ, ਤੱਤ ਪਛਾਣੇ ਸੋ ਪੰਡਿਤ ਹੋਈ, ਆਪ ਤਰੇ ਸਗਲੇ ਕੁਲ ਤਾਰੇ, ਹਰ ਨਾਮ ਮਨ ਵਸਾਵਣਿਆ, ਹਉ ਵਾਰੀ ਜੋ ਵਾਰੀ ਹਰ ਰਸ ਚੱਖ ਸਾਧ ਪਾਵਣਿਆ, ਹਰ ਰਸ ਚੱਖੇ ਸੇ ਜਨ ਨਿਰਮਲ, ਨਿਰਮਲ ਨਾਮ ਤੇ ਆਵਣਿਆ ਰਹਾ, ਸੋਨੇ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤੱਤ ਗਿਆਨ ਹਉਮੇ ਮਾਰੇ, ਨਾ ਪਦਾਰਥ ਨਾ ਦਿਨ ਪਾਏ, ਤ੍ਰੈ ਗੁਣ ਮੇਟ ਸਮਾ ਬਣਿਆ, ਹਉਮੇ ਕਰੈ ਨਿਹ ਕਰਮੀ ਨਾ ਹੋਵੇ, ਗੁਰਪ੍ਰਸਾਦੀ ਹਉਮੇ ਖੋਵੇ, ਅੰਤਰ ਵੇਖ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾ ਬਣਿਆ, ਹਰਸ ਸਾਗਰ ਨਿਰਮਲ ਸੋਈ, ਸੰਤ ਚੁੰਗੇ ਨਿਤ ਗੁਰਮੁਖ ਹੋਈ, ਇਸ਼ਨਾਨ ਕਰੇ ਸਦਾ ਦਿਨ ਰਾਤੀ, ਹਉਮੇ ਮੈਲ ਚੁਕਾ ਬਣਿਆ, ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੇ ਹਉਮੇ ਮਾਰ, ਐਨਸ ਪ੍ਰੀਤ ਸ਼ਬਦ ਸਾਚੇ, ਹਰ ਸਰ ਪਾਸਾ ਪਾਵਣਿਆ, ਮਨਮੁਖ ਸਦਾ ਬਗਮੈਲਾ, ਹਉਮੇ ਮੁਲ ਲਾਈ, ਇਸ਼ਨਾਨ ਕਰੇ ਪਰ ਮੈਲ ਨ ਜਾਈ, ਜੀਤ ਮਰੇ ਗੁਰ ਸ਼ਬਦ ਵਿਚਾਰੇ, ਹਉਮੇ ਮੈਲ ਚੁਕਾ ਬਣਿਆ, ਰਤਨ ਪਦਾਰਥ ਘਰਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਅੰਧਿਆਰਾ, ਕਟ ਚਾਨਣੇ ਆਪ ਪਛਾਨਣਿਆ, ਆਪ ਆਏ ਤੈਂ ਆਪੇ ਵੇਖੇ, ਸਤਿਗੁਰ ਸੇਵੇ ਸੋ ਜਨ ਲੇਖੇ, ਨਾਨਕ ਨਾਮ ਵਸੇ ਕਟੇ ਅੰਤਰ, ਗੁਰ ਕਿਰਪਾ ਤੇ ਪਾਵਣਿਆ, ਮਾਝ ਮਹੱਲਾ ਤੀਜਾ। ਮਾਇਆ ਮੋਹ ਜਗਤ ਸੁਭਾਇਆ, ਤ੍ਰੈ ਗੁਣ ਦੀ ਸੇ ਮੋਹੇ ਮਾਇਆ, ਗੁਰਪ੍ਰਸਾਦੀ ਕੋ ਬਿਰਲਾ ਬੁੱਝੇ, ਚੌਥੇ ਪਦ ਲਿਵਲਾ ਬਣਿਆ, ਹਉਂ ਵਾਰੀ ਜੋ ਵਾਰੀ ਮਾਇਆ ਮੋਹ ਸ਼ਬਦ ਜਲਾ ਬਣਿਆ, ਮਾਇਆ ਮੋਹ ਜਲਾਏ ਸੋ ਹਰ ਸਿਉ ਚਲਾਏ, ਹਰ ਦਰ ਬੈਲੀ ਸੋ ਬਾਪਾ ਬਣਿਆ ਰਹਾ, ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਨ ਸ਼ਾਸਤ ਜਿਨੇ ਉਪਾਇਆ, ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ, ਜਿਸ ਵਿੱਚ ਗਿਆਨ ਰਤਨਿਕ ਪਾਇਆ, ਗੁਰ ਪ੍ਰਸਾਦੀ ਮਨ ਵਸਾਇਆ, ਜਤ ਸਤ ਸੰਜਮ ਸੱਚ ਕਮਾਵੇ, ਗੁਰਪੂਰੈ ਨਾਮ ਤਿਆ ਬਣਿਆ, ਪੇੜੇ ਤਨ ਭਰਮ ਭੁਲਾਣੀ, ਦੂਜੇ ਲਾਗੀ ਫਿਰ ਪੱਛੋ ਤਾਣੀ, ਹਲਤ ਪਲ ਦੋਵੇਂ ਗਵਾਏ, ਸੁਪਨੇ ਸੁੱਖ ਨ ਪਾਵਣਿਆ, ਪੇੜੇ ਤਨ ਕੰਤ ਸੰਭਾਲੇ, ਗੁਰਪ੍ਰਸਾਦੀ ਵੇਖੇ ਨਾਲੇ, ਪਿਰਕੇ ਸਹਿਜ ਰਹੇ ਰੰਗ ਰਾਤੀ, ਸ਼ਬਦ ਸ਼ਿੰਗਾਰ ਬਣਾ ਬਣਿਆ, ਸਫਲ ਜਨਮ ਜਨ ਸਤਿਗੁਰ ਪਾਇਆ, ਦੂਜਾ ਪਾ ਗੁਰ ਸ਼ਬਦ ਜਲਾਇਆ, ਏਕੋ ਰਵ ਰਿਆ ਕਟੇ ਅੰਤਰ, ਮੇ ਸਤਸੰਗਤ ਹਰ ਗੁਣ ਗਾ ਬਣਿਆ, ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚਿਤਨ ਆਵੈ, ਬਿਨ ਨਾਮੇ ਦੁੱਖ ਬਹੁਤ ਦੁੱਖ ਪਾ ਬਣਿਆ, ਜਿਨਸ ਸਾਜੀ ਸੋਈ ਜਾਣੇ, ਆਪੇ ਮੇਲੇ ਸ਼ਬਦ ਪਛਾਣੇ, ਨਾਨਕ ਨਾ ਮਿਲਿਆ ਤਿਨ ਜਨ ਕੋ, ਜਿਨ ਤੁਰ ਮਸਤਕ ਲੇਖ ਲਿਖਾ ਬਣਿਆ, ਮਾਝ ਮਹੱਲਾ ਚੌਥਾ। ਆਦਿ ਪੁਰਖ ਅਪਨ ਪਰੇ ਆਪੇ, ਆਪੇ ਥਾਪੇ ਥਾਪਿਓ ਥਾਪੇ, ਸਮੈ ਵਰਤੇ ਏਕੋ ਸੋਈ, ਗੁਰਮੁਖ ਸੋਭਾ ਪਾ ਬਣਿਆ, ਹਉ ਵਾਰੀ ਜੋ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ ਤਿਸ ਰੂਪ ਨਰੇਖਿਆ ਕੜਕੜ ਦੇਖਿਆ ਗੁਰਮੁਖ ਲੱਖ ਲਖਾਵਣਿਆ ਰਹਾ ਤੂੰ ਦਿਆਲ ਕਿਰਪਾ ਪਸੋਈ ਤੁਧ ਬਿਨ ਦੂਜਾ ਅਵਰਨ ਕੋਈ ਗੁਰਪ੍ਰਸਾਦ ਕਰੇ ਨਾਮ ਦੇਵੇ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਪਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਪੀਜੇ ਸਹਿਜ ਸਮਾਧ ਲਗਾਵਣਿਆ ਅੰਦਨ ਗੁਣ ਗਾਵਾਂ ਪਵ ਤੇਰੇ ਤੁਧ ਸਲਾਹੀ ਪੀਤ ਮੇਰੇ ਤੁਧ ਬਿਨ ਅਵਨ ਕੋਈ ਜਾਚਾਂ ਗੁਰਪ੍ਰਸਾਦੀ ਤੂੰ ਪਾਵਣਿਆ ਅਗਮ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲਹਿ ਮਿਲਾਈ ਪੂਰੇ ਗੁਰ ਕੇ ਸ਼ਬਦ ਤੇ ਆਈਏ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰ ਕਰੇ ਅਹੰਕਾਰੀ ਜੂਏ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾਂ ਗੁਬਾਰਾ ਫਿਰ ਫਿਰਿਆ ਬਣ ਜਾਵਣਿਆ ਆਪੇ ਕਰਤਾ ਦੇ ਵੜਿਆਈ ਜਿਨ ਕੋ ਆਪ ਲਿਖਤ ਤੁਰ ਪਾਈ ਨਾਨਕ ਨਾਮ ਮਿਲੇ ਪੋ ਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਜ ਮਹੱਲਾ ਪੰਜਵਾਂ ਘਰ ਪਹਿਲਾ ਅੰਤਰ ਲੱਖ ਨਜਾਈ ਲਖਿਆ ਨਾਮ ਰਤਲਾ ਗੁੱਜਾ ਰਖਿਆ ਅਗਮੇ ਗੁੱਚ ਸਭ ਤੇ ਉੱਚਾ ਗੁਰ ਕੇ ਸ਼ਬਦ ਲਿਖਾਵਣਿਆ ਹਉ ਵਾਰੀ ਜੂ ਵਾਰੀ ਕਲਮੇ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਤਾਰੇ ਬੜਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮੇਂਦਰ ਤੇ ਆਇਨ ਹਿਰਦੇ ਕੋਟੀ ਤੀਸਾ ਖੋਜੇ ਤਾਂ ਕੋ ਗੁਰਮਿਲ ਹਿਰਦੇ ਗਾਵਣਿਆ ਆਠ ਪੈਰ ਤੁਧ ਜਾਪੇ ਭਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬਨਵਾਸੀ ਸਭਨਾ ਕੇ ਮਨ ਪਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕੇ ਸ਼ਬਦ ਸਿਆਪੇ ਦਿਨ ਪੀਆ ਸੇਈ ਤਪਤਾਸੇ ਸੱਚੇ ਸੱਚੇ ਅਗਾ ਬਣਿਆ ਤਿਸ ਕਰ ਸਹਿਜਾ ਸੋਈ ਸੁਹੇਲਾ ਨੰਦ ਬੂੰਦ ਬੂੰਦ ਕਰੇ ਸਦਕੇਲਾ ਸੋ ਧਨਵੰਤਾ ਸੋ ਬੜਸ਼ਾਹ ਜੋ ਗੁਰ ਚਰਨੀ ਮਨ ਲਾ ਬਣਿਆ ਪਹਿਲੋਂ ਦੇ ਤੈ ਜੰਤ ਸੰਭਾਹਾ ਪਿੱਛੋਂ ਦੇ ਤੈ ਜੰਤ ਉਪਾਹਾ ਤੁਰ ਜੇ ਵੜਦਾਤਾ ਅਵਰ ਨ ਸੁਆਮੀ ਲਵੇ ਨ ਕੋਈ ਲਾ ਬਣਿਆ ਜਿਸ ਤੂੰ ਤੁਠਾ ਸੋ ਤੁਧ ਤੇ ਆਏ ਸਾਜਨਾ ਕਾ ਮੰਤਰ ਕਮਾਏ ਆਪ ਤਰੇ ਸਗਲੇ ਕੁਲ ਤਾਰੇ ਤਿਸ ਦਰਗਹਿ ਠਾਕ ਨ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਅਤ ਮੂਚੋ ਮੂਚਾ ਅਕਰ ਬਾਣੀ ਤੇਰੇ ਵੰਝਾ ਨਾਨਕ ਦਾਸ ਦਸਾਵਣਿਆ ਮਾਜ ਮਹੱਲਾ ਪੰਜਵਾਂ ਕੌਣ ਸੁਮੁਕਤਾ ਕੌਣ ਸੁਯੁਗਤਾ ਕੌਣ ਸੁਗਿਆਨੀ ਕੌਣ ਸੁਭਗਤਾ ਕੌਣ ਸੁਗਿਰਹੀ ਕੌਣ ਅਦਾਸੀ ਕੌਣ ਸੁਕੀਮਤ ਪਾਏ ਜੀਓ ਕਿਨ ਬਿਦ ਬਾਧਾ ਕਿਨ ਬਿਦ ਛੂਟਾ ਕਿਨ ਬਿਦ ਆਵਣ ਜਾਵਣ ਟੂਟਾ ਕੌਣ ਕਰਮ ਕੌਣ ਨਿਹ ਕਰਮ ਕੌਣ ਸੁ ਕਹੇ ਕਹਾਏ ਜੀ ਕੌਣ ਸੁਖੀਆ ਕੌਣ ਸੁ ਦੁਖੀਆ ਕੌਣ ਸੁਸਨਮੁਖ ਕੌਣ ਬੇਮੁਖੀਆ ਕਿਨ ਬਿਦ ਮਿਲੀਏ ਕਿਨ ਬਿਦ ਵਿਛੜੇ ਇਹ ਬਿਦ ਕੌਣ ਪ੍ਰਗਟਾਏ ਜੀਓ ਕੌਣ ਸੋ ਅੱਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁੱਖ ਸਮ ਸਹਿਤਾ ਕੌਣ ਸੋ ਚਾਲ ਜਿਤ ਪਾ ਬ੍ਰਹਮ ਤੇ ਆਏ ਕਿਨ ਬਿਦ ਕੀਰਤਨ ਗਾਏ ਜੀ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਤਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਉਮੇ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨੇ ਕਰਮ ਗੁਰਮੁਖ ਕਰੇ ਸੋ ਸੁਭਾਏ ਜੀਓ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਛੜੈ ਗੁਰਮੁਖ ਬਿਦ ਪ੍ਰਗਟਾਏ ਜੀ ਗੁਰਮੁਖੀ ਅੱਖਰ ਜਿਤ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਤੇ ਆਏ ਗੁਰਮੁਖ ਕੀਰਤਨ ਗਾਏ ਜੀ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਅਨੰਤਾ ਨਾਨਕ ਇਕ ਸੁਭਾਏ ਸੁਮਾਏ ਜੀਓ ਮਾਜ ਮਹੱਲਾ ਪੰਜਵਾਂ। ਪਰਮ ਵਿਮਨਾਸੀ ਤਾਂ ਕਿਆ ਕਾਲਾ, ਹਰ ਭਗਵੰਤਾ ਕਾ ਜਨ ਖਰਾ ਸੁਖਾਲਾ, ਜੀ ਪ੍ਰਾਣ ਮਾਨ ਸੁਖਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ। ਨੌ ਹੋਮ ਵਾਰੀ ਗੁਰਮੁਖ ਮੰਤਨ ਪਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੇ ਨ ਲਾਵਣਿਆ ਰਹਾ। ਤੇਰਾ ਕੀਤਾ ਜਿਸ ਲਾਗੇ ਮੀਠਾ, ਘਟ ਕਰ ਪਾਰ ਬ੍ਰਹਮ ਤਿੰਨ ਜਨ ਡੀਠਾ, ਥਾਂ ਥਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾ ਬਣਿਆ। ਸਗਮ ਨੋਰ ਤੂੰ ਦੇਵ ਨੁਹਾਰਾ, ਭਗਤੀ ਭਾਏ ਪਰੇ ਭੰਡਾਰਾ, ਦਇਆ ਤਾਰ ਰਾਖੇ ਤੂੰ ਸੋਈ ਪੂਰੇ ਕਰਮ ਸਮਾ ਬਣਿਆ। ਅੰਧ ਕੂਪ ਤੇ ਕੰਢੇ ਚਾੜੇ, ਕਰ ਕਿਰਪਾ ਦਾਸ ਨਦਰ ਨਿਹਾਲੇ, ਗੁਣ ਗਾਵੇ ਪੂਰਨ ਅਵਨਾਸੀ, ਕਹਿ ਸੁਣ ਤੋਟ ਨਿਆ ਬਣਿਆ। ਇੱਥੇ ਉੱਥੇ ਤੁਹੇਂ ਰਖਵਾਲਾ, ਮਾਤ ਗਰਮ ਮੈਂ ਤੁਮ ਹੀ ਪਾਲਾ, ਮਾਇਆ ਗਨ ਪੂਹੇ ਤਿਨ ਕੋ ਰੰਗ ਰਤੇ ਗੁਣ ਗਾ ਬਣਿਆ। ਕਿਆ ਗੁਣ ਤੇਰੇ ਆਖ ਸੰਭਾਲੀ, ਮੰਤਰ ਅੰਤਰ ਤੁਧ ਨਦਰ ਨਿਹਾਲੀ, ਤੂੰ ਮੇਰਾ ਮੀਂਹ ਸਾਜਣ ਮੇਰਾ ਸੁਆਮੀ, ਤੁਧ ਬਿਨ ਅਵਰ ਨ ਜਾਣਿਆ। ਜਿਸ ਕੋ ਤੂੰ ਪ੍ਰਭਿਆ ਸਹਾਈ, ਤੇ ਤੱਤੀ ਵਾਰ ਨ ਲੱਗੇ ਕੋਈ, ਤੂੰ ਸਾਹਿਬ ਸਰਨ ਸੁਖਦਾਤਾ, ਸਤਸੰਗਤ ਜਾ ਪ੍ਰਗਟਾਵਣ। ਤੂੰ ਚਾਇਆ ਪਾਰ ਮੋਲਾ, ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ, ਤੂੰ ਮੀਰਾਂ ਸਾਚੀ ਠੁਕਰਾਈ, ਨਾਨਕ ਬਲ ਬਲ ਜਾਵਣਿਆ। ਮਾਜ ਮਹੱਲਾ ਪੰਜਵਾਂ ਕਰ ਦੂਜਾ, ਨਿਤਨੇ ਦੇਈ ਸੰਭਾਲੀਏ, ਮੂਲ ਨਮਨ ਵਿਸਾਰੀਏ ਰਹਾਉ, ਸੰਤਾਂ ਸੰਗਤ ਪਾਈਏ, ਜਦ ਜਮ ਕੇ ਪੰਥ ਨ ਜਾਈਏ, ਤੋ ਸਾ ਹਰ ਕਾ ਨਾਮ ਲੈ, ਤੇਰੇ ਕੋਲੇ ਨ ਲਾਗੇ ਗਾਲ ਜੀਓ। ਜੋ ਸਿਮਰਨ ਦੇ ਸਾਈਏ, ਨਾਰਕਣ ਸੇਈ ਪਾਈਏ, ਤੱਤੀ ਵਾਰ ਨ ਲੱਗੀ ਜਿਨ ਮਨ ਉੱਠਾ ਆਏ ਜੀਓ। ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਹਰ ਤਨ ਜਿੰਨੀ ਸੰਚਿਆ ਸੇ ਗਵੀਰ ਪਾਰ ਜੀਓ। ਹਰੇ ਅਮਿਰ ਰਸਾਇਣ ਪੀ ਬੀਏ, ਮੋ ਡਿੱਠੇ ਜਨ ਕੇ ਜੀਵੀਏ, ਕਾਰਿ ਸਭ ਸਵਾਲ ਲੈ ਨਿਤ ਪੂਜੋ ਗੁਰ ਕੇ ਪਾਵ ਜੀਓ। ਜੋ ਹਰ ਕੀਤਾ ਆਪਣਾ, ਤੇਰੇ ਗੁਸਾਈ ਜਾਪਣਾ, ਸੋ ਪੂਰਾ ਪ੍ਰਧਾਨ ਸੋ ਮਸਤਕ ਜਿਸ ਕੇ ਭਾਗ ਜੀਓ। ਮਨ ਮੰਦੇ ਪ੍ਰਭ ਅਭਗਾਈਆਂ, ਇਹ ਰਸ ਭੋਗਣ ਪਾਤਸ਼ਾਹੀਆਂ, ਮੰਦਾ ਮੂਲ ਉਪਜਿਓ, ਤਰ ਸੱਚੀ ਕਾਰੇ ਲਾਗ ਜੀਓ। ਕਰਤਾ ਮਨ ਵਸਾਇਆ, ਜਨਮੇ ਕਾ ਫਲ ਪਾਇਆ, ਮਨ ਭਵੰਦਾ ਕੰਤ ਹਾਰ ਤੇਰਾ ਥਿਰ ਹੋਆ ਸੁਹਾਗ ਜੀਓ। ਟਲ ਪਦਾਰਥ ਪਾਇਆ, ਪੈ ਪੰਜਨ ਕੀ ਸਰਨਾਇਆ, ਲੈ ਅੰਚਲ ਨਾਨਕ ਤਾਰੀਅਨ, ਜਿੱਤਾ ਜਨਮ ਅਪਾਰ ਜੀਓ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਾਜ ਮਹੱਲਾ ਪੰਜਵਾਂ ਕਰ ਤੀਜਾ, ਹਰ ਜਪ ਜਪੇ ਮਨ ਧੀਰੇ ਰਹਾਉ, ਸਿਮਰ ਸਿਮਰ ਗੁਰਦੇਉ ਮਿਟ ਗਏ ਪੈ ਦੂਰੇ, ਸਰਨ ਆਵੇ ਪਾ ਬ੍ਰਹਮ ਕੀ ਤਾਂ ਫਿਰ ਕਾਹੇ ਚੂਰੇ, ਚੰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ, ਘਟ ਘਟ ਇੱਕ ਵਰਤਦਾ ਜਲ ਥਲ ਮਈ ਜਲ ਪੂਰੇ, ਪਾਪ ਨਾਸਨ ਸੇਵ ਅਪਿੱਤਰ ਸੰਤਨ ਕੀ ਤੂਰੇ, ਸਭ ਛਡਾਈ ਖਸਮ ਆਪ, ਹਰ ਜਪ ਪਈ ਠਰੂਰੇ, ਕਰਤੇ ਕੀਆ ਤਭਾਵ ਸੋ ਦੁਸ਼ਟ ਮੂਏ ਹੋਏ ਮੂਰੇ, ਨਾਨਕ ਰੱਤਾ ਸੱਚ ਨਾਇ ਹਰ ਵੇਖੇ ਸਦਾ ਹਜੂਰੇ। ਬਾਰਾਂ ਮਾਹ ਮਾਜ ਮਹੱਲਾ ਪੰਜਵਾਂ ਘਰ ਚੌਥਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਬ੍ਰਹਮੇ, ਤਕਿਆਏ ਪ੍ਰਭ ਕੀ ਸਾਮ, ਤੇਂਦ ਦੇਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾ ਕੁਮਲਾਵਤੀ ਉਪਜੇ ਨਾਹੀ ਦਾਮ, ਪਰ ਨਾ ਨ ਮਿਲੀਏ ਸਾਜਨੈ ਕਤ ਪਾਈਏ ਬਿਸ਼ਰਾਮ, ਜਿਤ ਕਰ ਹਰ ਕੰਤ ਨਾ ਪ੍ਰਗਟੀ ਪੜਨਗੜ ਸੇ ਗਰਾਮ, ਸਰਬ ਸਿੰਘਾਲ ਤੰਬੂਲ ਰਸ ਸਣਦੇ ਹੀ ਸਭ ਘਾਮ, ਪ੍ਰਭ ਸੁਆਮੀ ਕੰਤ ਬਿਹੂਣੀਆਂ ਮੀ ਸੱਜਣ ਸਭ ਜਾਮ, ਨਾਨਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ, ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਤਹਾਮ, ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਘਣਾ, ਸੰਤ ਜਿਨਾ ਮਿਲ ਪਾਈਐ ਰਸਨਾ ਨਾਪਣਾ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ, ਇੱਕ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ, ਜਲ ਤਲ ਮਈਲ ਪੂਰੀ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨ ਆਵੀ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਬਣਾ ਆ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਬਣਾ ਚੇਤ ਮਲਾਏ ਸੋ ਪ੍ਰਭੂ

ਜਾਂ ਸੰਤ ਭੇਟੇ ਹਰ ਸੋਏ। ਹਰ ਜੇਠ ਜੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਵੰਨ, ਹਰ ਸਾਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਮਾਨ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਸੰਨ, ਰੰਗ ਸਭੇ ਨਾਰਾਇਣ ਜੇਤੇ ਮਨ ਭਵਨ, ਜੋ ਪ੍ਰਭ ਲੋੜੇ ਸੋ ਕਰ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧੰਨ, ਆਪਣ ਲਈ ਆ ਜੇ ਮਿਲੇ ਵਿਛੜ ਕਿਉਂ ਰਵਨ, ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਣਨ, ਪੜ ਜੇਠ ਰੰਗੀਲਾ ਤਿਸ ਤਣੀ ਜਿਸਕੇ ਭਾਗ ਮਸਨ ਮਥਨ, ਸਾੜਤ ਪੰਦਾ ਤਿਸ ਲਗੈ ਹਰ ਨਾਹੁ ਨ ਜਿੰਨਾ ਪਾਸ, ਜਗਜੀਵਨ ਪੁਰਖ ਤਿਆਗ ਕੇ ਮਾਣਸ ਸੰਧੀ ਆਸ, ਦੋਏ ਭਾਏ ਵੀ ਗੁੱਚੀਏ ਗਲ ਪਈ ਸੁਜਮ ਕੀ ਫਾਸ, ਜਿਹਾ ਬੀਜੇ ਸੋਲੜੇ ਮੱਥੇ ਜੋ ਲਿਖਿਆਸ, ਰਹਿਣ ਬਿਹਾਣੀ ਪੱਛੂ ਤਾਣੀ ਉੱਠ ਚੱਲੀ ਗਈ ਨਿਰਾਸ, ਜਿਨ ਕੋ ਸਾਧੂ ਭੇਟੀਏ ਸੋ ਦਰਗਹਿ ਹੋਏ ਖਲਾਸ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ, ਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ, ਸਾਵਣ ਸਰਸੀ ਕਾਵਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਵਿਖਿਆ ਰੰਗ ਕੁੜਾ ਬਿਅਦਸਨ ਸਭੇ ਸ਼ਾਰ, ਪਰ ਅੰਮ੍ਰਿਤ ਬੂਤ ਸੁਹਾਵਣੀ ਮਿਲ ਸਾਧੂ ਪੀ ਬਣਹਾਰ, ਵਣ ਤਿਨ ਪ੍ਰਭ ਸਿੰਘ ਮੌਲਿਆ ਸਮਰੱਥ ਪੁਰਖ ਅਪਾਰ, ਆ ਮਿਲਣੇ ਨੂੰ ਮਨ ਲੋਚਦਾ ਕਰਮ ਲਾ ਬਣਹਾਰ, ਜਿਨ ਸਖੀਏ ਪ੍ਰਭ ਪਾਇਆ ਹੂੰ ਤਿਨ ਕਹਿ ਸਦ ਬਲਿਹਾਰ, ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ, ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ, ਪਾਦੇ ਪਰਮ ਪੁਲਾਣੀਆ ਦੂਜੇ ਲੱਗਾ ਹੇਤ, ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਜਿਤ ਦਿੰਦੇ ਬਿਸ ਸੀ ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ, ਛੱਡ ਖੜੋਤੇ ਖਿਨੇ ਮਾਏ ਜਿਨ ਸਿਓ ਲੱਗਾ ਹੇਤ, ਹੱਥ ਮਰੋੜੇ ਤਨ ਕਪੇ ਸਿਆਹੋ ਹੋਆ ਸੇਤ, ਜਿਹਾ ਬੀਜੈ ਸੋ ਲੁਣੇ ਕਰਮਾ ਸੰਧੜਾ ਖੇਤ, ਨਾਨਕ ਪ੍ਰਭ ਸ਼ਰਨਾਗਤੀ ਚਰਨ ਬਹੁਤ ਪ੍ਰਭ ਦੇ, ਸੇ ਭਾਦੁਰ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇ, ਅਸੁਨ ਪ੍ਰੇਮਿਉ ਮਾੜ ਕਿਉਂ ਮਿਲੀਏ ਹਰ ਜਾ, ਮੰਤਨ ਪਿਆ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਜ, ਸੰਤ ਸਹਾਈ ਪ੍ਰੇਮ ਕੇ ਉਹ ਤਿੰਨ ਕੇ ਲਾਗਾਂ ਪਾਏ, ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ, ਜਿਨੀ ਚਾਖਿਆ ਪ੍ਰੇਮ ਰਸ ਸੇ ਤਿਪਤ ਰਹੀ ਅਗਾਏ, ਆਪ ਤਿਆਗ ਬਿਨਤੀ ਕਰੇ ਲੇਹੋ ਪ੍ਰਭੂ ਲੜ ਲਾਏ, ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤੇ ਨ ਜਾਏ, ਪ੍ਰਭਣ ਦੂਜਾ ਕੋ ਨਹੀਂ ਨਾਨਕ ਹਸਰਨ ਆਏ, ਅਸੂ ਸੁਖੀ ਵਸੰਦੀਆਂ ਜਨਮੈ ਹਰ ਰਾਏ, ਕੱਤਕ ਕਰਮ ਕਮਾਵਣੈ ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਬਿਜੋਗ, ਕਿਨਵੇਂ ਕੌੜੇ ਹੋ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸੈ ਰੋਵੇ ਰੋਜ, ਕੀਤਾ ਕਿਛੂ ਨਾ ਹੋ ਵੀ ਲਿਖਿਆ ਤੁਰ ਸੰਯੋਗ, ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਵਿਯੋਗ, ਨਾਨਕ ਕੋ ਪ੍ਰਭ ਰਾਖ ਲਹੇ ਮੇਰ ਸਾਹਿਬ ਬੰਦੀ ਮੋਚ, ਕੱਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ, ਮੱਗਰ ਮਾਹੇ ਸੁਹੰਦੀਆਂ ਅਰਪਰ ਸਿੰਘ ਬੈਠੜੀਆਂ, ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ, ਤਨ ਮਨ ਮੌਲਿਆ ਰਾਮ ਸਿਉ ਸੰਸਾਰ ਸੁਹੇਲੜੀਆਂ, ਸਾਧ ਜਨਾਂ ਤੇ ਬਾਹਰੀ ਸੇ ਰਹਿਣੀਆਂ ਕੇਲੜੀਆਂ, ਤਿਨ ਦੁੱਖ ਨ ਕਬੂ ਉਤਰੇ ਸੇ ਜਮਕੇ ਵਸ ਪੜੀਆਂ,

ਜਿਨੇ ਰਾਵਿਆ ਪਰਵੇ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵੇਹ ਲਾਲ ਹਰ ਕੰਠ ਤਿੰਨਾ ਜੜੀਆਂ ਨਾਨਕ ਬਾਂਛੇ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ ਮਗਰ ਪ੍ਰਭ ਰਾਧਣਾ ਬੋਹੜ ਨਾ ਜਨਮੜੀਆਂ ਪੋਖ ਤੁਖਾਰ ਨਾ ਵਿਆਹ ਪਈ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਸੇਵਾ ਸਵਾਮੀ ਲਾਹ ਵੇਖਿਆ ਪੂਰਨ ਸਕੀ ਮਿਲ ਸਾਧੂ ਗੁਣ ਗਾਹ ਜੈ ਤੇ ਉਪਜੀ ਤੈ ਮਿਲ ਸੱਚੀ ਪੀ ਸਮਾਹ ਕਰ ਗੈ ਲੀਨੀ ਪਾਰਮ ਬੋੜ ਨ ਵਿਛੜਿਆ ਬਾਹਰ ਜਾਊਂ ਲਖ ਬੇਰੀਆਂ ਹਰ ਸੱਜਣ ਗਮ ਅਗਾਹ ਸਰਨ ਪਈ ਨਰਾਣੇ ਨਾਨਕ ਦਰ ਪਈਆਹ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਮਾਘ ਮਜਨ ਸੰਗ ਸਾਧੂ ਧੂੜੀ ਕ੍ਰਿਸ਼ਨਾ ਹਰ ਕਾ ਨਾਮ ਧਿਆਏ ਸੁਣ ਸਮਨਾ ਨੋ ਕਰਦਾਨ ਜਨਮ ਕਰਮ ਵਲ ਉਤਰੈ ਮੰਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਐ ਬਿਨਸੇ ਲੋਭ ਸੁਵਾਨ ਸੱਚੇ ਮਾਰਗ ਚਲਦਿਆਂ ਉਸਤਦ ਕਰੈ ਜਹਾਨ ਅੜਸਰ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਣ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਂਢੀਏ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਰਨਾਨ ਦੇ ਉਪਾਰ ਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ ਸੇਜ ਸੁਹਾਵੀ ਸਰਬ ਸੁੱਖ ਹੁਣ ਦੁੱਖਾਂ ਨਾਹੀ ਜਾਏ ਇਸ਼ਪੂਨੀ ਵਡਭਾਗਣੀ ਵਰਪਾਇਆ ਹਰ ਰਾਏ ਮਿਲ ਸਈਆਂ ਮੰਗਲ ਗਾਵੀ ਗੀਤ ਗੋਬਿੰਦ ਲਾਏ ਹਰ ਜੇ ਹਾਇਬ ਨ ਦਿਸੀ ਕੋਈ ਦੂਜਾ ਲਵੇ ਨ ਲਾਏ ਹਲਤ ਪਰਤ ਸਵਾਰਿਓ ਨੇਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖੀਆਂ ਬੋਹ ਨ ਜਨਮੇ ਧਾਏ ਜੇ ਵਾਏ ਕਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਾ ਤੁਮਾਏ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾ ਨਿਦ ਚਰਨ ਹਰ ਪੌਜਲ ਬਿਖ ਮਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਬ੍ਰਹਮ ਸੇਵ ਦੇ ਮਨ ਅੰਦਰ ਏਕ ਤਰੇ

ਪੰਜਵਾਂ ਦਿਨ ਰਹਿਣ ਇੱਕੀ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰੂ ਆਪਣ ਹਰਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਿਠੁੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨ ਵਸਣ ਭੈਣ ਹਰ ਪਿਰ ਬਿਨ ਚੈਨ ਨ ਪਾਈਏ ਖੋਜ ਡਿੱਠੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ ਨ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲਿਹੋ ਹੋਰ ਨਾਹੀ ਕਰਨ ਕਰੇਣ ਹਰ ਤੁਧ ਬਿਨ ਖਾਕੂ ਰੂਲਣ ਕਹੀਏ ਕਿੱਥੇ ਵੈਣ ਨਾਨਕੀ ਬੇਨੰਤੀਆ ਹਰ ਸੁਰਜਣ ਦੇਖਾ ਨੈਣ ਜੀ ਕੀ ਬਿਰਤਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ ਮਰਨ ਜੀਵਨ ਅਰਾਧਨਾ ਸਭਨਾ ਕਾ ਆਧਾਰ ਸੱਸੂਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਅਗਮ ਅਗਾਧ ਬੋਧ ਕਿਸੇ ਅੰਤ ਨ ਪਾਰਾ ਵਾਰ ਸੇਵਾ ਸਾਤ ਇਸ ਭਾਵਤੀ ਸੰਤਾਂ ਕੀ ਹੋਏ ਸ਼ੌਰ ਦੀਨਾ ਨਾਥ ਦਿਆਲ ਦੇ ਪਤ ਦੇ ਉਧਾਰਨ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨ ਜਾਣੀ ਕੋ ਨਾਹੀ ਤੋਲਣ ਹਾਰ ਮੰਤਨ ਅੰਤਰ ਵਸ ਰਹਿ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਮਕੋ ਸੇਮ ਦੇ ਤਿਨਕੇ ਸਦ ਬਲਿਹਾਰ ਸੰਤ ਅਰਾਧਨ ਸਦਾ ਸਭਨਾ ਕਾ ਬਖਸ਼ੰਦ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤਿਨ ਜਿੰਦ ਗੁਰ ਸ਼ਬਦੀਆਂ ਰਾਧੀਏ ਜਪੀਏ ਨਿਰਮਲ ਮੰਤ ਕੀਮਤ ਕਹਿਣ ਨ ਜਾਈਐ ਪਰਮੇਸ਼ੁਰ ਬੇਅੰਤ ਜਿਸ ਮਨ ਮਨ ਸੇ ਨਾਰਾਇਣ ਸੋ ਕਹੀਏ ਭਗਵੰਤ ਜੀ ਕੇ ਲੋਚਾ ਪੂਰੀਐ ਮਿਲੇ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੋਖ ਸਵੇ ਹੀ ਹੰਤ ਦੇ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ ਸਰਵ ਕਲਾ ਪ੍ਰਪੂਰਨ ਮੰਜ ਨਿਮਾਣੀ ਥਾਂ ਹਰ ਉੜ ਗਹੀ ਮਨ ਅੰਦਰੇ ਜਪ ਜਪ ਜੀਵਨਾਉ ਕਰ ਕਿਰਪਾ ਪਰ ਆਪਣੀ ਜਨ ਧੂੜੀ ਸੰਗ ਸਮਾਉ ਜੋ ਤੂੰ ਰਾਖੇ ਤਿਉਂ ਰਹਾਂ ਤੇਰਾ ਦਿੱਤਾ ਪਹਿਨਾ ਖਾਉ ਉਦਮ ਸੋਈ ਕਿਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਦੂਜੀ ਜਾਇ ਨ ਸੁੱਜੀ ਕਿੱਥੇ ਕੂਕਣ ਜਾ ਗਿਆਨ ਬਨਾਸਨ ਤਮ ਹਰਨ ਉੱਚੇ ਗਮ ਅਮਾ ਮਨ ਵਿਛੜਿਆ ਹਰ ਮੇਲੀਏ ਨਾਨਕ ਇਹ ਸੁਆਉ ਸਰਬ ਕਲਿਆਣ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮੁਰੀਦਾਂ ਤਥਾ ਚੰਦੜਹਾਰਾ ਸੋਈਆਂ ਕੀ ਧੁੰਨੀ ਗਾਵਣੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ

ਸੁਖ ਹੋਏ ਮਹਿਲਾ ਪਹਿਲਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰੇ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੈ ਜਾਤ, ਸੱਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਰਨਾਸ, ਨਾਵੇਂ ਤੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸੁਆਹ, ਗਈ ਸੰਗੀਤ ਪੁਗਾਰੀ ਤਾਹ, ਉੱਡਿਆ ਹੰਤ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ, ਮਹਿਲਾ ਪਹਿਲਾ। ਦਸ ਬਾਲਤਨ ਬੀਸ ਰਵਣ, ਤੀਸਾਂ ਕਾ ਸੁੰਦਰ ਕਹਾਵੇ, ਚਾਲੀ ਸੁਪੁਰ ਹੋਏ, ਪੰਚਾਸੀ ਪੱਗ ਖਿੱਸੈ, ਸੱਠੀ ਕੇਵੜੇ ਪਾਇਆ ਵੇ, ਸੱਤਰ ਕਾ ਮਤ ਹੀਣ, ਅਸੀਹਾਂ ਕਾ ਵਿਵਹਾਰ ਨ ਪਾਵੇ, ਨਵੇਂ ਕਾਜ ਸਹਿਜਾਸਣੀ, ਮੂਲ ਨ ਜਾਣੇ ਅਪਬਲ, ਟੰਡੂਲਮ ਟੂਡਮ ਡਿੱਠ ਮੈਂ, ਨਾਨਕ ਜਗ ਤੂੰ ਏਕਾ ਤਵਲ ਹਾਰ ਪੌੜੀ। ਤੂੰ ਕਰਤਾ ਪੁਰਖ ਅਵੰਮ ਹੈ, ਅਵਸਿਸ਼ਟ ਪਾਤੀ, ਰੰਗ ਪਰੰਗ ਪਾਰਜਨਾ ਬੋਮ ਪਾਤੀ, ਤੂੰ ਜਾਣੇ ਜਿੰਨੇ ਉਪਾਈ ਹੈ, ਸਭ ਖੇਲ ਤਮਾਤੀ, ਇੱਕ ਆਵੇ ਇੱਕ ਜਾਏ ਉੱਠ, ਬਿਨ ਨਾਮੇ ਮਰ, ਇੱਕ ਜਾਵੇ ਇੱਕ ਜਾਏ ਉੱਠ, ਬਿਨ ਨਾਮੇ ਮਰ ਜਾਤੀ, ਗੁਰਮੁਖ ਰੰਗ ਚ ਲੂਲਿਆ, ਰੰਗ ਹਰ ਰੰਗ ਰਾਤੀ, ਸੋ ਸੇਵੋ ਸਤ ਨਿਰੰਜਨੋ, ਹਰ ਪੁਰਖ ਵਧਾਤੀ, ਤੂੰ ਆਪੇ ਆਪ ਸੁਜਾਣ ਹੈ, ਬੜ ਪੁਰਖ ਵਡਾਤੀ, ਜੋ ਮਨ ਚਿੱਤ ਤੁੰਤ ਆਏਂਦੇ ਮੇਰੇ ਸੱਚਿਆ, ਬਲ ਬਲ ਹਾਂ ਤਿੰਨ ਜਾਤੀ, ਸੋਕ ਮਹੱਲਾ ਪਹਿਲਾ, ਜੋ ਪਾਏ ਤਨ ਸਾਜੇ ਰੱਖਿਆ, ਬਣਤ ਬਣਾਏ ਅੱਖੀਂ ਦੇਖੇ, ਜੇ ਵਾ ਬੋਲੇ ਕੰਨੀ ਸੁਰਤ ਸਮਾਏ, ਪੈਰੀ ਚੱਲੇ ਹੱਥੀ ਕਰਨਾ, ਦਿੱਤਾ ਪਹਿਨੇ ਖਾਏ, ਜਿਨ ਰਚ ਰਚਿਆ ਤਿਸੇ ਨਾ ਜਾਣੇ, ਅੰਧਾ ਅੰਧਕ ਪਾਏ, ਜਾਂ ਭੱਜੇ ਤਾਂ ਠੀਕੁਰ ਹੋਵੇ, ਕਾੜਤ ਕੜੀ ਨ ਜਾਏ, ਨਾਨਿੰਗਰ ਬਿਨ ਨਾਹੇ ਪੱਤ, ਪੱਤ ਬਿਨ ਪਾਰ ਨਾ ਪਾਏ, ਮਹਿਲਾ ਦੂਜਾ। ਦੇਂਦੇ ਥਾਮੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ, ਸੁਰਤ ਮਰਤ ਚਤਰਾਈ, ਤਿਆਂ ਕੀ ਕਿਆ ਕਰੇ ਆਖ ਵਿਖਾਣੀ ਹੈ, ਅੰਤਰ ਬਹਿ ਕੇ ਕਰਮ ਕਮਾਵੇ, ਸੋਚੋ ਕੁੰਟੀ ਜਾਣੀਏ, ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਏ, ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਿਖਾਣੀਏ, ਜਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੇ, ਬਿਨ ਜੋਤੀ ਕੋ ਕੁਛ ਕਰਿਓ ਦਿਖਾ ਸਿਆਣੀਏ, ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸੁਜਾਣੀਐ ਪੌੜੀ। ਤੁਦੇ ਆਪੇ ਜਗਤ ਪਾਏ ਕੇ, ਤੁਦੇ ਆਪੇ ਧੰਦੇ ਲਾਇਆ, ਮੋਠ ਗੌਲੀ ਪਾਏ ਕੇ, ਤੁਦੇ ਆਪੋਂ ਜਗਤ ਖੁਆਇਆ, ਤਿਸ਼ਨਾ ਅੰਦਰ ਅਗਨ ਹੈ, ਨਾ ਤਿਪਤੇ ਭੁਖਾ ਤਿਹਾਇਆ, ਸਹਿਸਾ ਇਹ ਸੰਸਾਰ ਹੈ, ਮਰ ਜੰਮੇ ਆਇਆ ਜਾਇਆ, ਬਿਨ ਸਤਿਗੁਰ ਮੂਹ ਨਾ ਟੁੱਟੀ, ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਤੇ ਆਈ ਹੈ, ਸੁਖ ਰੱਜਾਂ ਜਾ ਤੁਦ ਪਾਇਆ, ਕੁੱਲ ਉਧਾਰੇ ਆਪਣਾ ਧਨ ਜਣੇ ਦੀ ਮਾਇਆ, ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ, ਸਲੋਕ ਮਹੱਲਾ ਦੂਜਾ। ਅੱਖੀਂ ਬਾਜੋ ਵੇਖਣਾ

ਬੋਲਣਾ ਯੋ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤੋ ਖਸਮੇ ਮਿਲਣਾ ਮਹਿਲਾ ਦੂਜਾ ਦਿੱਸੇ ਸੁਣੀਏ ਜਾਣੀਏ ਸੁਆਉ ਨ ਪਾਇਆ ਜਾਏ ਰੋਲਾ ਟੁੰਡਾ ਅੰਧਲਾ ਕਿਉਂ ਕਰ ਲੱਗੇ ਤਾਏ ਪੈ ਕੇ ਚਰਨ ਕਰ ਭਾਵ ਕੇ ਲੋਹਣ ਸੁਰਤ ਕਰੇ ਨਾਨਕ ਸਿਆਣੀਏ ਬਕੰਤ ਮਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤੇ ਦੂਜਾ ਖੇਰ ਰਚਾਇਆ ਹੋਮੇ ਗਰਭ ਉਪਾਇ ਕੇ ਲੁਭਯੰਤਰ ਜਨਤਾ ਪਾਇਆ ਜੋ ਪਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸ਼ੇ ਮੇਲ ਲੈ ਗੁਰਮਤੀ ਤੁਦੇ ਲਾਇਆ ਇਹ ਖੜੇ ਕਰੇ ਤੇਰੀ ਚਾਕਰੀ ਬਿਨ ਨਾਮ ਇਹ ਹੋਰ ਨ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰ ਏ ਲਾਇਆ ਪੁੱਤ ਕਲਤ ਕੁਟੰਬ ਹੈ ਇੱਕ ਲਿਪਤ ਰਹੇ ਜੋ ਤੁਦ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲ ਹੈ ਸੱਚੇ ਨਾਏ ਸਮਾਇਆ ਸ਼ਲੋਕ ਮਹੱਲਾ ਪਹਿਲਾ ਸੋਨੇ ਕੇ ਪਰਬਤ ਗੁਫਾ ਕਰੀ ਕਹਿ ਪਾਣੀ ਪਿਆ ਕਹਿ ਵੀ ਧਰਤੀ ਕਹਿ ਆਕਾਸ਼ੀ ਉਧਰ ਹਾਂ ਸਿਰ ਪਾਰ ਪੁਰ ਕਰ ਕਾਇਆ ਕੱਪੜ ਪੈਰਾਂ ਧੋਵਾਂ ਸਦਾ ਕਾਰ ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਪੁਕਾਰ ਹੋ ਇੱਕ ਚੀਰ ਰਹਾ ਮਲਧਾਰੀ ਦੁਰਮਤ ਮਤ ਵਿਕਾਰ ਨਾ ਹੂੰ ਨਾ ਮੈਂ ਨਾ ਹੂੰ ਹੂੰ ਮਾ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਬਸਤਰ ਬਖਾਲ ਬਖਾਲੇ ਕਾਇਆ ਆਪੇ ਸੰਜਮ ਹੋਵੈ ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੈ ਅੰਧਾ ਭੂਲ ਪਿਆ ਜਮਜਾਲ ਵਸਤ ਪਰਾਇ ਆਪਣੀ ਕਰ ਜਾਣੇ ਹੋਮੈ ਬਿਜ ਦੁਖ ਕਾਲੇ ਨਾਨਕ ਗੁਰਮੁਖ ਹੋਮੈ ਟੁੱਟੈ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪੇ ਨਾਮੋ ਆਰਾਧੇ ਨਾਮੇ ਸੁੱਖ ਸਮਾਵੇ ਪਵੜੀ ਕਾਇਆ ਹੰਸ ਸੰਜੋਗ ਮੇਲ ਮਲਾਇਆ ਤਿੰਨ ਹੀ ਕੀਆ ਬਜੋਗ ਜਿਨ ਪਾਇਆ ਪੁਰਖ ਭੋਗੇ ਭੋਗ ਦੁੱਖ ਸਵਾਇਆ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਹਰਗੋ ਸੋਗ ਬਜੋਗ ਉਪਾਏ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਵੇੜ ਝਗੜ ਚੁਕਾਇਆ ਕਰਤਾ ਕਰੇ ਸੁਹੋਗ ਨ ਚਲੇ ਚਲਾਇਆ ਸ਼ਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸੱਥ ਹੈ ਨਾਨਕ ਐਸਾ ਆਗੂ ਜਾਪੇ ਮਹਿਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮੁਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ ਛੱਪੜ ਨਾਤੇ ਸਗ ਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅੰਦਰ ਹਰ ਹਰ ਨਾਮ 'ਤੇ ਆਏ ਉਹ ਆਪ ਛੁੱਟਾ ਕਟੰਬ ਸਿਉ ਦੇ ਹਰ ਨਾਮ ਦੇ ਹਰ ਹਰ ਨਾਮ ਸਭ ਸਿਸ਼ਟ ਛਡਾਏ ਜਨ ਨਾਨਕ ਤਿਸ ਬਲਿਹਾਰਨੈ ਜੋ ਆਪ ਜਪੈ ਅਵਰਾਂ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੁਣਖਾਂ ਹੈ ਵਣਖਣ ਵਾਸਾ ਇੱਕ ਭਗਵਾਂ ਵੇਖ ਕਰ ਫਿਰੇ ਜੋਗੀ ਸੁਨਿਆਸਾ ਅੰਦਰ ਤਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ ਜਮਕਾਲ ਸਿਰ ਨਾ ਉਤਰੇ ਤੇ ਬਦਮਨਸਾ ਗੁਰਮਤੀ ਕਾਲ ਨੇ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਕਰ ਹੀ ਮਾਹੇ ਉਦਾਸਾ ਨਾਨਕ ਸਤਿਗੁਰ ਸੇ ਬਣੇ ਆਪਣਾ ਸੇ ਆਸਾ ਤੇ ਨਿਰਾਸਾ ਸ਼ਲੋਕ ਮਹੱਲਾ ਪਹਿਲਾ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਣ ਸਤਿਨ ਕਿਉਂ ਨਿਰਮਲ ਚੀਤ ਨਾਨਕ ਨਾਮ ਖੁਦਾਏ ਕਾ ਦਿਲ ਹਸ਼ੇ ਮੁਖਲੇ ਹੋ ਅਬਰਦ ਵਾਜੇ ਦੁਨੀ ਕੈ ਝੂਠੇ ਅਮਲ ਕਰੇ ਹੋ ਮਹਿਲਾ ਪਹਿਲਾ ਜਾਂ ਹੋ ਨਾ ਹੀ ਤਿਆ ਕਿਆ ਆਖਾਂ ਕਿਉਂ ਕਨਾ ਹੀ ਕਿਆ ਜੋਵਾਂ ਕੀਤਾ ਕਰਨਾ ਕਹਿਆ ਕਿਛ ਨਾ ਭਰਿਆ ਭਰ ਭਰ ਤੋਵਾਂ ਆਪ ਨ ਬੁੱਝਾਂ ਲੋਕ ਬੁਝਾਈ ਐਸਾ ਆਗੂ ਹੋਵਾਂ ਨਾਨਕ ਅੰਦਾ ਹੋ ਕੇ ਦੱਸੇ ਰਾਹੇ ਸਭ ਸਮੂਹਾਏ ਸਾਥੇ ਅੱਗੇ ਗਿਆ ਮੂਹੇ ਮੂੰਹ ਪਾਹੇ ਤੂੰ ਐਸਾ ਆਗੂ ਜਾਪੇ ਪੌੜੀ ਮਹਾਂ ਰੁੱਤੀ ਸਭ ਤੂੰ
ਖੜੀ ਮੂਰਤ ਵਿਚਾਰ ਤੂੰ ਗਣਤੇ ਕਿਨ ਨ ਪਾਇਓ ਸੱਚੇ ਲਖ ਪਾਰ ਪੜਿਆ ਮੂਰਖ ਆਖੀਏ ਜਿਸ ਲੱਭ ਲੋ ਅਹੰਕਾਰਾ ਨਾਉ ਪੜੀਏ ਨਾਉ ਬੂਝੀਏ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖੱਟਿਆ ਭਗਤ ਪਰੇ ਭਗਤੀ ਪਰੇ ਭੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੋਤ ਪਾਰਾ ਸੱਚਾ ਸ਼ਾਹ ਏਕ ਤੂੰ ਹੋਰ ਜਗਤ ਬਣ ਜਾਰਾ ਸਲੋਕ ਮੁਹੱਲਾ ਪਹਿਲਾ ਮੇਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਸਰਮ ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਲਮ ਨਵਾਜ ਤਸਵੀ ਸਤ ਸੁਭਾਵ ਸੀ ਨਾਨਕ ਰੱਖੈ ਲਾਜ ਮਹਿਲਾ ਪਹਿਲਾ ਹੱਕ ਪਰਾਇਆ ਨਾਨਕ ਅਸੂਰ ਸੁਗਾਏ ਗੁਰ ਪੀਰ ਹਾਮਾ ਤਾਂ ਪਰੈ ਜਾ ਮੁਰਦਾਰ ਨ ਖਾਏ ਗੱਲੀ ਭਿਸਤ ਨ ਜਾਈਏ ਛੁੱਟੇ ਸੱਚ ਕਮਾਏ ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਮਹਿਲਾ ਪਹਿਲਾ ਪੰਜ ਨਵਾਜਾਂ ਵਕਤ ਪੰਜ ਪੰਜਾਂ ਪੰਜੇ ਨਾਂ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਰਮਾ ਆਖ ਕਹਿ ਤਾ ਮੁਸਲਮਾਨ ਸਦਾਏ ਨਾਨਕ ਜੀਤੇ ਕੁੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣਜ ਦੇ ਇੱਕ ਕੱਚੇ ਦੇ ਵਪਾਰਾ ਸਰਗਤ ਤੁੱਠੇ ਪਾਈਆਂ ਨੇ ਅੰਦਰ ਰਤਨ ਭੰਡਾਰਾ ਬਿਨ ਗੁਰ ਕਿਨ ਨ ਲੱਧਿਆ ਅੰਦੇ ਪਹੁੰਕ ਮੂਹੇ ਕੁੜਿਆਰਾ ਮਨ ਮੁਖ ਦੂਜੇ ਪਚ ਮੂਹੇ ਨਾ ਬੂਝੇ ਬੇਚਾਰਾ ਇਕ ਸਬਾਜੋਂ ਦੂਜਾ ਕੋ ਨਹੀਂ ਕਿਸੇ ਅੱਗੇ ਕਰੇ ਪੁਕਾਰਾ ਇੱਕ ਨਿਰਧਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰਾ ਵਿਣ ਨਾਮੇ ਹੋਰ ਧਨ ਨਾਹੀ ਹੋਰ ਬਿਖਿਆ ਸਵਿਚਾਰਾ ਨਾਨਕ ਆਵ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸ਼ੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ ਅੱਬਲ ਔਲ ਦੀਨ ਕਰ ਮਿੱਠਾ ਮੁਸ਼ਕਲ ਮਾਨਾ ਮਾਲ ਮਸਾਵੇ ਹੋਏ ਮੁਸਲਮ ਦੀਨ ਮੋਹਾਣੇ ਮਰਨ ਜੀਵਨ ਕਾ ਭਰਮ ਚੁਕਾਵੇ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਤੋ ਨਾਨਕ ਸਰਬ ਜੀਆਂ ਮੈਂ ਰਮਤ ਹੋਵੇ ਹੋਏ ਤਾਂ ਮੁਸਲਮਾਨ ਕਹਾਵੇ ਮਹਿਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਹਿ ਨਿਰੰਜਨ ਪਾਵੈ ਤਜ ਮਾਨ ਅਭਿਮਾਨ ਪ੍ਰੀਤ ਸੁੱਧ ਧਾਰਾ ਤਜ ਪਿਆਸ ਆਸ ਰਾਮ ਲਿਮਲਾਵੈ ਨਾਨਕ ਸਾਚਾ ਮਨ ਵਸੈ ਸਾ ਸ਼ਬਦ ਹਰ ਨਾਮ ਸਮਾਵੇ ਪੌੜੀ ਰਾਜੇ ਰਹੀਏ ਸਿੱਖ ਦਾ ਕੋਈ ਨਰੈਸੀਓ ਅਟਪਟਣ ਬਜ਼ਾਰ ਹੁਕਮੀ ਟੈਸੀਓ ਪੱਕੇ ਬੰਗ ਦੁਆਰ ਮੂਰਖ ਜਾਣੇ ਆਪਣੇ ਦਰਬ ਪਰੇ ਭੰਡਾਰ ਰੀਤੇ ਇੱਕ ਖਣੇ ਤਾਜੀ ਰੱਤ ਤੁਖਾਰ ਹਾਥੀ ਪਾਖੁਰੇ ਬਾਗ ਮਿਲਖ ਕਰਵਾਰ ਕਿੱਥੇ ਸੇ ਆਪਣੇ ਤੰਬੂ ਪਲੰਘ ਨਿਵਾਰ ਸਰਾਚੇ ਲਾਲਤੀ ਨਾਨਕ ਸੱਚ ਦਤਾਰ ਸ਼ਨਾਖਤ ਕੁਦਰਤੀ ਸ਼ਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਤੇਣਵਾਂ ਸੁਮੋਵੇ ਦੁਦਕੀਓ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਇਨਾ ਰੁੱਪਾ ਹੋਵੇ ਹੀਰੇ ਲਾਲ ਜੜਾਓ ਵੀ ਤੂੰ ਹੀ ਸਲਾਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਬਾਰੇ ਅਠਾਰਾਂ ਮੇਵਾ ਹੋਵੇ ਗਰੜਾ ਹੋਏ ਸੁਆਓ ਚੰਦ ਸੂਝਦੇ ਫਿਰਦੇ ਰੱਖੀਏ ਨੇਚਲ ਹੋਵੇ ਥਾਓ ਵੀ ਤੂੰ ਹੀ ਸਲਾਹਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਜੇ ਦੇਹ ਦੁਖ ਲਾਈਏ ਪਾਵ ਗਰਾਂ ਦੋਇਰਾ
ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਵੇ ਜਾਪੇ ਪਾਓ ਵੀ ਤੂੰ ਹੈ ਸਲਾਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੇ ਦੀਆਂ ਮੋਣੀਆਂ ਇਸਤਰੀਆਂ ਹੋਵਣ ਨਾਨਕ ਸੱਬੋ ਜਾਓ ਵੀ ਤੂੰ ਹੈ ਸਲਾਣਾ ਆਖਣ ਲਹੇ ਨਚਾਓ ਪਵੜੀ ਬਦਫਾਲੀ ਗੈਬਾਨਾ ਖਸਮ ਨ ਜਾਣੀ ਸੋ ਕਹੀਏ ਦੀਵਾਨਾ ਆਪ ਨਾ ਪਛਾਣੀ ਕਲੇ ਬੁਰੀ ਸੰਸਾਰ ਵਾਦੇ ਖੱਪੀਏ ਵਿਣਨਾ ਮੇ ਬੇਕਾਰ ਭਰਮੇ ਪੱਚੀਏ ਰਾਂ ਦੋ ਮੇ ਇੱਕ ਜਾਣੇ ਸੋਈ ਸਿੱਜ ਸੀ ਕਫੁਰ ਗੋ ਕਫਰਾਣੇ ਪਿਆ ਦੱਜ ਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਏ ਸਿੱਜੇ ਦਰ ਦਿਵਾਨ ਆਪ ਗਵਾਈਏ ਮਹਿਲਾ ਪਹਿਲਾ ਸਲੋਕ ਸੋ ਜੀਵੇ ਅੱਜ ਮਨ ਵਸਿਆ ਸੋਏ ਨਾਨਕੇ ਅਵਰ ਨ ਜੀਵੇ ਕੋਏ ਜੇ ਜੀਵੇ ਪਤਲੱਥੀ ਜਾਏ ਸਭ ਹਰਾਮ ਜੇ ਤੱਕ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠਗਿਆ ਮੁੱਠਾ ਜਾਏ ਬਿਣ ਨਾਮੇ ਪਤ ਗਿਆ ਗਵਾਏ ਮਹਿਲਾ ਪਹਿਲਾ ਕਿਆ ਖਾਧੇ ਕਿਆ ਪਹਿਨਦੇ ਹੋਏ ਜਾਂ ਮੰਡਾਂ ਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮਾਦਾ ਕਿਆ ਮਾਸ ਕਿਆ ਕੱਪੜ ਕਿਆ ਸੇ ਸੁਹੇਲੀ ਕੀਜੇ ਭੋਗ ਬਲਾਸ ਕਿਆ ਲਸ਼ਕਰ ਕਿਆ ਨੇਵ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੇ ਢੋਲ ਬਣਾਸ ਪਵੜੀ ਜਾਤੀ ਦੇ ਕਿਆ ਹੱਥ ਸੱਚ ਪਰਖੀਏ ਮੋਰਾ ਹੋਵੇ ਹੱਥ ਮਰੀਏ ਚੱਖੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮ ਨੇ ਸਰਦਾਰ ਦਰ ਦੀ ਬਾਣੀ ਹੈ ਫੁਰਮਾਣੀ ਹੈ ਕਾਰ ਖਸਮ ਪਠਾਇਆ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨਾ ਬੱਧੇ ਭਾਰ ਇੱਕ ਨਾ ਤਾਖਤੀ ਸ਼ਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੁਪੱਲੜਵਾਰ ਸਣ ਕਿ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੋਪੜ ਚੱਕੀ ਜੋੜ ਕੇ ਪੀਸਣਾ ਆਏ ਬੈਠ ਜੋ ਦਾ ਰਹੇ ਸੁਬਰੈ ਨਾਨਕ ਅੱਜ ਵਢਿੱਠ ਮਹਿਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੜ ਬੰਦਾ ਪਾਏ ਖੁੰਡਾ ਅੰਦਰ ਰੱਖ ਕੇ ਦੇ ਸੁਮਲ ਸਜਾਏ ਰਸਖਸ ਟੱਟਰ ਪਾਈਏ ਤੱਪੈ ਤੈ ਬਿਲਾਏ ਫੀਸੋ ਫੂਕ ਸੰਭਾਲੀਏ ਦਿੱਚੇ ਅੱਗ ਜਲਾਏ ਨਾਨਕ ਮਿੱਠੇ ਪੱਤਰੀਏ ਵੇਖੋ ਲੋਕਾ ਆਏ ਪਵੜੀ ਇੱਕ ਨ ਮਰਨ ਇੱਕ ਮਰਨ ਇੱਕ ਨਾ ਮਰਨ ਚੇਤੇ ਆਸ ਕਨੇਰਿਆ ਮਰ ਮਰ ਜੰਮੇ ਨਿਤ ਕਿਸੇ ਨਾ ਘੇਰਿਆ ਆਪਣੇ ਮਨ ਚਿੱਤ ਕਹਿਣ ਚੰਗੇਰਿਆ ਜਮਰਾਜੇ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਮ ਸਲਾਨ ਖਸਮ ਨਾ ਪਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਪਾਪਸੀ ਕਰਸ਼ਨ ਤਖ਼ਤ ਸਲਾਮ ਲਿਖਿਆ ਪਾਪਸੀ ਮਹਿਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਏ ਪਣੀਏ ਸਿਮਰਤ ਪਾਠ ਅੰਧਾ ਚਾਨਣ ਰੱਖੀਏ ਦੀਵੇ ਭਲੇ ਪਚਾਸ ਚਾਹੁਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਏ ਢਹਿ ਨਾ ਹੋਏ ਕਵਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਮਹਿਲਾ ਪਹਿਲਾ ਕਹਿਹਾਂ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੁਤੀ ਟੁੱਟੇ ਪਟਾਰ ਪੁੱਤੀ ਗੰਢ ਪਵੇ ਸੰਸਾਰ ਰਾਜਾ ਮੰਗੈ ਦਿੱਤੇ ਗੰਢ ਪਾਏ ਭੁੱਖਿਆਂ ਗੰਢ ਪਵੇ ਜਾਂ ਖਾਏ ਕਾਲਾਂ ਗੰਢ ਨਦੀਆਂ ਮੀ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾ ਗੰਢ ਬੋਲੇ ਸਜ ਕੋਏ ਮੋਇਆਂ ਗੰਢ ਨੇਕੀ ਸਤ ਹੋਏ ਏਤ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੇ ਮੋਹਿ ਮਾਰ ਨਾਨਕ ਆਖੇ ਇਹ ਵਿਚਾਰ ਸਿਫ ਤੇ ਗੰਢ ਪਵੈ ਦਰਬਾਰ ਪੌੜੀ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ ਖੋਟੇ ਖਰੇ ਆਪੇ ਪਰਖਣ ਹਾਰ
ਕਰੇ ਖਜ਼ਾਨੇ ਪਾਈਏ ਖੋਟੇ ਸੱਟੀਏ ਬਾਹਰ ਵਾਰ ਖੋਟੇ ਸੱਚੀ ਦਰਗਹਿ ਸੁੱਟੀਏ ਕਿਸੇ ਆਗੇ ਕਰੇ ਪੁਕਾਰ ਸਤਿਗੁਰ ਪਿੱਛੇ ਭੱਜ ਪਵੇ ਹਾਕਰ ਨਿਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ ਸੱਚੀ ਦਰਗਹਿ ਮੰਨੀਅਨ ਗੁਰ ਕੈ ਪ੍ਰੇਮ ਵਿਆਰ ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸ਼ੋਕ ਮਹੱਲਾ ਪਹਿਲਾ ਹਮ ਜ਼ੇਰ ਜਿਵੀਂ ਦੁਨੀਆ ਪੀਰਾ ਮਸਾਇਕਾ ਰਾਇਆ ਮਿਹਰਬੰਦ ਬਾਦਸ਼ਾਹ ਫਜੂ ਖੁਦਾਏ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਾਨ ਵਾਨ ਰਾਨਾ ਸਿੱਧ ਸਾਧ ਕਾਤਰਾ ਆਸਤੇ ਇੱਕ ਦਿਗਰ ਕੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦਾਨ ਦੇ ਦੇਹਾਂ ਦੇ ਆਦਮੀ ਨਾ ਸਪਤ ਜ਼ੇਰ ਜ਼ਮੀ ਆਸਤੇ ਇੱਕ ਦਿਗਰ ਕੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਪਤ ਦੀਪ ਨਾ ਜਲੋ ਅੰਨ ਪਾਉਣ ਥਿਰ ਨ ਕੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਰਿਜਕ ਦਾਸ ਤੇ ਆਕਸੇ ਹਮਾਰਾ ਏਕ ਆਸ ਵਸੇ ਆਸਤੇ ਇੱਕ ਦਿਗਰ ਕੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਪਰੰਦੇ ਨਾ ਗਿਰਾ ਜ਼ਰ ਦਰਖਤ ਆਵਿਆਸ ਕਰ ਦੇਹੰਦ ਸੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾਨਕ ਲਾ ਲਿਖਿਆ ਸੋਏ ਮੇਟ ਨ ਸਾਕੇ ਕੋਏ ਕਲਾ ਤੇਰੇ ਹਿਰੇ ਸੋਈ ਏਕ ਤੂੰ ਹੀ ਏਕ ਤੂੰ ਹੀ ਪੌੜੀ ਖੇਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚਾ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ ਵਿਸ਼ਟਾ ਅੰਦਰ ਵਾਸ ਸਾਧ ਨ ਜਾਣਿਆ ਬਿਣਦਾ ਮੇ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸ਼ਲੋਕ ਮਹੱਲਾ ਪਹਿਲਾ ਸ਼ੀਹਾਂ ਬਾਜਾਂ ਚਰਗਾਂ ਖੂਹੀਆਂ ਇਹਨਾਂ ਖਵਾਲੇ ਘਾ ਘਾਹ ਖਾਣ ਤੇ ਨਮਾਸ ਖਵਾਲੇ ਇਹ ਚਲਾਏ ਰਾਹ ਦਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਇਸ ਗਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ ਜੇਤੇ ਜੀ ਜੀਵੇ ਲੈ ਸਾਹਾ ਜੇ ਵਾਲੇ ਤਾਂ ਕਹਿ ਅਸਾ ਨਾਨਕ ਜੀ ਜੋ ਸੱਚੇ ਸੱਚੇ ਭਾਵੇ ਤਿਉ ਤਿਉ ਦੇ ਗਰਾ ਮਹਿਲਾ ਪਹਿਲਾ ਇੱਕ ਮਾਸ ਹਾਰੀ ਇੱਕ ਤਿਣਖਾਹੇ ਇੱਕ ਨਾ ਛੱਤੀ ਅੰਮ੍ਰਿਤ ਪਾਹੇ ਇੱਕ ਮਿੱਟੀਆਂ ਮੈਂ ਮਿੱਟੀਆ ਖਾਹੇ ਇੱਕ ਪੌਣ ਸਮਾਰੀ ਪੌਣ ਸੁਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੇ ਦਾਤਾ ਮਰੇ ਨ ਕੋਏ ਨਾਨਕ ਮੁੱਠੇ ਜਾਏ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ ਗੁਰਮਤੀ ਆਪ ਗਵਾਏ ਨਾਮ ਤੇ ਆਈ ਹੈ ਦੂਜੀ ਕਾਰੇ ਲੱਗ ਜਨਮ ਗਵਾਈ ਹੈ ਬਿਨ ਨਾਮ ਸਭਿਸ ਪੈਂਜੇ ਖਾਈ ਹੈ ਸੱਚਾ ਸ਼ਬਦ ਸਲਾਹੇ ਸੱਚ ਸਮਾਈ ਹੈ ਬਿਨ ਸਤਿਗੁਰ ਸੇਵੇ ਨਾਹੀ ਸੁੱਖ ਨਿਵਾਸ ਫਿਰ ਫਿਰ ਆਈ ਹੈ ਦੁਨੀਆ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਕਰਾ ਸਲਾਹੇ ਪਤ ਸਿਉ ਜਾਈਏ ਸ਼ਲੋਕ ਮਹੱਲਾ ਪਹਿਲਾ ਤੁਧ ਪਾਵੇ ਤਾਂ ਵਾਵੇ ਗਾਵੇਂ ਤੁਧ ਪਾਵੇ ਜਲ ਨਾਵੇਂ ਜਾਂ ਤੁਧ ਭਾਵੇਂ ਤਾਂ ਕਰੇ ਪਬੂਤਾ ਸਿੰਘੀ ਨਾਦ ਬਜਾਵੇਂ ਜਾਂ ਤੁਧ ਭਾਵੇਂ ਤਾਂ ਪੜੇ ਕਤੇਬਾ ਮੁੱਲਾਂ ਸ਼ੇਖ ਕਹਾਵੇਂ ਜਾਂ ਤੁਧ ਭਾਵੇਂ ਤਾਂ ਹੋਵੇਂ ਰਾਜੇ ਰਸਕਸ ਬਹੁਤ ਕਮਾਵੇਂ ਜਾਂ ਤੁਧ ਪਾਵੇਂ ਤੇਗ ਵਗਾਵੇਂ ਸਿਰ ਮੁੰਡੀ ਕੱਟ ਜਾਵੇਂ ਜਾਂ ਤੁਧ ਪਾਵੇਂ ਜਾਹੇ ਦਸੰਤਰ ਸੁਣ ਗੱਲਾਂ ਕਰਿਆਵੇਂ ਜਾਂ ਤੁਧ ਪਾਵੇਂ ਨਾਇ ਰਚਾਵੇਂ ਤੁਧ ਪਾਣੇ ਤੂੰ ਪਾਵੇਂ ਨਾਨਕ ਕਹੇ ਬੇਨਤੀ ਹੋਰ ਸਗਲੇ ਕੂੜ ਕਮਾਵੇ ਮਹਿਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ
ਸਤਿਗੁਰ ਸੇਵਨ ਸੰਗ ਪਰਮ ਚੁਕਾਈਐ, ਸਤਿਗੁਰ ਆਖੇ ਕਾਰ ਸੁਕਾਰ ਕਮਾਈਐ, ਸਤਿਗੁਰ ਹੋਏ ਦਿਆਲ ਨਾਮ ਤੇ ਆਈਐ, ਲਾਹਾ ਭਗਤ ਸੁਸਾਰ ਗੁਰਮੁਖ ਪਾਈਐ, ਮਨਮੁਖ ਕੂੜ ਗਵਾਰ ਕੂੜ ਕਮਾਈਐ, ਸੱਚੇ ਦੇ ਦਰਜਾਏ ਸੱਚ ਚਮਾਈਐ, ਸੱਚੇ ਅੰਦਰ ਮਹਿਲ ਸੱਚ ਬੁਲਾਈਐ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ, ਸਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡੜਿਆ, ਕੂੜੋ ਮਾਸ ਸੱਚ ਅੰਦਰਮਾ ਦੀਸੇ ਨਾਹੀ ਕਹਿ ਚੜਿਆ, ਹੂੰ ਭਾਲ ਵਕੁੰਨੀ ਹੋਈ, ਅੰਧੇਰੇ ਰਾਹ ਨ ਕੋਈ, ਵਿੱਚ ਹੋਮੇ ਕਰ ਦੁਖ ਰੋਈ, ਕਹੋ ਨਾਨਕ ਕਿਸ ਵਿਦਗਤ ਹੋਈ, ਬਹਿਲਾ ਤੀਜਾ। ਕਲ ਕੀਰ ਪ੍ਰਗਟ ਚੰਨ ਸੰਸਾਰ, ਗੁਰਮੁਖ ਕੋਈ ਉਤਰੇ ਪਾਰ, ਜਿਸਨੂੰ ਨਦਰ ਕਰੇ ਸ ਦੇਵੈ, ਨਾਨਕ ਗੁਰਮੁਖ ਰਤਨ ਸੁਲੇ ਵੇ ਪੌੜੀ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ, ਭਗਤ ਆਪੇ ਮੇਲੀਐਨ ਜਿਨ ਸੱਚੋ ਸੱਚ ਕਮਾਇਆ, ਸੰਸਾਰੀ ਆਪ ਕੁਆਇਨ ਜਿਨ ਕੂੜ ਬੋਲ ਬੋਲ ਵਿਖਾਇਆ, ਚੱਲਣ ਸਾਰ ਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰੇ ਹਰ ਚਾਕਰੀ ਜਿਨੀ ਅੰਦਰ ਨਾਮ ਤੇ ਆਇਆ, ਦਾਸਨ ਦਾਸਨ ਹੋਏ ਕੇ ਜਿਨ ਵਿੱਚੋਂ ਆਪ ਗਵਾਇਆ, ਪਰ ਖਸਮਾਂ ਕਹਿ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ, ਸੋਕ ਮਹੱਲਾ ਪਹਿਲ ਸਵਾਹੀ ਸਲਾਹ ਜਿਨੀ ਤੇ ਆਇਆ ਇੱਕ ਮਨ, ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜਮੂਏ, ਦੂਜੇ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ, ਬਹੁਤ ਪਏ ਇਸ ਗਾਹ ਗੋਤੇ ਖਾਏ ਨਾ ਨਿਕਲੇ, ਤੀਜੇ ਮੂੰਹੀ ਗ੍ਰਾਹ ਭੁੱਖ ਤੇ ਕਾਂਦੋਏ ਭੌਂਕੀਆਂ, ਖਾਧਾ ਇਹ ਸੁਆ ਪੀ ਖਾਣੇ ਸੋ ਦੋਸਤੀ, ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ, ਪੀ ਉੱਠ ਰਚਿਉਣ ਵਾਦ ਸਹਿਬਰਿਆਂ ਕੀ ਪਿੜ ਬੱਧੀ, ਸਭੇ ਵੇਲਾ ਵਕਤ ਸਭ ਜੇ ਅੱਠੀ ਪਾ ਹੋਏ, ਨਾਨਕ ਸਾਹਿਬ ਮਨ ਵਸੇ ਸੱਚਾ ਨਾਵਣ ਹੋਏ, ਮਹਿਲਾ ਦੂਜਾ। ਸਹੀ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ, ਉੱਠੀ ਬੇਪਰਵਾਹ ਰਹਿਣੇ ਕੱਤੇ ਰੰਗ, ਦਰਸ਼ਨ ਰੂਪ ਯਥਾ ਬਿਰਲੇ ਪਾਈਏ, ਕਰਮ ਪੂਰੇ ਪੂਰਾ ਗੁਰੂ ਪੂਰਾ ਜਾਕਾ ਬੋਲ, ਨਾਨਕ ਪੂਰਾ ਜੇ ਕਰੈ ਕੱਟੇ ਨਾਹੀ ਤੋਲ ਪੌੜੀ, ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ, ਮੁੱਠੀ ਤੰਦੇ ਚ ਹੋਰ ਮਹਿਲ ਨਾ ਪਾਈਏ, ਇੰਨੇ ਚਿੱਤ ਕਠੋਰ ਸੇਵ ਗਵਾਈਏ, ਜਿਤ ਕਰ ਸੱਚ ਨ ਪਾਏ ਸੁਭੰਨ ਕਢਾਈਏ, ਕਿ ਕਰ ਪੂਰੇ ਵੱਟ ਤੋਲ ਤੁਲਾਈਏ, ਕੋਈ ਨੇ ਆਖੇ ਘੱਟ ਹਮੇ ਜਾਈਏ, ਲਈਨ ਖਰੇ ਪਰਖ ਦਰ ਬਿਨਾਈਏ, ਸੌਦਾ ਇੱਕ ਹੱਠ ਪੂਰੇ ਗੁਰ ਪਾਈਏ, ਸਲੋਕ ਮਹੱਲਾ ਦੂਜਾ। ਅੱਠੀ ਪੈਰੀ ਅੱਠ ਖੰਡਨਾਵਾਂ ਖੰਡ ਸਰੀਰ, ਤਿਸਵੇ ਨੌ ਨਿਧ ਨਾਮ ਏਕ ਭਾਲੇ ਗੁਣੀ ਗਹੀਰ, ਕਨਵੰਤੀ ਸਲਾਹਿਆ ਨਾਨਕ ਕਰ ਗੁਰਪੀਰ, ਚੌਥੇ ਪੈਰ ਸਵਾਹ ਕੇ ਸੁਰਤਿਆਂ ਉਪਜੇ ਚਾਓ, ਉਤਨਾ ਦਰਿਆਵਾਂ ਸਿਉ ਦੋਸਤੀ ਮਨਮੁਖ ਸੱਚਾ ਨਾਮ, ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ, ਕੰਚਨ ਕਾਇਆ ਕੱਸੀਏ ਵੰਨੀ ਚੜੇ ਚੜਾਓ, ਜੇ ਹੋਵੇ ਨਦਰ ਸਰਾਫ ਦੀ ਬੋਲ ਨ ਪਾਈ ਤਾਓ, ਸੱਤੀ ਪੈਰੀ ਸੱਤ ਭਲਾ ਬਹੀਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਆ ਦੂਜੇ ਕੂੜੇ ਘੱਟੇ ਰਾਸ, ਉੱਥੇ ਖੋਟੇ ਸੱਟੀਏ ਖਰੇ ਕੀਚੇ ਸ਼ਾਬਾਸ਼, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ, ਮਹਿਲਾ ਦੂਜਾ। ਪਰ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ, ਸੱਚਾ ਭੋਜਨ ਪਾਓ ਸਤਿਗੁਰ ਦੱਸਿਆ, ਸੱਚੇ ਹੀ ਪਤਿਆਏ ਸੱਚ ਵਿਖਸਿਆ, ਸੱਚੇ ਕੋਟ ਗਰਾਏ ਨਿਜ ਕਰ ਵਸਿਆ, ਸਤਿਗੁਰ ਤੁੱਠੇ ਨਾਉ ਪ੍ਰੇਮ ਰਹੱਸਿਆ, ਸੱਚੇ ਦੈ ਦੇਵਾਣ ਕੂੜ ਨਾ ਜਾਈਏ, ਝੂਠੋ ਝੂਠ ਵਖਾਣ ਸੁਮੈਲ ਖੁਆਈਏ,
ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਏ, ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਏ। ਸੋਕ ਮਹੱਲਾ ਪਹਿਲਾ। ਪੈਰਾ ਅਗਨ ਹਿਵੇ ਕਰ ਬਾਂਧਾ ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਆਗ ਚਲਾਈ, ਧਰਤ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ, ਇਹ ਬੜ ਵੱਧਾ ਮਾਵਾ ਨਾਹੀ ਸਭ ਸੈ ਨੱਥ ਚਲਾਈ, ਏਤਾ ਤਾਣ ਹੋਵੇ ਮਨੇ ਅੰਤਰ ਕਰੇ ਪਿਆਖ ਕਰਾਈ, ਜੇਵੜ ਸਾਹਿਬ ਤੇੜੀ ਦਾਤੀ ਦੇ ਦੇ ਕਰੇ ਰਚਾਈ, ਨਾਨਕ ਨਜ਼ਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਏ। ਮਹਿਲਾ ਦੂਜਾ। ਆਖਣ ਆਖ ਨ ਰੱਜਿਆ ਸੁਣ ਨ ਰੱਜੇ ਕੰਨ, ਅੱਖੀਂ ਦੇਖ ਨ ਰੱਜੀਆਂ ਗੁਣ ਗਾਹੇ ਕਿੱਕ ਬੰਨ, ਭੁੱਖਿਆ ਭੁੱਖ ਨ ਉਤਰੈ ਗੱਲੀ ਭੁੱਖ ਨ ਜਾਏ, ਨਾਨਕ ਭੁੱਖਾ ਤਾਂ ਰੱਜੈ ਜੈ ਗੁਣ ਕੈ ਗੁਣੀ ਸਮਾਏ। ਪਾੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਐ, ਬਿਨ ਸੱਚੇ ਕੁੜਿਆਰ ਬੰਨ ਚਲਾਈਐ, ਬਿਨ ਸੱਚੇ ਤਨ ਛਾਰ ਛਾਰ ਰਲਾਈਐ, ਬਿਨ ਸੱਚੇ ਸਭ ਭੁੱਖ ਜ ਪੈਂਜੇ ਖਾਈਐ, ਬਿਨ ਸੱਚੇ ਦਰਬਾਰ ਕੂੜ ਨ ਪਾਈਐ, ਕੂੜੇ ਲਾਲ ਜਲੱਗ ਮਹਿਲ ਖਵਾਈਐ, ਸਭ ਜਗ ਠੱਗਿਓ ਠੱਗ ਆਈਏ ਜਾਈਐ, ਤਨ ਮੈਂ ਤਿਸ਼ਨਾ ਅੱਗ ਸ਼ਬਦ ਬੁਝਾਈਐ। ਸ਼ਲੋਕ ਮਹਲਾ ਪਹਿਲਾ। ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਾ ਸਦਾ ਪੱਕੇ ਕਰਮ ਧਿਆਨ, ਪਤ ਕੇ ਸਾਧ ਖਾਂਦਾ ਲਹੈ ਦਾਨਾ ਕੇ ਸਰਦਾਨ। ਮਹਿਲਾ ਪਹਿਲਾ। ਸੋਨੇ ਕਾ ਬਿਰਖ ਪਤ ਪਰਵਾਲਾ, ਫੁੱਲ ਜਵੇ ਹਰ ਲਾਲ, ਤਿਤ ਫਲ ਰਤਨ ਲੱਗੇ ਮੁਖ ਭਾਗਤ ਨੇ ਹਿਰਦੇ ਹਿਰਦੇ ਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਗ, ਅੜਸਰ ਤੀਰਥ ਗੁਰ ਕੀ ਚਰਨੀ ਪੂਜੈ ਸਦਾ ਵਸੇ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਭਵੇਂ ਦੰਜੇ ਨਾਨਕਾ ਤਰੀਏ ਕਰਮੀ ਲੱਗ। ਪੌੜੀ। ਜੀਵਦਿਆਂ ਮੁਰ ਮਾਰ ਨ ਪਛੋਤਾਈਐ, ਝੂਠਾ ਇਹ ਸੰਸਾਰ ਕਿਨ ਸਮਝਾਈਐ, ਸੱਚ ਨ ਧਰੇ ਪਿਆਰ ਤੰਦੇ ਤਾਈਏ, ਕਾਲ ਬੁਰਾ ਖੈ ਕਾਲ ਸਿਰ ਦੁਨਿਆਈਐ, ਹੁਕਮੀ ਸਿਰੇ ਜਿੰਦਾਰ ਮਾਰੇ ਦਾਈਐ, ਆਪੇ ਦੇ ਪਿਆਰ ਮਨ ਵਸਾਈਏ, ਬੋਹਤ ਨ ਚਸਾ ਵਿਲੰਬ ਭਰੀਏ ਪਾਈਏ, ਗੁਰਪ੍ਰਸਾਦੀ ਬੁੱਝ ਸੱਚ ਸਮਾਈਐ। ਸ਼ਲੋਕ ਮਹੱਲਾ ਪਹਿਲਾ। ਤੁੰਮੀ ਤੁੰਮਾ ਵਿਸ ਅੱਖ ਧਤੂਰਾ ਨਿੰਮ ਫਲ, ਮਨਮੁਖ ਵਸੇ ਤਿਸ ਜਿਸ ਤੂੰ ਚਿੱਤ ਨ ਆਵੀ, ਨਾਨਕ ਕਹੀਏ ਕਿਸ ਹੰਡਣ ਕਰਮਾਂ ਬਾਰੇ। ਮਹਿਲ ਮਹਿਲਾ ਪਹਿਲਾ। ਮਤ ਪਖੇਰੂ ਕਿਰਤ ਸਾਥ, ਕਬ ਉਤਮ ਕਬ ਨੀਚ, ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪ੍ਰੀਤ, ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ। ਪੌੜੀ। ਕਿਤੇ ਕਹੇ ਵਖਾਣ ਕਹਿ ਕਹਿ ਜਾਵਣਾ, ਵੇਦ ਕਹੇ ਵਖਿਆਣ ਅੰਤ ਨ ਪਾਵਣਾ, ਪੜੀਐ ਨਾਹੀ ਭੇਦ ਬੁਝੀਏ ਪਾਵਣਾ, ਖੜ ਦਰਸ਼ਨ ਕਹਿ ਭੇਖ ਕਿਸੇ ਸੱਚ ਸਮਾਵਣਾ, ਸੱਚਾ ਪੁਰਖ ਲੱਖ ਸ਼ਬਦ ਸੁਹਾਵਣਾ, ਮੰਨੇ ਨਉ ਬਿਸੰਖ ਦਰਗੈ ਪਾਵਣਾ, ਕਾਲ ਕੋ ਆਦੇਸ਼ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸ਼ਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੋਇਆ ਨਾਗੀ ਲੱਗ ਜਾਏ, ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ, ਹੁਕਮ ਪਿਆ ਤੁਰ ਖਸਮ ਕਾ ਤੀਹੂ ਧੱਕਾ ਖਾਏ, ਗੁਰਮੁਖ ਸਿਉ ਮਨਮੁਖ ਅੜੈ ਡੂਬੇ ਹੱਕ ਨਿਆਏ, ਦੋਹਾਂ ਸਿਰਿਆ ਆਪੇ ਖਸਮ ਵੇਖੇ ਕਰ ਵਿਉ ਪਾਏ, ਨਾਨਕ ਐਵੇਂ ਜਾਣੀਏ ਸਭ ਕੁਛ ਤਿਸੇ ਰਜਾਏ। ਮਹਿਲਾ ਦੂਜਾ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸਜਾਣ, ਵਟ ਨ ਕਰੀ ਮਾਵਲਾ ਜਾਣੇ ਮਹਿਮਾਨ, ਭੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ, ਲੱਭ ਨ ਚੱਲੀ ਸੱਚ ਰਹੇ ਸੋਵਿਸ਼ਟ ਪਰਵਾਣ, ਸਰਸੰਦੇ ਆਗਾਸ ਕੋ ਕਿਉਂ ਪਹੁੰਚੇ ਬਾਣ, ਅੱਗੇ ਉਹ ਅਗਮ ਹੈ ਵਹਿੰਦੜ ਜਾਣ। ਪੌੜੀ।
ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆ, ਕਰਨ ਭਗਤ ਦਿਨ ਰਾਤ ਨਰੈਣੀ ਵਾਰੀਆ, ਮਹਿਲਾ ਮਾਂਝਨ ਵਾਹ ਸ਼ਬਦ ਸਵਾਰੀਆਂ, ਸੱਚ ਕਹਿਣ ਅਰਦਾਸ ਸੇ ਵਿਚਾਰੀਆਂ, ਸੋਹਨ ਖਸਮੇ ਪਾਸ ਹੁਕਮ ਸੁਧਾਰੀਆਂ, ਸਖੀ ਕਹਿਣ ਅਰਦਾਸ ਮਨੋ ਪਿਆਰੀਆਂ, ਵਿੜਨਾ ਮਿਤ੍ਰਿਕ ਵਾਸ ਫਿੱਟ ਸੋ ਜੀਵਿਆ, ਸ਼ਬਦ ਸਵਾਰੀਆ ਸੋ ਅੰਮ੍ਰਿਤ ਪੀਵਿਆ, ਸ਼ੋਕ ਮਹੱਲਾ ਪਹਿਲਾ। ਮਾਰੂ ਮੀ ਨਾ ਤਿਪਤਿਆ, ਅੱਗੀ ਲਹੇ ਨਾ ਭੁੱਖ, ਰਾਜਾ ਰਾਜ ਨਾ ਤਿਪਤਿਆ, ਸਾਰ ਭਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾਂ ਪੁੱਛ, ਮਹਿਲਾ ਦੂਜਾ। ਨੇਫਲੰਗ ਤਸ ਜਨਮ ਜਾਵਦ ਬ੍ਰਹਮਣ ਬਿੰਦ ਤੈ, ਸਾਗਰੰਗ ਸੰਸਾਰ ਸਗੁਰ ਪ੍ਰਸਾਦੀ ਤਰੈ ਕਹਿ, ਨਾਨਕ ਕਰਨ ਕਾਰਨ ਕਰਨ ਸਮਰੱਥ ਹੈ ਕਹੋ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ ਜਿਨ ਕਰ ਰੱਖੀ ਧਾਰ ਪੌੜੀ, ਖਸਮੈ ਕਹਿ ਦਰਬਾਰ ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਵਿਖਸਿਆ, ਖਸਮੋ ਪੂਰਾ ਪਾਏ ਮਨੋ ਰਹੱਸਿਆ, ਦੁਸ਼ਮਣ ਕੱਢੇ ਮਾਰ ਸਜਣ ਸਰੱਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਵਿਦਿਓਸਿਆ, ਢਾਡੀ ਕਥਿਆ ਕੱਥ ਸ਼ਬਦ ਸਵਾਰਿਆ, ਨਾਨਕ ਗੁਣ ਗੈ ਰਾਸ ਹਰ ਜੋ ਮਿਲੇ ਪਿਆਰਿਆ, ਸ਼ਲੋਕ ਮਹੱਲਾ ਪਹਿਲਾ। ਖਤਿਓਂ ਜੰਮੇ ਖੱਤੇ ਕਰਨ ਤਾਂ ਖਤਿਆਂ ਵਿੱਚ ਪਾਹੇ, ਤੋਤੇ ਮੂੜ ਨਾ ਉਤਰੇ ਜੋ ਸੋ ਤੋਬਣ ਪਾਹੇ, ਨਾਨਕ ਬਖਸ਼ੇ ਬਖਸ਼ੀਐ ਨਾਹੀ ਤਪਾਹੀ ਪਾਹੇ, ਮਹਿਲਾ ਪਹਿਲਾ। ਨਾਨਕ ਬੋਲਣ ਚੱਖਣ ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੋ ਦੋ ਕਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਪੌੜੀ, ਚਾਰੇ ਕੁੰਡਾਂ ਦੇਖ ਅੰਦਰ ਭਾਲਿਆ, ਸੱਚੇ ਪੁਰਖ ਲੱਖ ਸਿਰਜ ਨਿਹਾਲਿਆ, ਉਜੜ ਪੁੱਲੇ ਰਾਹ ਗੁਰ ਵੇਖਾ ਲਿਆ, ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ, ਪਾਇਆ ਰਤਨ ਕੁਰਾਹ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹੇ ਸੁਖੀਏ ਸੁਖੀਏ ਸੱਚ ਵਾਲਿਆ, ਨ ਡਰਿਆ ਡਰ ਲੱਗ ਗਰਭ ਸਿਘਾ ਲਿਆ, ਨਾਮੋ ਪੁੱਲਾ ਜਗ ਫਿਰੈ ਬੇਤਾਲਿਆ, ਸ਼ਲੋਕ ਮਹੱਲਾ ਤੀਜਾ। ਪੈ ਬਿ ਜੰਮੇ ਪੈ ਮਰੇ ਪੀਪੋ ਮਨ ਮੈਂ ਹੋਏ, ਨਾਨਕ ਪੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ, ਮਹਿਲਾ ਤੀਜਾ। ਪੈ ਬਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਪੈ ਬਣ ਜੇ ਮਰੈ ਮੂੰਹ ਕਾਲੇ ਉੱਠ ਜਾਏ ਪੌੜੀ, ਸਤਿਗੁਰੂ ਹੋਏ ਦਿਆਲ ਤੇ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨ ਕਬੂ ਚੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਸਤਿਗੁਰੂ ਹੋਏ ਦਿਆਲ ਤਾਂ ਜਮ ਕਰ ਡਰ ਕੇ ਹਾ, ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁੱਖ ਦੇ ਹਾ, ਸਤਿਗੁਰੂ ਹੋਏ ਦਿਆਲ ਤਾਂ ਨਮਿੰਦ ਪਾਈਐ, ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਐ, ਸ਼ਲੋਕ ਮਹੱਲਾ ਪਹਿਲਾ। ਸਿਰ ਖੁਆਇ ਪੀਵੇ ਮਲਵਾਣੀ ਜੂਠਾ ਮੰਗ ਬਖਾਹੀ, ਫੋਲ ਫਦੀਹਤ ਮੂੰ ਲੈਣ ਪੜਾ ਸਾ ਪਾਣੀ ਦੇਖ ਸੰਘਾਹੀ, ਭੇਡਾਂ ਵਾਂਗ ਹੀ ਸਿਰ ਖੋਆਇਨ ਭਰੀਏ ਹੱਥ ਸੁਆਹੀ, ਮਾਉ ਪੀਓ ਕਿਰਤ ਗਵਾਇਨ ਟੱਬਰ ਰੋਵਣ ਤਾਹੀ, ਉਹ ਨਾ ਪਿੰਡ ਨਾ ਪੱਤਰ ਕਿਰਿਆ ਨਾ ਦੀਵਾ ਮੋਏ ਕਿਤਾਹੂੰ ਪਾਹੀ, ਅੜਸਰ ਤੀਰਥ ਦੇ ਨਟ ਹੋਈ ਬ੍ਰਾਹਮਣ ਅੰਨ ਨਖਾਹੀ, ਸਦਾ ਕਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ, ਚੁੰਡੀ ਪਾਏ ਬਹਿਨ ਨਿਤ ਬਣਨੇ ਦੜਦੀ ਬਾਣ ਨ ਜਾਹੀ, ਲੱਕੀ ਕਾਸੇ ਹੱਥੀ ਪੁੰਮਣ ਅੱਗੋਂ ਪਿੱਛੂ ਜਾਹੀ, ਨਾ ਉਹ ਜੋਗੀ ਨਾ ਉਹ ਜੰਗ ਨਾ ਉਹ ਕਾਜੀ ਮੁੱਲਾ, ਦੇਈ ਵਿਗੋਏ ਫਿਰੇ ਵਿਗੁੱਤੇ ਫਿੱਟੇ ਵੱਤੇ ਗੱਲਾਂ, ਜੀਆ ਮਾਰ ਜਵਾਲੇ ਸੋਈ ਅਵਨ ਕੋਈ ਰੱਖੈ, ਦਾਨੋ ਤੇ ਇਸ਼ਨਾਨੋ ਵਸ ਵੰਜੇ ਪਸ ਪਈ ਸਿਰ ਖੁੱਥੇ, ਪਾਣੀ ਵਿੱਚੋਂ ਰਤਨੇ ਪੰਨੇ ਮੇਰ ਕੀਆ ਮਦਾਣੀ, ਅੜਸੜ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ,
ਨਾ ਨਿਵਾਜਾ ਨਾ ਤੇ ਪੂਜਾ ਨਾ ਹੁਣ ਸਦਾ ਸੁਜਾਣੀ ਮੋਇਆ ਜੀਵ ਦੀ ਅੰਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਤੇ ਸ਼ੈਤਾਨੀ ਇਹਨਾਂ ਗੱਲ ਨਾ ਪਾਣੀ ਉੱਠੇ ਹੋਈਏ ਹੋਏ ਬਲਾਵਲ ਜੀਆਂ ਜੁਗਤ ਸਮਾਣੀ ਉੱਠੇ ਅਨਕ ਮਾਦਕ ਪਾਹਾਂ ਸਭਸੇ ਪਰਦਾ ਹੋਵੇ ਉੱਠੇ ਕਹਾਓ ਚਰੇ ਨਸੁਰਹੀ ਸਾ ਧਨ ਦਹੀਂ ਬਲੋਵੇ ਤਿੱਤ ਕੇ ਹੋਮ ਜਗ ਸਦ ਪੂਜਾ ਪਾਈਏ ਕਾਰਜ ਸੋਏ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਾਵਣ ਨਾਹੀ ਤਾਂ ਸਤ ਚੱਟੇ ਸਿਰ ਛਾਈ ਮਹਿਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚਾਹੁੰਦੇ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਝ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੇ ਸੋਏ ਪੌੜੀ ਤੂੰ ਤਾਂ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋ ਰਿਹਾ ਬਣ ਜਾਣਿਆ ਸੱਚ ਮੰਗੇ ਦਾਂਸ਼ੇ ਸੇ ਤੁਦੇ ਜੇਹਿਆ ਸੱਚ ਤੇਰਾ ਫਰਵਾਣ ਸ਼ਬਦੇ ਸੋਹਿਆ ਮਨੀਏ ਗਿਆਨ ਧਿਆਨ ਤੁਦੇ ਤੇ ਪਾਇਆ ਕਰਮ ਪਵੇ ਨਿਸ਼ਾਨ ਚਲੇ ਚਲਾਇਆ ਤੂੰ ਸੱਚਾ ਜਤਾਰ ਨਿਤ ਦੇਵੇ ਚੜੇ ਸਵਾਇਆ ਨਾਨਕ ਮੰਗੇ ਦਾਨ ਜੋ ਤੁਧ ਪਾਇਆ ਸਲੋਕ ਮਹੱਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮਯੋ ਤਿਨਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਉ ਮਹਿਲਾ ਪਹਿਲਾ ਆਪ ਬੁਝਾਏ ਸੋਈ ਬੁਝੇ ਜਿਸੇ ਆਪ ਸੁਝਾਏ ਤੇ ਸਭ ਕੁਝ ਸੂਝੇ ਕਹਿ ਕੇ ਕਥਨਾ ਮਾਇਆ ਲੂਜੇ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਅਖਿਓ ਆਪ ਲਹਿ ਪ੍ਰਾਤ ਹੋਵੇ ਜਿਸ ਦਾਤ ਪੌੜੀ ਹੁਣ ਢਾਡੀ ਵਿਕਾਰ ਕਾਰੇ ਲਾਇਆ ਰਾਤ ਦੇਹ ਕੇ ਵਾਰ ਧਰੋਂ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਵ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਪੂਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਘਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੁਧ ਰਾਹ ਗੌੜੀ ਗੁਆਰੇਰੀ ਮਹਿਲਾ ਪਹਿਲਾ ਚੌਪ ਦੇ ਧੋਪ ਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਾਹਿਬ ਵਾਂਗੁਰ ਪ੍ਰਸਾਦ ਹੋਮ ਵਿੱਚ ਪਹਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਸਿਰ ਚਲੀਏ ਸਹੀਏ ਪਾਰ ਨਦਰੀ ਕਰਮੀ ਗੁਰ ਵਿਚਾਰ ਪੈ ਬਿਨ ਕੋਈ ਨ ਲੰਘਸ ਪੈਰ ਪਉ ਪਉ ਰਾਖੇ ਪਾਏ ਸਵਾਰ ਰਹੋ ਪੈ ਤਨ ਅਗਨ ਪਖੇ ਪੈ ਨਾਲ ਪੈ ਪਉ ਕੜੀਏ ਸ਼ਬਦ ਸਵਾਰ ਪੈ ਬਿਨ ਕਾੜਦ ਕੱਚ ਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਓ ਸਹਿ ਸਿਆਣ ਪਵੇ ਨਾ ਤਾਓ ਨਾਨਕ ਮਨਮੁਖ ਬੋਲਣ ਵਾਓ ਅੰਦਰ ਅੰਧਾ ਅੱਖਰ ਵਾਓ ਦਵਾਓ ਮੌੜੀ ਮਹਿਲਾ ਪਹਿਲਾ ਡਰ ਕਰ ਕਰ ਡਰ ਡਰ ਜਰ ਜਾਏ ਸੋ ਡਰ ਕੇ ਹਾਜੇ ਡਰ ਡਰ ਪਾਏ ਤੁਧ ਬਿਨ ਦੂਜੀ ਨਾਹੀਂ ਜਾਏ ਜੋ ਕਿਛੁ ਵਰਤੇ ਸਭ ਤੇਰੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰ ਨਾ ਮਨ ਕਾ ਸੋਰ ਰਹਾਓ ਨਾ ਜੂ ਮਰੇ ਨਾ ਡੂਬੇ ਤਰੇ ਜਿਨ ਕਿਛ ਕੀਆ ਸੋ ਕਿਛ ਕਰੇ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਵਾਏ ਹੰਸ ਹੇਤ ਆਸਾ ਅਸਮਾਨ ਤਿਸ ਵਿੱਚ ਭੁੱਖ ਬਹੁਤ ਨਹਿਸਾਨ ਪਉ ਖਾਣਾ ਪੀਣਾ ਆਧਾਰ ਬਿਨ ਖਾਦੇ ਮਰ ਹੋਏ ਗਵਾ ਜਿਸ ਕਾ ਕੋਈ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾ ਕੇ ਜੀ ਜੰਤ ਤਨਮਾਲ ਨਾਨਕ ਆਖਣ ਬਿਖ ਵਿਚਾਰ ਗੌੜੀ ਮਹਿਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਪਾਈ ਕਰ ਇਹ ਬਸੇਖ ਕਹਿਣਾ ਹੈ ਕੁਛ ਕਹਿਣ ਨਾ ਜਾਏ ਤਾਂ ਕੁਦਰਤ ਕੀਮਤ ਨਾਹੀ ਪਾਏ ਰਹਾਓ ਸਰਮ ਤੁਰਤ ਦੋ ਸੱਸਰ ਪਏ ਕਰਨੀ ਕਾਮਣ ਕਰਮਣ ਲਏ ਸਾਹਾ ਸੰਯੋਗ ਵਿਆਹ ਵਿਯੋਗ ਸੱਚ ਸੰਤਨ ਕਹੋ ਨਾਨਕ ਯੋਗ ਗੌੜੀ ਮਹਿਲਾ ਪਹਿਲਾ
ਪਾਣੇ ਪਾਣੀ ਅਗਨੀ ਕਾ ਖੇਲ, ਚੰਚਲ ਚੱਪਲ ਬੁਦਕਾ ਖੇਲ, ਨਾ ਦਰਵਾਜੇ ਦਸਮ ਦੁਆਰ, ਬੂਝਰ ਗਿਆਨੀ ਇਹੋ ਵਿਚਾਰ। ਕਰਤਾ ਭਗਤਾ ਸੁਨਤਾ ਸੋਈ, ਆ ਵਿਚਾਰੇ ਸੋ ਗਿਆਨੀ ਹੋਈ ਰਹਾਉ। ਦੇਹੀ ਮਾਟੀ ਬੋਲੇ ਪਾਉਣ, ਬੂਝਰ ਗਿਆਨੀ ਮੂਹਾ ਕੌਣ, ਮੂਹੀ ਸੁਰਤ ਬਾਦ ਅਹੰਕਾਰ, ਉਹ ਨਾ ਮੂਹਾ ਜੋ ਦੇਖਣ ਹਾਰ। ਜੈ ਕਾਰਨ ਤਰ ਤੀਰਥ ਜਾਹੀ, ਰਤਨ ਪਦਾਰਥ ਕਟਹੀ ਮਾਹੀ, ਪੜ ਪੜ ਪੰਡਿਤ ਬਾਦ ਵਖਾਣੇ, ਪਿੱਤਰ ਹੁੰਦੀ ਵਸਤਨ ਜਾਣੇ। ਓ ਨਮੂਆ ਮੇਰੀ ਮੂਹੀ ਬੁਲਾਏ, ਓ ਨਮੂਆ ਜੋ ਰਹਿ ਸਮਾਏ, ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਜ਼ਰ ਨ ਆਇਆ, ਗੌੜੀ ਮਹਿਲਾ ਪਹਿਲਾ ਦੱਖਣੀ। ਸੁਣ ਸੁਣ ਬੂਝੇ ਮਾਨੇ ਨਾਉ, ਤਾਕੇ ਸਦ ਬਲਿਹਾਰੇ ਜਾਓ, ਆਪ ਲਾਏ ਠੌਰ ਨਾ ਠਾਓ, ਤੂੰ ਸਮਝਾਵੇਂ ਮੇਲ ਮਿਲਾਓ, ਨਾ ਮਿਲੇ ਚੱਲੇ ਮੈਂ ਨਾਲ, ਬਿਨਾਂ ਬੇਬਾਂਦੀ ਸਵਕਾਰ ਰਹਾਉ। ਖੇਤੀ ਬਣਜ ਨਾਵੇਂ ਕੀ ਓੜ, ਪਾਪ ਪੁੰਨ ਬੀਜ ਕੀ ਪੋੜ, ਕਾਮ ਕ੍ਰੋਧ ਜੀ ਮੈਂ ਚੋੜ, ਨਾਮ ਸਾਰ ਚੱਲੇ ਮਨ ਖੋੜ। ਸੱਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪਰੀਖ, ਜਲ ਪੁਰਾਨ ਰਸ ਕਮਲ ਪਰੀਖ, ਸ਼ਬਦ ਰਤੇ ਮੀਠੇ ਰਸ ਈਖ। ਹੁਕਮ ਸੰਜੋਗੀ ਗੜ ਦਸ ਦੁਆਰ, ਪੰਚ ਬਸੇ ਮਿਲ ਜੋ ਤੇ ਪਾਰ, ਆਪ ਤੁਲੇ ਆਪੇ ਬਣਜਾਰ, ਨਾਨਕ ਨਾਮ ਸਵਾਰਨ ਹਾਰ, ਗੌੜੀ ਮਹਿਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੇ, ਕਹਿ ਉਪਜੇ ਕਹਿ ਜਾਏ ਸਮਾਵੇ, ਕਿਉਂ ਬਾਂਧਿਓ ਕੋ ਮੁਕਤੀ ਪਾਵੇ, ਕਿਉਂ ਬਨਾਸੀ ਸਹਿ ਸਮਾਵੇ। ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਹਿ ਕਾਮ ਰਹਾਉ। ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮਾਹੀ ਸਮਾਏ, ਗੁਰਮੁਖ ਮੁਕਤੋ ਬੰਧਨ ਪਾਏ, ਸ਼ਬਦ ਵਿਚਾਰ ਛੂਟੇ ਹਰਨਾਏ। ਤਰਬਰ ਪੰਖੀ ਬਹੁ ਨਿਸਬਾਸ, ਸੁਖ ਦੁਖੀਆ ਮਨ ਮੋਹ ਵਿਨਾਸ਼, ਸਾਜ ਵਿਹਾਗ ਤਕਿਆ ਗਾ, ਦੈ ਦਿਸ ਤਾਵੇ ਕਰਮ ਲਿਖਿਆਸ। ਨਾਮ ਸੰਜੋਗੀ ਗੋਇਲ ਥਾੜ, ਕਾਮ ਕ੍ਰੋਧ ਫੂਟੇ ਬਿਖਮਾੜ, ਬਿਨ ਵੱਖਰ ਸੁਣੋ ਕਰ ਹਾੜ, ਗੁਰਮਿਲ ਖੋਲੇ ਬਜਰ ਕਪਾਟ। ਸਾਧੂ ਮਿਲੇ ਪੂਰਬ ਸੰਜੋਗ, ਸੱਚ ਰਹੱਸੇ ਪੂਰੇ ਹਰ ਲੋਕ, ਮੰਤਨ ਦੇ ਲੈ ਸਹਿ ਸੁਪਾਏ, ਨਾਨਕ ਤਿਨਕੇ ਲਾਗੂ ਪਾਏ, ਗੌੜੀ ਮਹੱਲਾ ਪਹਿਲਾ। ਕਾਮ ਕ੍ਰੋਧ ਮਾਇਆ ਮੇਚੀ, ਝੂਠ ਵਿਕਾਰ ਜਲ ਲਾਗੇ, ਝੂਠ ਵਿਕਾਰ ਜਾਗੇ ਹਿਤ ਚੀ, ਪੂੰਜੀ ਲਾਭ ਹੋ ਪੂੰਜੀ ਪਾਪ ਲੋਭ ਕੀ, ਤਰ ਤਾਰੀ ਮਰ ਨਾਮ ਸੁਚੀਤ। ਵਾਹ ਵਾਹ ਸੱਚੇ ਮੈਂ ਤੇਰੀ ਟੇਕ, ਹੋ ਪਾਪੀ ਤੂੰ ਨਿਰਮਲ ਏਕ ਰਹਾਓ। ਅਗਨ ਪਾਣੀ ਬੋਲੇ ਬੜ ਪੜਵਾਓ, ਜੇ ਵਾਹ ਇੰਦਰੀ ਏਕ ਸੁਭਾਓ, ਦਿਸ਼ਟ ਵਿਕਾਰ ਨਾਹੀਂ ਪਾਓ ਪਾਓ, ਆਪ ਮਾਰੇ ਤਾਂ ਪਾਏ ਨਾ। ਸ਼ਬਦ ਮੇਰੇ ਫਿਰ ਮਰਨ ਨਾ ਹੋਏ, ਬਿਨ ਮੂਹੇ ਕਿਉਂ ਪੂਰਾ ਹੋਏ, ਪਰਪੰਚ ਵਿਆਪ ਰਿਹਾ ਮਨ ਦੋਏ, ਥਿਰ ਨਰਾਇਣ ਕਰੇ ਸੋ ਹੋਏ। ਬੋਹ ਚੜਿਓ ਜੋ ਆਵੈ ਵਾਰ, ਠਾਂਡੇ ਬੋਸ ਦਰਗੈ ਮਾਰ, ਸੱਚ ਸਲਾਹੀ ਧਨ ਗੁਰਦੁਆਰ, ਨਾਨਕ ਦਰ ਕਰੇ ਕੰਕਾਰ, ਗੌੜੀ ਮਹੱਲਾ ਪਹਿਲਾ। ਉਲਟਿਓ ਕਮਲ ਬ੍ਰਹਮੀ ਵਿਚਾਰ, ਅੰਮ੍ਰਿਤਾਰ ਗਗਨ ਦੱਸ

ਮਿਲੇ ਜਮਕਾ ਪੋ ਮੂਚਾ ਗੁਰ ਮਿਲੀਏ ਮਿਲੇ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਗੌੜੀ ਮਹਿਲਾ ਪਹਿਲਾ ਕਿਰਤ ਪਿਆ ਨਾ ਮੇਟੇ ਕੋਏ ਕਿਆ ਜਾਣਾ ਕਿਆ ਆਗੇ ਹੋਏ ਜੋ ਤਿਸ ਪਾਣਾ ਸੋਈ ਹੂਆ ਅਵਰਨ ਕਰਨੇ ਵਾਲਾ ਦੂਆ ਨਾ ਜਾਣਾ ਕਰਮ ਕੇਵਲ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਓ ਤੂੰ ਇਹ ਵਰਦਾਤਾ ਦੇ ਬਣਹਾਰ ਟੋਟ ਨਹੀਂ ਤੁਧ ਭਗਤ ਭੰਡਾਰ ਕੀਆ ਗਰਬ ਨੇ ਆਵੇ ਰਾਸ ਜੀਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜਵਾਲੇ ਬਖਸ਼ ਮਲਾਏ ਜੋ ਭਾਵੀ ਤੂੰ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤਿ ਦੇ ਭਰੋਸੇ ਤੇਰਾ ਤਨ ਮੈਂ ਮੈਲ ਨਾਹੀ ਮਨ ਰਾਤਾ ਗੁਰਬਚਨੀ ਸਤ ਸ਼ਬਦ ਪਛਾਤਾ ਤੇਰਾ ਤਨ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਗੌੜੀ ਮਹਿਲਾ ਪਹਿਲਾ ਜਿਨ ਕਤ ਕਹਾਇਓ ਅਪਿਉ ਪਿਆਇਆ ਅਨਪੈ ਬਿਸਰੇ ਨਾਮ ਸਮਾਇਆ ਕਿਆ ਡਰੀਏ ਡਰ ਡਰੇ ਸਮਾਨਾ ਪੂਰੇ ਗੁਰ ਕੇ ਸ਼ਬਦ ਪਛਾਨਾ ਰਹਾਉ ਜਿਸ ਨਰ ਰਾਮ ਹਿਰਦੇ ਹਰ ਰਾਸ ਸਹਿਜ ਪਾਏ ਮਿਲੇ ਸ਼ਵਾਸ ਜਾਂ ਇਸ ਬਾਰੇ ਸਾਜ ਬਿਆਲ ਤੁਤ ਮਨਮੁਖ ਬੰਦੇ ਕਾਲ ਐਨਸ ਨਾਮ ਹਿਰਦੇ ਸੇ ਪੂਰੇ ਨਾਨਕ ਰਾਮ ਮਿਲੇ ਪ੍ਰਮ ਦੂਰੇ ਗੌੜੀ ਮਹਿਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹੇ ਬਖਿਆਨ ਤੁਰੀ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬੋੜ ਜਨਮ ਨਾ ਹੋਏ ਹੈ ਮਰਨਾ ਰਹਾਉ ਚਾਦ ਪਦਾਰਥ ਕਹੇ ਸਭ ਕੋਈ ਸਿਮਰਨ ਸਤ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤਿਆ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਖ ਦਿਖਾਇਆ ਆਸਾ ਮਹਿ ਨਿਰਾਸ ਬਜਾਇਆ ਦੀਨਾ ਨਾਥ ਸਰਬ ਸੁਖਦਾਤਾ ਨਾਨਕ ਹਰ ਚਰਨੀ ਮਨ ਰਾਤਾ ਗੌੜੀ ਚੇਤੀ ਮਹਿਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਏ ਸੰਸਾਰੋ ਲੱਭ ਲਵੋ ਮੁਚ ਕੂੜ ਕਮਾਵੇ ਬਹੁਤੇ ਉਠਾਵੇ ਪਾਰੋ ਤੂੰ ਕਾਇਆ ਮੈਂ ਰੁਲਤੀ ਦੇਖੀ ਸਿਰ ਤਰੀ ਉੱਪਰ ਛਾਰੋ ਸੁਣ ਸੁਣ ਸਿੱਖ ਮਾਰੀ ਸ਼ੁਕਰ ਕੀਤਾ ਰਹਿਸੀ ਮੇਰੇ ਜੀੜੇ ਬੋੜ ਨੇ ਆਵੇ ਵਾਰੀ ਰਹਾਓ ਹੁਣ ਤੂੰ ਦੇ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਨਿੰਦਾ ਚੁੰਦਾ ਕਰੇ ਪਰਾਈ ਝੂਠੀ ਲਾਤ ਵਾਰੀ ਬੇਲ ਪਰਾਈ ਜੋਏ ਜੀੜੇ ਕਰੇ ਚੁਰੀ ਬਰਿਆਰੀ ਹੰਸਾ ਚੱਲਿਆ ਤੂੰ ਪਿੱਛੇ ਰਹੀਏ ਛੁੱਟਰ ਹੋਈਏ ਨਾਰੀ ਤੂੰ ਕਾਇਆ ਰਹੀਏ ਸੁਪਨੰਤ ਕਿਆ ਕਰਮ ਕਮਾਇਆ ਕਰ ਜੋਰੀ ਮੈਂ ਜਾਂ ਕਿਛ ਕਿਲੀਆ ਤਾਂ ਮਨ ਭਲਾ ਪਾਇਆ ਹਲਤਨ ਸੋਭਾ ਪਲਤਨ ਢੋਈ ਐਲਾ ਜਨਮ ਗਵਾਇਆ ਖਰੀ ਦੁਹੇਲੀ ਹੋਈ ਬਾਬਾ ਮੇਰੀ ਨਾਨਕ ਮੇਰੀ ਬਾਤ ਨ ਪੁੱਛੇ ਕੋਈ ਰਹਾਓ ਤਾਜੀ ਤੁਰਕੀ ਸੋ ਤਾਜੀ ਤੁਰਕੀ ਸੋਹਣਾ ਰੁੱਪਾ ਕੱਪੜ ਕੇਰੇ ਭਾਰਾ ਕਿਸੇ ਨਾਲ ਨ ਚੱਲੇ ਨਾਨਕ ਚੜ ਚੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕੁਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਮ ਦਿਵਾਲੀ ਉਸਾਰੀ ਪਸਮੰਦਰ ਕੀ ਢੇਰੀ ਸੰਚੇ ਸੰਚਨ ਦੇਈ ਕਿਸੇ ਅੰਧ ਜਣੇ ਸਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੇ ਕਿਸੇ ਨਕੇਰੀ ਸਰਮੂਰਖ ਮਾਨੇ ਜਾਣਾ ਹੋਗ ਤਿਸੇ ਕਾ ਭਾਣ ਰਹਾਓ ਸ਼ਾਹ ਮਾਰਾ ਠਾਕੁਰ ਪਾਰਾ ਹਮ ਤਿਸਕੇ ਬਣਜਾਰੇ ਜੀਉ ਪਿੰਡ ਸਿਮਰਾਸ ਤਿਸੇ ਕੀ ਮਾਰਿਆ ਆਪੇ ਜੀ ਵਾਲੇ ਗੌੜੀ ਚੇਤੀ ਮਹਿਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੂ ਕਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮਦਲ ਵਿਖ ਘਨਾ ਵਿਖ ਘਨਾ ਰਹਾਉ ਸਾਰ ਮਰੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਤ ਨਾ ਅੰਮ੍ਰਿਤ ਕੇਲ ਕਰੇ ਨਿਤ ਕਾਵਣ ਅਵਰ ਲੁਟੇ ਸੁਪੰਚ ਜਨਾ ਟਾਹੇ ਮਰੋਲੀ ਲੁਟਿਆ ਦੋੜਾ ਦੇਹਰਾ ਸਾਤਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਪਾ ਗਏ ਸੇ ਪੰਚ ਜਨਾ ਕਾਮਨ ਲੋੜੇ ਸੋਨਾ ਰੁਪਾ ਮਿੱਤਰ ਲੋੜਨ ਖਾਦਾ ਸੋ ਖਾਦਾਤਾ ਨਾਨਕ ਪਾਪ ਕਰੇ ਤਿਨ ਕਾਰਨ

ਮੁੰਦਰਾਂ ਦੇ ਕੜ ਪੀਤਰ ਮੁੰਦਰਾਂ ਕਾਇਆ ਖੀਜੇ ਖਿੰਤਾ ਤਾ ਪੰਚਲੇ ਵਸ ਕੀਜੇ ਰਾਵਲ ਏ ਮੈਂ ਕੀਜੇ ਡੰਡਾਤਾ ਜੋਗ ਜੁਗਤ ਇਹ ਪਾਸਤਾ ਇੱਕ ਸ਼ਬਦ ਦੂਜਾ ਹੋਰ ਨਾ ਸਿਧ ਕੰਧ ਮੂਲ ਮਨ ਲਾ ਵਿਸਥਾ ਰਹਾ ਮੂੰਡ ਮੰਡਾਈਏ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗਾ ਤਾ ਤ੍ਰੈਵਣ ਤਾਰਨ ਹਾਰ ਸਵਾਮੀ ਏਕ ਨਚੀਸ ਅੰਤਹਾਤਾ ਕਰ ਪਟੰਬ ਗਲੀ ਮਨ ਲਾਭ ਸੰਸਾ ਮੂਲ ਲਾ ਜਾ ਵਿਸਥਾ ਏਕ ਚਰਨ ਜੇ ਚਿਤ ਲਾਵੇ ਲਭ ਲੋਭ ਕੀ ਤਾ ਵਿਸਥਾ ਜਪਸ ਨਿਰੰਜਨ ਰਚਸ ਮਨਾ ਕਾਹੇ ਬੋਲੇ ਜੋਗੀ ਕਪਟ ਕਨਾ ਰਹਾਉ ਕਾਇਆ ਕਮਲੀ ਹੰਸੀ ਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪ੍ਰਮਤ ਨਾਨਕ ਨਾਂਗੀ ਦਾਂਝੇ ਫਿਰ ਪਾਛੇ ਪੁਸ਼ਤਾਣੀ ਤਾ ਗੌੜੀ ਚੇਤੀ ਮਹਿਲਾ ਪਹਿਲਾ ਔਖਦ ਮੰਤਰ ਮੂਲ ਮਨੀ ਏਕੈ ਜੇ ਕਰ ਦਿੜ ਕਰ ਕੀਜੇ ਰੇ ਜਨਮ ਜਨਮ ਕੇ ਪਾਪ ਕਰਨ ਕੇ ਕਾਟਣ ਹਾਰਾ ਲੀਜੇ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਲੱਖਣ ਲੱਖਣਾ ਜਾਈ ਰੇ ਰਹੋ ਸ਼ੱਕਰ ਖੰਡ ਮਾਇਆ ਤਨ ਮੀਠੀ ਤਮੋ ਪੰਡ ਚਾਈ ਰੇ ਰਾਤ ਨੇਰੀ ਸੂਜ ਨਾਹੀ ਲਚ ਟੂਕ ਸਮੂਸਾ ਪਾਈ ਰੇ ਮਨਮੁਖ ਕਰੇ ਤੇ ਤਾ ਦੁੱਖ ਲਾਗੇ ਗੁਰਮੁਖ ਮਿਲੇ ਵਡਾਈ ਰੇ ਜੋ ਤਨ ਕੀਆ ਸੋਈ ਹੂਆ ਕਿਰਤਨ ਮੇਟਿਆ ਜਾਈ ਰੇ ਸਪੋਰ ਭਰੇ ਨਾ ਹੋਵੇ ਹੂਣੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਖ ਹੋਵੇ ਜੇ ਨਾਨਕ ਤੂੰ ਮੋੜਾ ਕੁਛ ਪਾਈ ਰੇ ਗੌੜੀ ਚੇਤੀ ਮਹਿਲਾ ਪਹਿਲਾ ਕਤਕੀ ਮਾਈ ਬਾਪ ਕਤਕੇਰਾ ਕਿੰਦੂ ਥਾ ਹੂੰ ਹਵੇ ਆਏ ਅਗਨ ਬਿੰਬ ਜਲ ਪੀਤਰ ਨਿਭਜੇ ਕਾਹੇ ਕੰਮ ਸੁਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹਿ ਨਾ ਜਾਣੀ ਔਗਣ ਮੇਰੇ ਰਹਾਉ ਕੇਤੇ ਰੁੱਖ ਬਿਰਖ ਹਮ ਚੀਨੇ ਕੇਤੇ ਪਸ਼ੂ ਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖੇ ਉਡਾਏ ਅੱਟ ਪੱਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰਿਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝਤੇ ਕਹਾਂ ਛੁਪਾਵੇ ਤੱਟ ਤੀਰਥ ਹਮ ਨਮਖਣ ਦੇਖੇ ਹੱਟ ਪੱਟਣ ਬਜਾਰਾ ਲਾ ਲੈ ਤੱਕੜੀ ਤੋਲਣ ਲਾਗਾ ਕਟਹੀ ਮੈਂ ਬਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ ਜੀ ਆਗਣ ਬਰਾਗਰ ਤੱਪੈ ਪਿੱਤਰ ਵੱਗੇ ਕਾਤੀ ਪ੍ਰਮਤ ਨਾਨਕ ਹੁਕਮ ਪਛਾਣੇ ਸੁਖੋਵੇ ਦਿਨ ਰਾਤੀ ਗੌੜੀ ਬਰਾਗਣ ਮਹਿਲਾ ਪਹਿਲਾ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨ ਜਾਣਿਆ ਰਾਮ ਕਾ ਮੂੜੇ ਫਿਰ ਪਾਸ਼ੇ ਪਛਤਾਹੇ ਰੇ ਰਹਾਉ ਅਨੰਤ ਧਨ ਤਰਨੀ ਤਰੇ ਅਨੰਤ ਨਚਾਇਆ ਜਾਏ ਅਨੰਤ ਕੋ ਚਾਹਣ ਜੋ ਗਏ ਸੋ ਆਏ ਅਨੰਤ ਗਵਾਏ ਆਪਣ ਦੀ ਆ ਜੇ ਮਿਲੇ ਤਾਂ ਸਭ ਕੋ ਪਾਂਗਟ ਹੋਏ ਕਰਮਾਏ ਉੱਪਰ ਨਿਬੜੇ ਜੇ ਲੋਚੇ ਸਭ ਕੋਏ ਨਾਨਕ ਕਰਨਾ ਜਿਨ ਕੀ ਆ ਸੋਈ ਕਾਰ ਕਰੇ ਹੁਕਮ ਨ ਜਾਪੀ ਖਸਮ ਕਾ ਕਿਸੇ ਵਡਾਈ ਦੇ ਗੌੜੀ ਬਿਰਾਗਣ ਮਹਿਲਾ ਪਹਿਲਾ ਹਰਨੀ ਹੋਮਾ ਬੰਨ ਬਸਾਂ ਕੰਧ ਮੂਲ ਚੁਣ ਖਾਓ ਗੁਰਪ੍ਰਸਾਦੀ ਮੇਰਾ ਸ਼ੌ ਮਿਲੇ ਵਾਰ ਵਾਰ ਹੋਂ ਜਾਓ ਜੀਓ ਮੈਂ ਬਣ ਜਾਣ ਰਾਮ ਕੀ ਤੇਰਾ ਨਾਮ ਬਖ ਬਖਾਰ ਜੀ ਰਹਾਓ ਕੋਕਲ ਹੋਮਾ ਅੰਬ ਬਸਾਂ ਸਹਿ ਸ਼ਬਦ ਸੁਚਾਰ ਸਹਿ ਸਪਾਹ ਮੇਰਾ ਸ਼ੌ ਮਿਲੇ ਦਰਸ਼ਨ ਰੂਪ ਅਪਾਰ ਮਛਲੀ ਹੋਮਾਂ ਜਲ ਵਸਾਂ ਜੀ ਜਨ ਸਭਸਾਰ ਔਰ ਵਾਰ ਪਾਰ ਮੇਰਾ ਸ਼ੌ ਵਸੇ ਹੋ ਮਿਲੂੰਗੀ ਬਾਂਹ ਪਸਾਰ ਨਾਗਣ ਹੋਮਾਂ ਧਨ ਵਸਾਂ ਸ਼ਬਦ ਵਸੇ ਪਹੁੰਚਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੌੜੀ ਪੂਰਬੀ ਦੇਵਕੀ ਮਹਿਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈਕਰ ਕੀਰਤੇ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰ ਨਿਰਭਉ ਕਾ ਸੋਲਾ ਹਉ ਵਾਰੇ ਜਾਉਂ ਜਿਤ ਸੋਲੇ ਸਦਾ ਸੁਖ ਹੋਏ ਰਹਾਉ ਨਿਤ ਨਿਰ ਜੀੜੇ ਸੰਭਾਲੀਆਂ ਦੇਖੇ ਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ
ਕਰ ਕਰੇ ਇਹੋ ਪਹੁੰਚਾ ਸਦੜੇ ਨਿਤ ਭਵਨ ਸੱਦਣ ਹਾਰਾ ਸਿਮਰੀਏ ਨਾਨਕ ਸੇ ਦਇਆਵਨ ਰਾਹ ਗੌੜੀ ਗੁਆਰੇ ਰੀ ਮਹਿਲਾ ਤੀਜਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਮਿਲੀਏ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ